ਉਹ ਪਾਪ ਹੋ ਜਾਣਾ ਸੀ। ਟੇਢਾ ਮੂੰਹ ਕਰਕੇ ਬਣਜਾਰਾ ਬੋਲਿਆ, ਕੋਈ ਪਾਪ ਨਾ ਹੁੰਦਾ, ਇਹੋ ਜਿਹੇ ਬੰਦੇ ਆਦਮੀ ਦੇ ਨਾਮ ਉੱਪਰ ਕਲੰਕ ਨੇ, ਇਸ ਨੂੰ ਮੁਕਾਉਣਾ ਹੀ ਬਿਹਤਰ, ਤਦ ਹੀ ਆਦਮੀ ਦੀ ਸ਼ਾਨ ਕਾਇਮ ਰਹਿ ਸਕੇਗੀ। ਆਦਮੀ ਦਾ ਇਹ ਰੂਪ ਸ਼ਰਮ ਆਉਂਦੀ ਹੈ, ਮੈਨੂੰ ਰੋਕ ਨਾ। ਬਣਜਾਰਨ ਹੱਠ ਕਰਦੀ ਬੋਲੀ, ਆਦਮੀ ਆਦਮੀ ਹੁੰਦਾ, ਕੋਈ ਤਕੜਾ ਕੋਈ ਮਾੜਾ, ਕੋਈ ਅਮੀਰ ਕੋਈ ਗਰੀਬ, ਕੋਈ ਸਿਆਣਾ ਕੋਈ ਮੂਰਖ, ਆਲੇ ਦੁਆਲੇ ਦਾ ਸੰਗਤ ਦਾ ਅਸਰ ਹੋਇਆ ਕਰਦਾ। ਬਣਜਾਰਨ ਦੇ ਹੱਥ ਵਿੱਚ ਫੜਿਆ ਤੀਰ ਜਿਵੇਂ ਬਣਜਾਰੇ ਦੇ ਕਾਲਜੇ ਵਿੱਚੋਂ ਭਾਰ ਲੰਘ ਗਿਆ ਹੋਵੇ। ਗੁੱਸੇ ਵਿੱਚ ਕਿਹਾ, ਮਾਹੌਲ ਸੰਗਤ, ਮੇਰੀ ਪਤਨੀ ਹੋ ਕੇ ਤੂੰ ਕਿਹੋ ਜਿਹੀਆਂ ਫਜ਼ੂਲ ਗੱਲਾਂ ਕਰਦੀ ਹੈ? ਭਲਾਂ ਮਰਦਾਂ ਦਾ ਕਿਹਾ ਗਲਤ ਹੋ ਸਕਦਾ? ਜਿਹਾ ਬੀਜ ਤੇਹਾ ਦਰਖਤ, ਅੱਕ ਨੂੰ ਅੱਕ ਲੱਗਣਗੇ, ਅੰਬ ਨਹੀਂ ਖਾਨਦਾਨੀ ਤਸੀਰ ਨੂੰ ਕਿਵੇਂ ਝੁਠਲਾਇਆ ਜਾ ਸਕਦਾ? ਇਸ ਦੀਆਂ 7 ਪੀੜ੍ਹੀਆਂ ਨੂੰ ਘੁਣ ਲੱਗਾ ਹੋਇਆ, ਇਸ ਨੂੰ ਜਨਮ ਦੇਣ ਵਾਲੀ ਕੁੱਖ ਹੀ ਮਨਹੂਸ ਹੈ। ਬਣਜਾਰਨ ਮੁਸਕੁਰਾਈ, ਕਹਿੰਦੀ, ਕਿਸੇ ਮਾਂ ਦੀ ਕੁੱਖ ਮਨਹੂਸ ਨਹੀਂ ਹੁੰਦੀ। ਅਜੇ ਪੂਰੀ ਗੱਲ ਸੁਣੀ ਨਹੀਂ ਸੀ, ਵਿਚਕਾਰ ਹੀ ਭੜਕ ਪਿਆ, ਤੇਰੀ ਇਹ ਮਜਾਲ ਕਿ ਤੂੰ ਮੇਰੀ ਮਾਂ ਦਾ ਮੁਕਾਬਲਾ ਇਸ ਪਸ਼ੂ ਦੀ ਮਾਂ ਨਾਲ ਕਰੇ? ਪਹਿਲੀ ਵਾਰ ਪਤੀ ਦੀ ਏਡੀ ਸਖਤ ਆਵਾਜ਼ ਸੁਣੀ, ਕੰਨਾਂ ਵਿੱਚ ਜਿਵੇਂ ਸ਼ੀਸ਼ਾ ਪੰਘਰਾ ਕੇ ਪਾ ਦਿੱਤਾ ਹੋਵੇ। ਆਪਣੇ ਆਪ ਨੂੰ ਭੁੱਲ ਕੇ ਬੋਲੀ, ਨਾ ਕਿਸੇ ਦੀ ਮਾਂ ਦੀ ਕੁੱਖ ਮਾੜੀ, ਨਾ ਕਿਸੇ ਪਿਤਾ ਦਾ ਅੰਸ਼, ਇਹ ਤਾਂ ਜਨਮ ਤੋਂ ਬਾਅਦ ਦੇ ਖੇਲ ਹਨ ਸਭ। ਜੋ ਜਿਹਾ ਦੇਖੇਗਾ ਸੁਣੇਗਾ ਉਹ ਬਣੇਗਾ। ਬਣਜਾਰੇ ਦੀ ਜ਼ਬਾਨ ਪਹਿਲੀ ਵਾਰ ਇੰਨੀ ਸਖਤ ਹੋਈ, ਖਿਜ ਕੇ ਬੋਲਿਆ, ਇਸ ਦਾ ਮਤਲਬ ਦਿਨ ਦੁੱਗਣੀ ਰਾਤ ਚੌਗਣੀ, ਮੇਰੀ ਸ਼ੋਹਰਤ ਪਿੱਛੇ ਮੇਰਾ ਕੋਈ ਹੱਥ ਨਹੀਂ? ਰਾਜਾ ਖਾਮ ਖਾ ਮੇਰੀ ਕਦਰ ਕਰਦਾ? ਬਣਜਾਰਨ ਮੁਸਕਾਨ ਜਬਰਨ ਰੋਕ ਕੇ ਚੁੱਪ ਹੋ ਗਈ। ਇਹ ਖਾਮੋਸ਼ ਮੁਸਕਾਨ ਬਣਜਾਰੇ ਦੇ ਕਾਲਜੇ ਵਿੱਚ ਦੀ ਬਿਜਲੀ ਵਾਂਗ ਲੰਘ ਗਈ। ਹੱਥ ਫੜ ਕੇ ਧੱਕੇ ਨਾਲ ਰਾਥ ਵਿੱਚੋਂ ਉਤਾਰ ਦਿੱਤੀ। ਫੇਰ ਰਿੱਛ ਵਾਂਗ ਜਿਹੜਾ ਚਾਰ ਲੱਤਾਂ ਉੱਤੇ ਤੁਰਿਆ ਆਉਂਦਾ ਆਦਮੀ ਸੀ, ਉਸ ਵੱਲ ਘੜੀਸਦਾ ਲਿਜਾਂਦਾ ਕਹਿੰਦਾ, ਤੇਰੀ ਏ ਔਕਾਤ ਇਸ ਨਾਲ ਤੂੰ ਮੇਰਾ ਮੁਕਾਬਲਾ ਕਰਦੀ ਹੈ? ਅੱਖਾਂ ਖੋਲ ਕੇ ਪਹਿਲਾਂ ਇਸ ਨੂੰ ਦੇਖ ਤਾਂ ਲੈ। ਪਤਨੀ ਨੂੰ ਘੜੀਸਦਾ ਹੋਇਆ ਉਹ ਰਿੱਛ ਜਿਹੇ ਆਦਮੀ ਦੇ ਪਿੱਛੇ ਪਿੱਛੇ ਜਾਣ ਲੱਗਾ। ਲੱਕ ਉੱਪਰ ਦਰਖਤ ਦਾ ਛਿਲਕਾ ਓੜਨ, ਲੰਮੇ ਨਹੁੰ, ਚਿੱਕੜ ਲਿਬੜੇ ਵਾਲਾਂ ਦੀਆਂ ਲਟੂਰੀਆਂ, ਮੋਟੇ ਚੰਮ ਦੇ ਹੱਥ ਪੈਰ, ਲਿਸ਼ਕਦੇ ਦੰਦਾਂ ਦੀ ਅਨੋਖੀ ਮੁਸਕਾਨ, ਭੇਡਾਂ ਵਾਂਗ ਤਲਾਬ ਵਿੱਚੋਂ ਮੂੰਹ ਹੇਠਾਂ ਕਰਕੇ ਪਾਣੀ ਪੀਂਦਾ, ਪਸ਼ੂਆਂ ਵਾਂਗ ਹੀ ਖਾਣਾ ਖਾਂਦਾ। ਬਣਜਾਰੇ ਦਾ ਹਾਸਾ ਨਾ ਰੁਕਿਆ। ਬਣਜਾਰਨ ਦਾ ਹੱਥ ਛੱਡ ਕੇ ਹੱਸਦਾ ਰਿਹਾ। ਹੱਸਦਾ ਹੱਸਦਾ ਬੋਲਿਆ, ਤੈਨੂੰ ਅੱਜ ਕੀ ਪੁੱਠੀ ਗੱਲ ਸੁੱਝੀ? ਖਾਮ ਖਾ ਮੈਨੂੰ ਚੜਾਇਆ, ਹੁਣ ਸਮਝ ਆਈ ਮੇਰੀ ਗੱਲ? ਕੋਈ ਜਵਾਬ ਨਹੀਂ ਦਿੱਤਾ ਬਣਜਾਰਨ ਨੇ, ਤੇ ਬਸ ਫਟੀਆਂ ਫਟੀਆਂ ਅੱਖਾਂ ਨਾਲ ਆਦਮੀ ਦੇ ਵਿਗੜੇ ਰੂਪ ਨੂੰ ਦੇਖਦੀ ਰਹੀ। ਸਿਰ ਵਿੱਚ ਵਰੋਲਾ ਜਿਹਾ ਉੱਠਿਆ, ਉਸ ਨੂੰ ਆਪਣੀ ਵੱਖਰੀ ਰਾਏ ਜਤਾਉਣ ਦਾ ਵੀ ਹੱਕ ਨਹੀਂ? ਕੇਵਲ ਰੋਟੀ ਕੱਪੜਿਆਂ ਖਾਤਰ ਮਰਦ ਦੀ ਗੁਲਾਮੀ ਕਰ ਰਹੀ ਹਾਂ? ਇਹੋ ਜਿਹੀ ਵੀ ਹੈ? ਰੋਟੀ ਆਖਰ ਰੋਟੀ ਹੈ, ਕੱਪੜੇ ਕਿੰਨੀ ਕੀਮਤ ਦੇ ਹੋਣਗੇ? ਹਨ ਤਾਂ ਤਨ ਦਾ ਕੱਜਣ ਹੀ। ਉਸ ਦੇ ਰੋਮ ਰੋਮ ਵਿੱਚੋਂ ਚਿੰਗਾਰੀਆਂ ਫੁੱਟਣ ਲੱਗੀਆਂ। ਬਣਜਾਰਨ ਨੂੰ ਚੁੱਪ ਦੇਖ ਕੇ ਬਣਜਾਰੇ ਦਾ ਗੁੱਸਾ ਸ਼ਾਂਤ ਹੋ ਗਿਆ। ਉਸ ਦੀਆਂ ਗੱਲਾਂ ਸਹਿਲਾਉਂਦਾ ਬੋਲਿਆ, ਪਹਿਲਾਂ ਊਟ ਪਟਾਂਗ ਬੋਲ ਦਿੰਨੀ ਹੈ, ਫਿਰ ਉਸ ਦਾ ਪਛਤਾਵਾ ਕਰਦੀ ਹੈ। ਬਣਜਾਰਨ ਨੂੰ ਲੱਗਿਆ ਜਿਵੇਂ ਉਸ ਦੇ ਦਿਲ ਉੱਪਰ ਕੋਈ ਆਰੀ ਚਲਾ ਰਿਹਾ ਹੋਵੇ। ਸਿਰ ਨੂੰ ਝਟਕਾ ਦੇ ਕੇ ਮੁਸਕਾਨ ਸਹਿਤ ਬੋਲੀ, ਪਛਤਾਵਾ? ਪਛਤਾਵਾ ਕਿਸ ਗੱਲ ਦਾ? ਮੈਂ ਹੁਣ ਵੀ ਆਪਣੀ ਗੱਲ ਤੇ ਕਾਇਮ ਹਾਂ। ਪਤੀ ਦਾ ਖੂਨ ਖੌਲ ਗਿਆ। ਲਾਡੋ ਨੂੰ ਇੰਨਾ ਹੰਕਾਰ, ਇੰਨੀ ਮੈਂ ਜ਼ਿਆਦਾ ਸਿਰ ਚੜ ਗਈ। ਗੁੱਤ ਫੜ ਕੇ ਝਟਕਾ ਦਿੰਦਿਆਂ ਕਿਹਾ, ਤਾਂ ਆਪਣੀ ਗੱਲ ਉੱਪਰ ਕਾਇਮ ਰਹੀ, ਡਾਵਾਂ ਡੋਲ ਨਾ ਹੋਈ। ਇੰਨਾ ਸਿਰ ਚੜਾਉਣ ਦਾ ਇਹੋ ਨਤੀਜਾ ਨਿਕਲਣਾ ਸੀ? ਚੁੱਪ ਚਾਪ ਮੇਰੇ ਸਾਰੇ ਗਹਿਣੇ ਉਤਾਰ, ਫਿਰ ਸਾਰੀ ਉਮਰ ਇਹਦੀ ਸੋਭਤ ਦਾ ਜ਼ਾਇਕਾ ਲੈਂਦੀ ਰਹੀ। ਮੈਨੂੰ ਤੇਰੇ ਅੰਦਰਲਾ ਜਾਨਵਰ ਦਿਸਦਾ ਹੁੰਦਾ ਸੀ। ਇਹੋ ਜਿਹੀ ਮੂਰਖ ਗੱਲ ਦੇ ਜਵਾਬ ਵਿੱਚ 10 ਵਾਕ ਕਹੇ ਜਾ ਸਕਦੇ ਸਨ, ਪਰ ਹੋਂਠ ਸਿਉਂ ਲਏ। ਇਹੋ ਜਿਹੀ ਨਿਲੱਜੀ ਗੱਲ ਦਾ ਕੀ ਜਵਾਬ ਦੇਣਾ? ਇਸ ਬੰਦੇ ਦੇ ਆਸਰੇ ਨਾਲੋਂ ਮੌਤ ਚੰਗੀ। ਨਫ਼ਰਤ ਨਾਲ ਉਸ ਦਾ ਮੂੰਹ ਕੌੜਾ ਹੋ ਗਿਆ। ਇਹੋ ਜਿਹੇ ਸੁਹਾਗ ਤੇ ਗਹਿਣਿਆਂ ਉੱਪਰ ਲੱਖ ਲਾਣਤ। ਰਿੱਛ ਵਰਗੇ ਬੰਦੇ ਨੇ ਜਦੋਂ ਮਰਦ ਨੂੰ ਔਰਤ ਦੀ ਗੁੱਤ ਫੜਦਿਆਂ ਵੇਖਿਆ,
ਸਮਝ ਗਿਆ ਗੁੱਸੇ ਦਾ ਮਾਮਲਾ। ਕੀ ਪਤਾ ਵਿਚਾਰੀ ਨੂੰ ਇਕੱਲੀ ਦੇਖ ਕੇ ਤੰਗ ਕਰ ਰਿਹਾ ਹੋਵੇ। ਉਸ ਦੀਆਂ ਅੱਖਾਂ ਵਿੱਚ ਅੰਗਿਆਰਾ ਭੜਕਿਆ ਜਿਵੇਂ ਤੋਪ ਵਿੱਚੋਂ ਨਿਕਲ ਕੇ ਗੋਲ

ਆਪਾ ਦੌੜਦਾ ਹੈ। ਇਉਂ ਛਾਲਾ ਮਾਰਦਾ ਉਹਨਾਂ ਕੋਲ ਆਇਆ। ਬਣ ਮਾਨਸ ਦਾ ਗੁੱਸਾ ਦੇਖਦਿਆਂ ਬਣਜਾਰੇ ਦਾ ਲਹੂ ਖੁਸ਼ਕ ਹੋ ਗਿਆ। ਤਿੱਖੇ ਨੌਹਾਂ ਵਾਲੇ ਹੱਥਾਂ ਨਾਲ ਗਰਦਨ ਫੜ ਲਈ ਤਾਂ ਪ੍ਰਾਣ ਪੰਖੇਰੂ ਹੋ ਜਾਣਗੇ। ਅੱਧ ਪਚੱਦੇ ਗਹਿਣਿਆਂ ਦੀ ਪੋਟਲੀ ਹੱਥ ਵਿੱਚ ਫੜ ਕੇ ਪਿੱਛੇ ਨੂੰ ਖਿਸਕਣ ਲੱਗਾ। ਬੰਜਾਰਨ ਨੇ ਮੁੜ ਕੇ ਉਸ ਵੱਲ ਵੇਖਿਆ ਵੀ ਨਹੀਂ। ਬੁਰੇ ਸੁਫਨੇ ਵਾਂਗ ਅਚਨਚੇਤ ਬਿਜਲੀ ਗਿਰੀ। ਕੁਝ ਦੇਰ ਬਾਅਦ ਰਾਮ ਜਾਣੇ ਕੀ ਸੋਚ ਕੇ ਉਹ ਬਣਮਾਨਸ ਅਟਪਟੇ ਇਸ਼ਾਰਿਆਂ ਨਾਲ ਛਾਤੀ ਠੋਕ ਕੇ ਉਸ ਨੂੰ ਸਮਝਾਉਣ ਲੱਗਾ ਕਿ ਉਸ ਦੇ ਹੁੰਦੇ ਕਿਸੇ ਤੋਂ ਖਤਰਾ ਨਹੀਂ, ਉਹ ਸਾਰੇ ਜਾਨਵਰਾਂ ਤੋਂ ਵੱਧ ਤਕੜਾ ਹੈ। ਚੌਂਕ ਕੇ ਬਣਮਾਨਸ ਨੇ ਰਸਤੇ ਵੱਲ ਉਂਗਲ ਕੀਤੀ। ਬੰਜਾਰਨ ਨੇ ਉਧਰ ਦੇਖਿਆ, ਹੱਥ ਵਿੱਚ ਲਾਠੀ ਲਈ ਗਡਰੀਆ ਆਉਂਦਾ ਦਿਸਿਆ। ਲਾਲ ਰੰਗ ਦਾ ਗੋਲ ਸਾਫਾ, ਇੱਕ ਹੱਥ ਵਿੱਚ ਚਾਂਦੀ ਦਾ ਕੜਾ, ਕਣਕ ਬੰਨਾ ਰੰਗ, ਦੋ ਹਿੱਸਿਆਂ ਵਿੱਚ ਵੰਡੀ ਹੋਈ ਕਰੜ ਬਰੜੀ ਦਾੜੀ। ਬਣਮਾਨਸ ਵੱਲ ਮੂੰਹ ਕਰਕੇ ਕਹਿੰਦਾ, ਤੇਰੇ ਭਾਗਾਂ ਨੂੰ ਅੱਜ ਇਹ ਪਰੀ ਕਿੱਧਰੋਂ ਉੱਤਰ ਆਈ? ਕਦੀ ਛੱਪੜ ਵਿੱਚ ਆਪਣੀ ਸ਼ਕਲ ਦੇਖੀ ਹੈ? ਆਦਮੀਆਂ ਦੀ ਬੋਲੀ ਤੋਂ ਅਣਜਾਣ ਹੁੰਦਿਆਂ ਵੀ ਉਹ ਗਡਰੀਏ ਦੀ ਰਮਜ ਸਮਝ ਗਿਆ। ਕੁਝ ਇਸ਼ਾਰਾ ਕੀਤਾ। ਨੇੜੇ ਆਉਣ ਸਾਰ ਗਡਰੀਆ ਔਰਤ ਨੂੰ ਪਿਛਲੀ ਰਮਾਇਣ ਸੁਣਾਉਣ ਲੱਗ ਪਿਆ ਕਿ 22 ਸਾਲ ਪਹਿਲਾਂ ਗਿੱਦੜ ਦੇ ਘੁਰਨੇ ਵਿੱਚ ਉਸ ਨੂੰ ਇੱਕ ਰੋਂਦਾ ਹੋਇਆ ਬੱਚਾ ਮਿਲਿਆ। ਦੇਖਦੇ ਦੇਖਦੇ ਵੱਡਾ ਹੋ ਗਿਆ, ਜਿਵੇਂ ਅੱਜ ਕੱਲ੍ਹ ਦੀ ਗੱਲ ਹੋਵੇ। ਦੋ ਲੱਤਾਂ ਉੱਪਰ ਤੁਰਦੇ ਗੱਲਾਂ ਬਾਤਾਂ ਕਰਦੇ ਆਦਮੀਆਂ ਨਾਲੋਂ ਇਹ ਵੱਧ ਕੰਮ ਦਾ ਹੈ। ਜਾਣ ਬੁੱਝ ਕੇ ਆਦਮੀਆਂ ਦੀਆਂ ਆਦਤਾਂ ਇਸ ਨੇੜੇ ਫਟਕਣ ਨਹੀਂ ਦਿੱਤੀਆਂ। ਇਕੱਲਾ 10 ਜਿੰਨਾ ਕੰਮ ਕਰਦਾ ਹੈ, ਸਾਰਾ ਦਿਨ ਭੇਡਾਂ ਚਰਾਉਂਦਾ, ਰਾਖੀ ਕਰਦਾ, ਇਹ ਹੁੰਦਾ ਕੋਈ ਜਾਨਵਰ ਭੇਡਾਂ ਵੱਲ ਵੇਖਦਾ ਵੀ ਨਹੀਂ। ਕੌਡੀ ਦਾ ਖਰਚਾ ਨਹੀਂ, ਜੰਗਲ ਵਿੱਚ ਬਾਂਦਰਾਂ ਵਾਂਗ ਆਪੇ ਕੁਝ ਫਲ ਫੁੱਲ ਖਾ ਲੈਂਦਾ। ਲੂਣ ਨਾ ਤੇਲ, ਕੱਪੜਾ ਨਾ ਲੱਤਾ, ਓੜਨ ਨਾ ਵਿਛਾਉਣ, ਚਿਲਮ ਨਾ ਹੁੱਕਾ, ਆਦਮੀਆਂ ਦੀ ਸੋਹਬਤ ਵਿੱਚ ਰਹਿੰਦਾ, ਹੋਰਾਂ ਦੀਆਂ ਨਿਗਾਹਾਂ 'ਚ ਰੜਕਦਾ, ਆਪਣਾ ਭਲਾ ਬੁਰਾ ਦੇਖ ਕੇ ਚੱਲਦਾ। ਇੱਥੇ ਕੋਈ ਡਰ ਨਹੀਂ, ਰਾਮ ਝੂਠ ਨਾ ਬੁਲਾਏ, ਇਸੇ ਦੀ ਬਦੌਲਤ ਨਿੰਮ ਹੇਠ ਸੌਂ ਜਾਂਦਾ ਤੇ ਜੂਆਂ ਮਾਰਦਾ। ਸਾਰਾ ਕਿੱਸਾ ਧਿਆਨ ਨਾਲ ਸੁਣ ਕੇ ਬਣਜਾਰਨ ਨੇ ਗੰਭੀਰ ਹੋ ਕੇ ਕਿਹਾ, ਹੁਣ ਤੱਕ ਜੂਆਂ ਮਾਰੀਆਂ ਸੋ ਮਾਰੀਆਂ, ਬਹੁਤ ਹੋ ਗਿਆ, ਹੁਣ ਆਪਣਾ ਇੱਜੜ ਆਪ ਸੰਭਾਲ, ਮੈਂ ਇਹਨੂੰ ਲੈਣ ਆਈ ਆ। ਚਰਵਾਹਾ ਤਿਕੜਮੀ ਸੀ, ਸੋਚਿਆ, ਮਾੜੀ ਮੋਟੀ ਬਹਿਸ ਕਰਨ ਦੀ ਕੀ ਤੁਕ, ਉਹ ਮਰਦ ਹੀ ਕੀ ਜੋ ਅਜਨਬੀ ਔਰਤ ਤੋਂ ਹਾਰ ਮੰਨ ਲਏ। ਖੋਪੜੀ ਵਿੱਚ ਘੁਸੁੰਨ ਖਾਏ ਬਗੈਰ ਇਹ ਜਨਾਨੀ ਮੰਨੇਗੀ ਕਿੱਥੇ? ਔਰਤ ਨੂੰ ਮਾਰਨ ਲਈ ਲਾਠੀ ਘੁਮਾਈ ਹੀ ਸੀ ਕਿ ਲਪਕ ਕੇ ਬਣਮਾਨਸ ਨੇ ਫੜ ਲਈ। ਚਰਵਾਹਾ ਭੱਜਣ ਹੀ ਲੱਗਾ ਸੀ ਕਿ ਬਣਮਾਨਸ ਨੇ ਸੋਟੀ ਨਾਲ ਜ਼ਬਰਦਸਤ ਵਾਰ ਪਿੱਠ ਤੇ ਕੀਤਾ। ਚੀਕ ਮਾਰ ਕੇ ਚਰਵਾਹਾ ਮੂਧੇ ਮੂੰਹ ਜ਼ਮੀਨ ਸੁੰਘਣ ਲੱਗਾ। ਤਿੱਖੇ ਨੌਹਾਂ ਨਾਲ ਕਾਲਜਾ ਚੀਰਨ ਹੀ ਲੱਗਾ ਸੀ ਕਿ ਬਣਜਾਰਨ ਨੇ ਰੋਕ ਦਿੱਤਾ। ਰੁਕ ਕੇ ਦੂਰ ਹਟ ਗਿਆ। ਚਰਵਾਹੇ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ, ਮੁੜ ਹਿੱਲਿਆ ਤੱਕ ਨਹੀਂ। ਬਣਜਾਰਨ ਨੂੰ ਕਾਫੀ ਤਸੱਲੀ ਹੋਈ, ਜਾਨਵਰਾਂ ਵਰਗੇ ਇਸ ਬਣਮਾਨਸ ਵਿੱਚ ਇੰਨੀ ਸਮਝ ਹੋਏਗੀ, ਸੋਚਿਆ ਨਹੀਂ ਸੀ। ਇਸ ਮਹਾਂਵਲੀ ਸਦਕਾ ਸੁਨਸਾਨ ਜੰਗਲ ਵਿੱਚ ਉਹ ਬੇਖੌਫ ਰਹਿ ਸਕਦੀ ਹੈ, ਕਿਤੇ ਜਾਣ ਦੀ ਲੋੜ ਨਹੀਂ। ਇਸੇ ਜੰਗਲ ਵਿੱਚ ਉਹ ਇਸ ਨੂੰ ਫਿਰ ਆਦਮੀ ਬਣਾ ਕੇ ਦਿਖਾਏਗੀ। ਥੋੜੀ ਦੇਰ ਬਾਅਦ ਗਡਰੀਆ ਕਰਾਉਂਦਾ ਹੋਇਆ ਜ਼ਮੀਨ ਤੋਂ ਉੱਠਿਆ। ਬਣਜਾਰਨ ਨੇ ਸੋਚ ਲਿਆ ਸੀ, ਬੋਲੀ, ਕਰਨੀ ਮੁਜਬ ਥੋੜੀ ਬਹੁਤ ਸੇਵਾ ਤਾਂ ਤੇਰੀ ਹੋ ਗਈ, ਮੁੜ ਕੇ ਅਜਿਹੀ ਹਰਕਤ ਕੀਤੀ ਬਚੇਗਾ ਨਹੀਂ। ਤੈਨੂੰ ਪਤਾ ਕੌਣ ਆ ਮੈਂ? ਦੱਸਾਂਗੀ ਵੀ ਨਹੀਂ, ਜਾਣ ਦੀ ਲੋੜ ਹੈ ਤਾਂ ਤਮੀਜ਼ ਨਾਲ ਰਹਿ, ਕੱਲ ਸਵੇਰੇ ਨਾਈ ਭੇਜ ਦਈ, ਨਹੀਂ ਤਾਂ ਇਹ ਨੌਂਦਰਾਂ ਤੇਰੇ ਘਰ ਵੀ ਪਹੁੰਚ ਸਕਦੀਆਂ ਨੇ। ਬੇਵਕੂਫ, ਕੁੱਟ ਪੈਣ ਤੋਂ ਡਰਦਾ ਜਾਂ ਮੌਤ ਤੋਂ? ਵੱਡੇ ਲੋਕਾਂ ਦਾ ਡਰ ਮੌਤ ਤੋਂ ਵੀ ਵੱਧ ਖਤਰਨਾਕ, ਹਕੂਮਤ ਦੇ ਨਾਮ ਦਾ ਤਿਣਕਾ ਵੀ ਤਲਵਾਰ ਨਾਲੋਂ ਵੱਧ ਖਤਰਨਾਕ ਹੁੰਦਾ। ਦਿਲ ਵਿੱਚ ਪੂਰਾ ਦਹਿਲ ਬੈਠ ਗਿਆ। ਹੱਥ ਜੋੜ ਕੇ ਉੱਥੋਂ ਚੱਲਿਆ ਤਾਂ ਘਰ ਪੁੱਜਣ ਤੱਕ ਹੱਥ ਜੁੜੇ ਹੀ ਰਹੇ। ਗਰੀਬ ਗੁਰਬਿਆਂ ਦੀ ਮਰਦਾਨਗੀ ਇਹੋ ਜਿਹੀ ਹੀ ਹੁੰਦੀ ਹੈ। ਸ਼ੇਰ ਸਾਹਮਣੇ ਭੇਡ, ਭੇਡ ਸਾਹਮਣੇ ਬਘਿਆੜ, ਇੱਜੜ ਉੱਥੀ ਛੱਡ ਗਿਆ। ਗਡਰੀਏ ਦੇ ਜਾਣ ਪਿੱਛੋਂ ਬਣਮਾਨਸ ਦੇ ਦਿਲ ਵਿੱਚ ਪਤਾ ਨਹੀਂ ਕੀ ਸੁੱਝੀ। ਕਿਲਕਾਰੀਆਂ ਮਾਰਦਾ, ਛਾਲਾਂ ਲਾਉਂਦਾ, ਅੰਬ ਦੇ ਦਰਖਤ ਤੇ ਚੜ ਕੇ ਪੀਲੇ ਪੀਲੇ ਅੰਬ ਤੋੜ ਕੇ ਹੇਠਾਂ ਸੁੱਟਣ ਲੱਗਿਆ। ਫੇਰ ਧੜੰਮ ਕਰਕੇ ਹੇਠਾਂ ਛਾਲ ਮਾਰੀ। ਖਿੰਡੇ ਅੰਬਾਂ ਦੀ ਢੇਰੀ ਲਾ ਕੇ ਬਣਜਾਰਨ ਵੱਲ ਵੇਖਿਆ, ਅੱਖਾਂ ਹੀ ਅੱਖਾਂ ਰਾਹੀਂ ਖਾਣ ਦੀ ਦਾਵਤ ਦਿੱਤੀ। ਸਹਿਜੇ ਸ਼ਾਮ ਢਲਣ ਲੱਗੀ। ਬਣਜਾਰਨ ਨੂੰ ਪਹਿਲੀ ਵਾਰ ਮਹਿਸੂਸ ਹੋਇਆ ਸੂਰਜ ਦਾ ਚਾਨਣ ਕਿੰਨੀ ਤਾਕਤ ਦਿੰਦਾ। ਸੂਰਜ ਡੁੱਬਣ ਸਾਰ ਦਿਲ ਨੂੰ ਡੋਬ ਪੈਣ ਲੱਗਾ, ਇਸ ਦੂਰੇ ਹਨੇਰੇ ਵਿੱਚ ਕਿਵੇਂ ਆਪਣਾ ਰਸਤਾ ਖੋਜੇਗੀ? ਪਸ਼ੂ ਪੰਖੀ ਜਿਵੇਂ ਵਿੱਠ ਕਰਕੇ ਅੱਗੇ ਤੁਰ ਜਾਂਦੇ ਨੇ, ਉਸੇ ਤਰ੍ਹਾਂ ਪਤੀ ਛੱਡ ਕੇ ਤੁਰਦਾ ਹੋਇਆ, ਉਲਟਾ ਮੇਰੀ ਹੀ ਲਾਪਾ ਕੀਤੀ, ਹੁਣ ਤੱਕ ਦੂਜਿਆਂ ਆਸਰੇ ਜ਼ਿੰਦਗੀ ਬਿਤਾਈ, ਹੁਣ ਆਪਣੀ ਜ਼ਿੰਦਗੀ ਆਪ ਜੀਆਂਗੀ, ਇੰਨੇ ਸਾਲ ਤਾਂ ਆਪਣੀ ਬੇਜਾਨ।

ਲੋਥ ਇਧਰ ਉਧਰ ਘੜੀਸਦੀ ਰਹੀ। ਜ਼ਿੰਦਗੀ ਤਾਂ ਮਿਲੀ ਹੀ ਅੱਜ ਇਸ ਬਣਮਾਨਸ ਦੇ ਨਿਮਿੱਤ, ਉਸ ਨੂੰ ਇੱਕ ਨਵਾਂ ਸੂਰਜ ਘੜਨ ਦਾ ਮੌਕਾ ਆਪਣੇ ਆਪ ਹੱਥ ਲੱਗਿਆ। ਘੁਰਾੜਿਆਂ ਦੀ ਤੰਦ ਟੁੱਟੀ। ਬਣਮਾਨਸ ਹੜਬੜਾ ਕੇ ਉੱਠਿਆ, ਬਣਜਾਰਨ ਵੱਲ ਦੇਖ ਮੁਸਕਾਇਆ। ਬਣਜਾਰਨ ਨੂੰ ਲੱਗਾ ਪਿਛਲੇ ਪਾਸਿਓਂ ਕੋਈ ਆ ਰਿਹਾ। ਮੂੰਹ ਉਧਰ ਕੀਤਾ, ਦੇਖਿਆ ਕੋਈ ਅਜਨਬੀ ਸੀ, ਸ਼ਾਇਦ ਨਾਈ ਹੋਵੇ। ਆਪਣੇ ਕੰਮ ਵਿੱਚ ਮਾਹਿਰ ਨਾਈ, ਚਲਾਕ ਵੀ ਪੂਰਾ, ਬਿਨਾਂ ਕਹੇ ਸਭ ਕੁਝ ਸਮਝ ਗਿਆ। ਧੋਤੀ ਪਰਨਾ ਵੀ ਲੈ ਕੇ ਆਇਆ ਸੀ। ਬਣਮਾਨਸ ਨੂੰ ਝਰਨੇ ਨੇੜੇ ਲੈ ਗਿਆ। ਮੁਸਕਾਂਦਾ ਨਾਈ ਧੋਤੀ ਪਹਿਨੇ ਬਣਮਾਨਸ ਦੀ ਬਾਂਹ ਫੜੀ ਆਉਂਦਾ ਦਿਸਿਆ। ਇੱਕ ਵਾਰ ਤਾਂ ਆਪਣੀਆਂ ਅੱਖਾਂ ਉੱਪਰ ਯਕੀਨ ਨਹੀਂ ਆਇਆ। ਅੱਧਾ ਝੁਕਿਆ ਹੋਇਆ, ਅੱਡੀਆਂ ਤੇ ਭਾਰ ਪਾ ਕੇ ਉਹ ਬੜੀ ਮੁਸ਼ਕਿਲ ਨਾਲ ਦੋ ਲੱਤਾਂ ਉੱਪਰ ਤੁਰਦਾ ਆ ਰਿਹਾ ਸੀ। ਸਾਰੀ ਰੰਗਤ ਹੀ ਬਦਲ ਗਈ। ਰਾਖ ਵਿੱਚ ਦੱਬਿਆ ਅੰਗਿਆਰ ਹਵਾ ਲੱਗਣ ਸਾਰ ਜਿਵੇਂ ਚਮਕਣ ਲੱਗਦਾ ਹੈ, ਇਵੇਂ ਉਸ ਦਾ ਤਾਂਬੇ ਰੰਗਾ ਚਿਹਰਾ ਚਮਕ ਰਿਹਾ ਸੀ। ਕਿੱਕਰ ਵਰਗਾ ਮਜ਼ਬੂਤ ਤੇ ਕਸਿਆ ਸਰੀਰ, ਬਣਜਾਰਨ ਤੇ ਨਿਗਾਹ ਪੈਂਦਿਆਂ ਹੀ ਉਸ ਦੀਆਂ ਅੱਖਾਂ ਭਰ ਆਈਆਂ। ਹੰਝੂ ਉਲਾਂਭੇ ਦੇ ਰਹੇ ਸਨ ਕਿ ਅਹਿਸਾਨ ਦੇ, ਦੁੱਖ ਦੇ ਕਿ ਪਿਆਰ ਦੇ। ਨਾ ਬਣਮਾਨਸ ਨੂੰ ਪਤਾ, ਨਾ ਬਣਜਾਰਨ ਨੂੰ। ਬਣਜਾਰਨ ਮੁਸਕਰਾਉਣ ਦੀ ਕੋਸ਼ਿਸ਼ ਕਰਨ ਲੱਗੀ, ਪਰ ਸਗੋਂ ਉਸ ਦੀਆਂ ਅੱਖਾਂ ਛਲਕ ਗਈਆਂ। ਮਹਿੰਦੀ ਰੰਗੇ ਹੱਥਾਂ ਨਾਲ ਬਣਮਾਨਸ ਦੀਆਂ ਬਾਹਾਂ ਫੜ ਲਈਆਂ ਤੇ ਅੱਧ ਝੁਕੇ ਸਰੀਰ ਨੂੰ ਕਿਵੇਂ ਸਿੱਧਾ ਕਰੇ ਸੋਚਣ ਲੱਗੀ। ਤੁਰੰਤ ਉਸ ਦੇ ਦਿਲ ਦੀ ਗੱਲ ਸਮਝ ਗਿਆ, ਇੱਕੋ ਝਟਕੇ ਨਾਲ ਸਿੱਧਾ ਖੜੋ ਗਿਆ। ਇਉਂ ਕਰਨ ਨਾਲ ਬੇਸ਼ੱਕ ਹੱਥ ਕੁ ਉੱਚਾ ਹੋ ਗਿਆ ਸੀ, ਪਰ ਬਣਜਾਰਨ ਨੂੰ ਲੱਗਾ ਜਿਵੇਂ ਆਸਮਾਨ ਤੱਕ ਪੁੱਜ ਗਿਆ ਹੋਵੇ। ਕੁਝ ਦੇਰ ਬਾਅਦ ਝੁੱਕ ਕੇ ਨਾਈ ਨੇ ਜਾਣ ਦੀ ਆਗਿਆ ਮੰਗੀ। ਖੁਸ਼ੀ ਖੁਸ਼ੀ ਬਣਜਾਰਨ ਨੇ ਆਪਣਾ ਕੰਗਨ ਉਸ ਨੂੰ ਦੇ ਕੇ ਕਿਹਾ। ਰਸੋਈ ਦਾ ਸਾਰਾ ਸਮਾਨ, ਧੋਤੀਆਂ ਦਾ ਜੋੜਾ, ਅੰਗ ਰੱਖੇ ਤੇ ਸਾਫਾ ਲਿਆਈ। ਨਾਈ ਉਸ ਦੀ ਮਾਸੂਮੀਅਤ ਉੱਪਰ ਮੁਸਕੁਰਾਇਆ, ਕਹਿਣ ਲੱਗਾ, ਜਿੰਨੀ ਤੇਜ਼ੀ ਨਾਲ ਸਿੱਖ ਰਿਹਾ ਥੋੜੇ ਦਿਨ ਤੱਕ ਸਾਨੂੰ ਪਿੱਛੇ ਛੱਡ ਜਾਏਗਾ। ਖੁਸ਼ ਹੋ ਕੇ ਬਣਜਾਰਨ ਬੋਲੀ, ਤੇਰੇ ਮੂੰਹ ਘਿਓ ਸ਼ੱਕਰ, ਏਸੇ ਆਸ ਉੱਤੇ ਜੀ ਰਹੀ ਹਾਂ। ਭਗਵਾਨ ਕਰੇ ਉਹ ਦਿਨ ਜਲਦੀ ਆਵੇ। ਆਏ ਕੀ, ਉਹ ਦਿਨ ਤਾਂ ਆ ਗਿਆ, ਹੁਣ ਤਾਂ ਨਜ਼ਰ ਨਾ ਲੱਗਣ ਦਾ ਟੂਣਾ ਕਰਾਉਣ ਦਾ ਫਿਕਰ ਕਰੋ ਜਜਮਾਨ। ਬਣਜਾਰਨ ਦੇ ਚਿਹਰੇ ਉੱਪਰ ਲਾਲੀ ਛਾ ਗਈ, ਧੀਮੀ ਆਵਾਜ਼ ਵਿੱਚ ਬੋਲੀ, ਇੱਥੇ ਨਜ਼ਰ ਲਾਉਣ ਵਾਲਾ ਹੈ ਹੀ ਕੌਣ, ਦਰਖਤਾਂ ਤੇ ਭੇਡਾਂ ਦੀ ਨਜ਼ਰ ਤਾਂ ਲੱਗਿਆ ਨਹੀਂ ਕਰਦੀ। ਦਿਨ ਚੁਟਕੀਆਂ ਵਿੱਚ ਬੀਤ ਰਹੇ ਸਨ। ਇਨਸਾਨ ਦਾ ਗਿਆਨ, ਯਾਦਾਂ ਤੇ ਹੋਸ਼ ਹਵਾਸ ਜਿਵੇਂ ਨੀਂਦ ਵਿੱਚ ਗੁੰਮ ਹੋ ਜਾਂਦੇ ਨੇ, ਜਾਗਣ ਸਾਰ ਸਾਰੀ ਚੇਤਨਾ ਫਿਰ ਪਰਤਦੀ ਹੈ। ਇਸੇ ਤਰ੍ਹਾਂ ਪੈਰਾਂ ਉੱਤੇ ਸਿੱਧਾ ਖੜਾ ਹੁੰਦਿਆਂ ਹੀ ਉਹ ਬਣਮਾਨਸ ਬਣਜਾਰੀ ਦੇ ਸਿਖਾਉਣ ਨਾਲ ਤੁਰਤ ਫੁਰਤ ਇਉਂ ਸਿੱਖਣ ਲੱਗਾ ਜਿਵੇਂ ਪਿਛਲੇ ਜਨਮ ਦੀਆਂ ਭੁੱਲੀਆਂ ਵਿਸਰੀਆਂ ਗੱਲਾਂ ਯਾਦ ਕਰਨ ਲੱਗਾ ਹੋਵੇ। ਬਣਜਾਰਨ ਦੇ ਸਿਖਾਉਣ ਨੂੰ ਸਮਾਂ ਲੱਗਦਾ, ਸਿੱਖਣ ਲੱਗਿਆਂ ਉਹ ਸਮਾਂ ਨਾ ਲਾਉਂਦਾ। ਇੱਕ ਵਾਰ ਸਿਖਾਉਣ ਪਿੱਛੋਂ ਸਲੀਕੇ ਨਾਲ ਧੋਤੀ ਪਹਿਨਣਾ, ਸਾਫਾ ਬੰਨਣਾ, ਅੰਗ ਰੱਖੀ ਦੀਆਂ ਕਸਾਂ ਬੰਨਣੀਆਂ, ਖਾਣ ਪੀਣ, ਨਹਾਉਣ ਧੋਣ ਸਭ ਸਿੱਖ ਗਿਆ। ਇੱਜੜ ਚਾਰਨ ਦਾ ਤਰੀਕਾ ਆਉਂਦਾ ਹੀ ਸੀ, ਚੰਗੇ ਚੰਗੇ ਗੱਡਰੀਆਂ ਨੂੰ ਮਾਤ ਕਰ ਦਿੰਦਾ, ਭੇਡਾਂ ਨੂੰ ਮੇ ਮੇ ਢਰ ਢਰ ਕਰਕੇ ਬੁਲਾਉਂਦਾ। ਕਈ ਵਾਰ ਤਾਂ ਬਣਜਾਰਨ ਦੇ ਰੋਕਣ ਤੇ ਰੁਕਦਾ, ਬਾਰ ਬਾਰ ਰਟਾਉਣ ਬਾਅਦ ਵੀ ਚੰਦ ਸੂਰਜ ਦੇ ਨਾਮ ਯਾਦ ਨਾ ਰਹਿੰਦੇ, ਇਤਰਾਜ਼ ਕਰਦਾ ਕਿ ਅਨੰਤ ਰੌਸ਼ਨੀ ਵਰਤਣ ਵਾਲੇ ਮਾਲਕ ਦਾ ਇੰਨਾ ਛੋਟਾ ਨਾਮ, ਉਸ ਦਾ ਨਾਮ ਤਾਂ ਬਹੁਤ ਬਹੁਤ ਵੱਡਾ ਹੋਣਾ ਚਾਹੀਦਾ ਕਿ ਨਾਮ ਲੈਂਦਿਆਂ ਮੂੰਹ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ। ਇੱਕ ਦਿਨ ਬਣਜਾਰਨ ਨੇ ਆਪਣਾ ਨਾਮ ਦੱਸਿਆ ਤਾਂ ਇਤਰਾਜ਼ ਕਰਦਿਆਂ ਕਿਹਾ, ਇਹੋ ਜਿਹਾ ਰੁੱਖਾ ਤੇ ਬੇਸਵਾਦ ਨਾਮ, ਤੇਰਾ ਨਾਮ ਤਾਂ ਚਾਨਣੀ ਤੋਂ ਵਧੀਕ ਸੋਹਣਾ ਹੋਣਾ ਚਾਹੀਦਾ। ਆਪਣੀ ਉਪਮਾ ਸੁਣ ਕੇ ਸੰਗ ਨਾਲ ਬਣਜਾਰਨ ਨੂੰ ਮਾਣ ਵੀ ਹੋਇਆ। ਗੱਲ ਅੱਗੇ ਵਧਾਉਂਦਿਆਂ ਕਿਹਾ, ਬੋਲਣਾ ਪੂਰਾ ਨਹੀਂ ਆਇਆ, ਗੱਲਾਂ ਬਣਾਉਣੀਆਂ ਪਹਿਲਾਂ ਸਿੱਖ ਗਿਆ। ਮੇਰੇ ਬਿਨਾਂ ਕਿਸੇ ਔਰਤ ਦਾ ਨਾਮ ਤੱਕ ਸੁਣਿਆ ਨਹੀਂ, ਗੱਲਾਂ ਲੱਖਾਂ ਦੀਆਂ ਕਰਦਾ ਹੈ। ਤੁਹਾਡੇ ਵਰਗਾ ਗੁਰੂ ਮਿਲੇ ਤਾਂ ਕੀ ਨਹੀਂ ਔੜਦਾ, ਤਾਂ ਇਹ ਕਸੂਰ ਵੀ ਮੇਰਾ ਹੈ? ਨਹੀਂ, ਕਸੂਰਵਾਰ ਭੇਡਾਂ ਹਨ। ਦੋਵੇਂ ਠਹਾਕਾ ਮਾਰ ਕੇ ਹੱਸੇ ਤਾਂ ਜੰਗਲ ਦਾ ਪੱਤਾ ਪੱਤਾ ਹੱਸ ਪਿਆ। ਵਟਣੇ ਅਤੇ ਭੇਡਾਂ ਦੇ ਦੁੱਧ ਦੀ ਮਾਲਿਸ਼ ਨਾਲ ਉਸ ਦਾ ਸਰੀਰ ਚਮਕਣ ਲੱਗਾ। ਤਲੂਏ ਤੇ ਹਥੇਲੀਆਂ ਬੀਰ ਵਹੁਟੀਆਂ ਵਰਗੇ ਮੁਲਾਇਮ ਹੋ ਗਏ। ਬਣਜਾਰਨ ਦੇ ਨਵੇਂ ਨਵੇਂ ਪਕਵਾਨ ਖਾ ਕੇ ਭੁੱਖ ਹੋਰ ਚਮਕਣ ਲੱਗੀ। ਜੰਗਲ ਦਾ ਕਣ ਕਣ ਨਾਚ ਕਰਦਾ ਮਹਿਸੂਸ ਹੁੰਦਾ। ਉਸ ਦੀ ਮਿਹਨਤ ਇਸ ਕਦਰ ਜਲਦੀ ਰੰਗ ਦਿਖਾਵੇਗੀ ਕਿਸੇ ਨੂੰ ਚਿੱਤ ਚੇਤੇ ਨਹੀਂ ਸੀ। ਇਹ ਇੱਕ ਗੱਲ ਸੁਣਨੀ ਪਵੇਗੀ। ਫਿਰ ਉਸਨੇ ਸਿਲਸਿਲੇਵਾਰ ਸਾਰਾ ਕਿੱਸਾ ਵਿਸਥਾਰ ਨਾਲ ਸੁਣਾਇਆ ਤੇ ਨਾ ਨਾ ਕਰਦਿਆਂ ਵੀ ਚਰਵਾਹੇ ਨੇ ਕੰਨ ਲਾ ਕੇ ਸਭ ਕੁਝ ਸੁਣਿਆ। ਸੋਚਦਾ ਰਿਹਾ, ਮੇਰੇ ਕਾਰਨ ਪਤੀ ਪਤਨੀ ਵਿੱਚ ਇੰਨਾ ਤਕਰਾਰ ਹੋਇਆ, ਜੇ ਬਣਜਾਰਾ ਇਸ ਨੂੰ

ਛੱਡ ਕੇ ਨਾ ਜਾਂਦਾ ਤਾਂ ਉਹੀ ਬਣ ਮਾਨਸ ਦੀ ਜੂਨ ਭੋਗਦਾ। ਸੋਚਦੇ ਹੀ ਰੋਂਗਟੇ ਖੜੇ ਹੋ ਗਏ। ਫੇਰ ਵੀ ਸੰਜੀਦਗੀ ਨਾਲ ਬੋਲਿਆ, ਕੁੱਬੇ ਨੂੰ ਲੱਤ ਰਾਸ ਆ ਗਈ, ਬਣਜਾਰੇ ਦੇ ਗੁੱਸੇ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਉਸ ਦਾ ਇਹ ਅਹਿਸਾਨ 7 ਜਨਮ ਨਹੀਂ ਭੁੱਲਿਆ ਜਾ ਸਕਦਾ। ਇਹ ਗੱਲ ਵੀ ਸੁਣਨੀ ਪੈਣੀ ਸੀ, ਜਿਵੇਂ ਦਿਲ ਵਿੱਚ ਕਟਾਰ ਚੁਭੀ ਹੋਵੇ। ਔਖ ਨਾਲ ਪੁੱਛਿਆ, ਤੇ ਮੈਂ, ਮੇਰਾ ਕੀਤਾ ਕਰਾਇਆ ਕੁਝ ਨਹੀਂ? ਪਛਤਾਵੇ ਦੇ ਸੁਰ ਵਿੱਚ ਬੋਲਿਆ, ਤੇਰੀ ਤਾਂ ਗੱਲ ਹੀ ਹੋਰ ਹੈ, ਤੇਰਾ ਅਹਿਸਾਨ ਸ਼ਬਦ ਨਹੀਂ ਦੱਸ ਸਕਦੇ। ਬਣਜਾਰਾ ਰਹਿਮ ਦਿਲੀ ਦਿਖਾ ਦਿੰਦਾ ਤਾਂ ਮੇਰਾ ਕੀ ਹਾਲ ਹੁੰਦਾ? ਉਸ ਦਾ ਕਰਜ਼ਾ ਨਾ ਚੁਕਾਵਾਂ ਤਾਂ ਪਾਪ ਲੱਗੇਗਾ। ਹੁਣ ਤਾਂ ਥੋੜੇ ਦਿਨਾਂ ਦੀ ਗੱਲ ਹੈ, ਦੇਖਦੀ ਜਾ। ਉਸ ਦਾ ਵਹਿਮ ਆਖਰ ਸਾਹਮਣੇ ਆਇਆ। ਭਰੇ ਮਨ ਨਾਲ ਕਹਿਣ ਲੱਗੀ, ਹੁਣ ਮੈਂ ਹੋਰ ਕੀ ਦੇਖਣਾ? ਜੰਗਲ, ਭੇਡਾਂ, ਦਰਖਤ, ਪਹਾੜੀਆਂ, ਝਰਨੇ ਮੇਰੇ ਵਾਸਤੇ ਸੁਰਗ ਤੋਂ ਉੱਤਮ ਹਨ। ਮੈਂ ਸੁੱਖ ਦੇ ਆਖਰੀ ਸੋਮੇ ਤੱਕ ਪਹੁੰਚ ਗਈ ਹਾਂ, ਪਰ ਮੇਰਾ ਸੁੱਖ ਅਜੇ ਦੂਰ ਹੈ। ਤੂੰ ਇੱਥੇ ਹੀ ਰੋਕਣਾ ਚਾਹੁੰਦੀ ਹੈ? ਇਹ ਨਹੀਂ ਹੋ ਸਕਦਾ। ਮੈਂ ਤਾਂ ਸੂਰਜ ਚੰਦ ਉੱਪਰ ਰਾਜ ਕਰਨਾ ਚਾਹੁੰਦਾ। ਇਹ ਹਵਾ, ਧੁੱਪ, ਚਾਨਣੀਆਂ ਰਾਤਾਂ ਮੇਰੀ ਖਿਦਮਤ ਵਿੱਚ ਹੋਣਗੀਆਂ। ਇਸ ਨਾਈ ਨੇ ਮੈਨੂੰ ਸਾਰਾ ਭੇਤ ਦੱਸ ਦਿੱਤਾ। ਇਸ ਨੂੰ ਆਪਣਾ ਖਾਸ ਦੀਵਾਨ ਬਣਾਉਂਗਾ। ਇਸ ਦੀ ਮਦਦ ਨਾਲ ਤੂੰ ਮੇਰੀ ਮਹਾਰਾਣੀ ਬਣੇਗੀ। ਉਸ ਦੀਆਂ ਅੱਖਾਂ ਅੱਗੇ ਧੁੰਦ ਛਾਉਣ ਲੱਗੀ। ਲੱਕ ਜਿਵੇਂ ਹੌਲੀ ਹੌਲੀ ਜਵਾਬ ਦੇਣ ਲੱਗਾ ਹੋਵੇ। ਚਰਵਾਹੇ ਨੂੰ ਝੰਜੋੜ ਕੇ ਬੋਲੀ, ਨਹੀਂ ਨਹੀਂ, ਹੁਣ ਹੋਰ ਨੀ ਆਪਾਂ ਨੂੰ ਕੁਝ ਚਾਹੀਦਾ। ਜੰਗਲ ਦੇ ਇਸ ਸੁੱਖ ਅੱਗੇ ਵਿਚਾਰੀ ਹਕੂਮਤ ਦੀ ਕੀ ਹੈਸੀਅਤ? ਦਿਲਾਸਾ ਦਿੰਦਿਆਂ ਚਰਵਾਹਾ ਬੋਲਿਆ, ਇਸੇ ਡਰ ਕਾਰਨ ਮੈਂ ਤੈਨੂੰ ਇਹ ਭੇਤ ਦੱਸਿਆ ਨਹੀਂ। ਹੁਣ ਮੈਂ ਹੌਂਸਲੇ ਵਿੱਚ ਹਾਂ। ਉਸ ਇੱਜੜ ਦੇ ਮਾਲਕ ਚਰਵਾਹੇ ਨੇ ਆਪਣੀ ਗਰਜ ਦੀ ਪੂਰਤੀ ਵਾਸਤੇ ਮੈਨੂੰ ਭੇਡਾਂ ਮਗਰ ਲਾਈ ਰੱਖਿਆ। ਤੇਰੇ ਅਤੇ ਉਸ ਚਰਵਾਹੇ ਵਿੱਚ ਫਰਕ ਕੀ ਹੋਇਆ ਫਿਰ? ਇੰਨਾ ਕੁਝ ਸਿਖਾਉਣ ਪਿੱਛੋਂ ਵੀ ਤੂੰ ਮੈਨੂੰ ਉਸੇ ਰੱਸੀ ਨਾਲ ਬੰਨਣਾ ਚਾਹੁੰਦੀ ਹੈ? ਇਹ ਨਹੀਂ ਹੋਵੇਗਾ। ਹੁਣ ਇਸ ਜੰਗਲ ਦੀ ਘੁੰਮਣ ਘੇਰੀ ਵਿੱਚ ਮੇਰੀ ਬੁਲੰਦੀ ਕੈਦ ਨਹੀਂ ਕੱਟ ਸਕੇਗੀ। ਹੁਣ ਇਹ ਮੇਰੇ ਵੱਸ ਵਿੱਚ ਹੈ ਵੀ ਨਹੀਂ। ਜੇ ਅੱਗੇ ਵਧਣ ਤੋਂ ਰੋਕਣਾ ਸੀ ਤਾਂ ਉਸ ਚਰਵਾਹੇ ਵਾਂਗ ਮੈਨੂੰ ਇਨਸਾਨੀ ਰਹਿਣ ਸਹਿਣ ਤੋਂ ਦੂਰ ਰੱਖਣਾ ਸੀ। ਫਿਰ ਬੰਜਾਰਨ ਦੇ ਮੂੰਹ ਵਿੱਚ ਜਿਵੇਂ ਆਵਾਜ਼ ਨਹੀਂ, ਬੋਲਣ ਦੀ ਕੋਸ਼ਿਸ਼ ਕੀਤੀ ਪਰ ਅਸਫਲ। ਚਰਵਾਹੇ ਦੇ ਮੋਢੇ ਤੇ ਸਿਰ ਰੱਖ ਕੇ ਦੇਰ ਤੱਕ ਰੋਂਦੀ ਰਹੀ। ਅਚਾਨਕ ਭੀੜ ਦਾ ਸ਼ੋਰੋ ਗੁੱਲ, ਰਥਾਂ ਦੀ ਖੜਖੜਾਹਟ ਤੇ ਘੋੜਿਆਂ ਦੇ ਹਿਣਕਣ ਦੀਆਂ ਆਵਾਜ਼ਾਂ ਕੰਨੀ ਪੈਣ ਲੱਗੀਆਂ। ਚੌਂਕ ਕੇ ਇੱਧਰ ਉੱਧਰ ਦੇਖਿਆ, ਸ਼ਹਿਰ ਵੱਲੋਂ ਆਉਂਦੇ ਰਸਤੇ ਰਸਤੇ ਮਸ਼ਾਲਚੀ ਅੱਗੇ ਅੱਗੇ ਆਉਂਦੇ ਦਿਸੇ। ਚਰਵਾਹੇ ਨੇ ਬਣਜਾਰਨ ਦੇ ਹੰਝੂ ਪੂਜਦਿਆਂ ਕਿਹਾ, ਪੱਠਾ ਨਾਈ ਲਾਓ ਲਸ਼ਕਰ ਨਾਲ ਆ ਗਿਆ ਲੱਗਦਾ। ਵਾਕਈ ਜ਼ਬਾਨ ਦਾ ਪੱਕਾ, ਮੇਰੀ ਸਹੁੰ, ਰੋਣ ਧੋਣ ਨਾਲ ਬਦਸ਼ਗਨੀ ਨਾ ਕਰ। ਕੱਲ ਨੂੰ ਚਾਨਣ ਪੱਖ ਦੀ 13ਵੀਂ ਮੰਗਲੀਕ ਦੇ ਦਿਨ ਮੇਰਾ ਰਾਜ ਤਿਲਕ ਹੋਵੇਗਾ। ਖੁੱਲੀਆਂ ਅੱਖਾਂ ਦੇ ਪ੍ਰਤੱਖ ਸੁਪਨੇ ਸਾਹਮਣੇ ਉਸ ਦਾ ਕੀ ਜ਼ੋਰ, ਸਬਰ ਕਰ ਲਿਆ। ਦੇਖਦਿਆਂ ਦੇਖਦਿਆਂ ਕਾਰਵਾਂ ਨੇੜੇ ਆ ਕੇ ਰੁਕਿਆ। ਕਈ ਬੰਦੇ ਰਥਾਂ ਵਿੱਚੋਂ ਹੇਠ ਉਤਰੇ। ਇੱਜੜ ਦਾ ਪੁਰਾਣਾ ਮਾਲਕ ਤੇ ਨਾਈ ਨਮਸਕਾਰ ਨਮਸਕਾਰ ਕਰਦੇ ਦੂਰੇ ਝੁਕ ਝੁੱਕ ਕੇ ਅੱਗੇ ਵਧੇ। ਹਿਲਦੇ ਸਿਰ ਉੱਪਰ ਬੁੱਢੇ ਰਾਜਾ ਦਾ ਮੁਕਟ ਵੀ ਹਿੱਲ ਰਿਹਾ ਸੀ। ਬੇਹੋਸ਼ੀ ਜਿਹੀ ਵਿੱਚ ਰਾਜੇ ਨੇ ਚਰਵਾਹੇ ਨੂੰ ਬਾਹਾਂ ਵਿੱਚ ਲੈ ਲਿਆ। ਕੰਬਦੀ ਆਵਾਜ਼ 'ਚ ਭਰੇ ਗਲੇ ਨਾਲ ਕਿਹਾ, ਮੇਰੇ ਲਾਡਲੇ ਰਾਜਕੁਮਾਰ, ਤੇਰੀ ਤਲਾਸ਼ ਵਿੱਚ ਅਸੀਂ ਜੰਗਲ ਦੀ ਕਿੰਨੀ ਖਾਕ ਛਾਣੀ, ਪਰ ਹੋਣੀ ਨੇ ਇਸ ਦਿਨ ਤੱਕ ਦੀ ਉਡੀਕ ਕਰਾਉਣੀ ਸੀ। ਅੱਖਾਂ ਹੁੰਦਿਆਂ ਸੁਣਦਿਆਂ ਅੰਨੇ ਬਣੇ ਰਹੇ। ਤੁਹਾਨੂੰ ਅਨੇਕ ਵਾਰ ਆਪਣੀਆਂ ਅੱਖਾਂ ਨਾਲ ਦੇਖ ਕੇ ਵੀ ਵਾਪਸ ਮੁੜ ਜਾਂਦੇ। ਚੌਪਾਏ ਬਣ ਮਾਨਸ ਦੇ ਰੂਪ ਵਿੱਚ ਤੁਹਾਨੂੰ ਕਿਵੇਂ ਪਛਾਣਦੇ? ਭਲਾ ਹੋਵੇ ਇਸ ਨਾਈ ਦਾ ਜਿਸਨੇ ਮਹਿਲ ਵਿੱਚ ਆ ਕੇ ਸੱਚੀ ਗੱਲ ਦੱਸੀ। ਸੁਣਨ ਸਾਰ ਸਮਝ ਗਿਆ, ਇਹੀ ਸੱਚ ਹੈ। ਫਿਰ ਉਸਨੇ ਇੱਜੜ ਦੇ ਪੁਰਾਣੇ ਮਾਲਕ ਵੱਲ ਨਜ਼ਰ ਘੁਮਾਈ ਤੇ ਗੁੱਸੇ ਨਾਲ ਬੋਲਿਆ, ਤੂੰ ਮੇਰੇ ਨਾਲ ਕਿਸ ਜਨਮ ਦਾ ਬਦਲਾ ਲਿਆ? ਬਾਰ ਬਾਰ ਪੁੱਛਣ ਤੇ ਵੀ ਤੂੰ ਇਨਕਾਰ ਕਰਦਾ ਰਿਹਾ, ਕਿਉਂ ਕੀਤੀ ਗੁਸਤਾਖੀ? ਰਾਜੇ ਦੇ ਪੈਰ ਫੜ ਕੇ ਗਿੜਗਿੜਾਇਆ, ਬਹੁਤ ਵੱਡਾ ਪਾਪ ਹੋਇਆ ਅੰਨਦਾਤਾ, ਇਸ ਗੁਨਾਹ ਸਦਕਾ ਮੌਤ ਦੀ ਸਜ਼ਾ ਘੱਟ ਹੈ। ਅਗਲੇ ਪਲ ਰਾਜੇ ਦਾ ਗੁੱਸਾ ਸ਼ਾਂਤ ਹੋ ਗਿਆ। ਪਿਆਰ ਨਾਲ ਕਿਹਾ, ਤੂੰ ਡਰਨਾ, ਮੇਰੇ ਹੱਥੋਂ ਅਨਿਆਂ ਨਹੀਂ ਹੋਏਗਾ। ਆਖਿਰਕਾਰ ਤੂੰ ਰਾਜਕੁਮਾਰ ਨੂੰ ਜਿਉਂਦਾ ਰੱਖਣ ਵਿੱਚ ਤਾਂ ਮਦਦ ਕੀਤੀ, ਨਹੀਂ ਤਾਂ ਅੱਜ ਦੇ ਦਿਨ ਸੋਨੇ ਦਾ ਇਹ ਸੂਰਜ ਕਿਵੇਂ ਉਦੈ ਹੁੰਦਾ? ਜੋ ਜੀ ਚਾਹੇ ਮੰਗ, ਤੇਰਾ ਉਪਕਾਰ ਆਪਣੇ ਸਿਰ ਉੱਪਰ ਭਾਰ ਵਾਂਗ ਨਹੀਂ ਰੱਖਣਾ। ਉਹ ਰਾਜੇ ਦੇ ਪੈਰਾਂ ਵਿੱਚ ਲੇਟ ਕੇ ਬੋਲਿਆ, ਇੱਜੜ ਬਿਨਾਂ ਮੈਂ ਜਿਉਂਦਾ ਵੀ ਮੁਰਦੇ ਵਾਂਗ ਹਾਂ। ਗਰੀਬ ਪਰਵਰ, ਮੇਰਾ ਇੱਜੜ ਮੈਨੂੰ ਵਾਪਸ ਦਵਾ ਦਿਓ, ਮੈਨੂੰ ਹੋਰ ਨਹੀਂ ਕੁਝ ਚਾਹੀਦਾ। ਮੁਸਕਰਾ ਕੇ ਰਾਜੇ ਨੇ ਕਿਹਾ, ਤੂੰ ਵੀ ਮੂਰਖਾਂ ਦਾ ਸਿਰਤਾਜ ਹੈ, ਇੱਜੜ ਤਾਂ ਤੇਰਾ ਹੀ ਹੈ। ਰਾਜਕੁਮਾਰ ਨੇ ਜਿੰਨਾ ਚਿਰ ਚਰਾਇਆ ਸੋ ਚਰਾਇਆ, ਲੈ ਇਹ 9 ਲੱਖਾਂ ਹਾਰ ਤੇਰੇ ਹਵਾਲੇ। ਬਣਜਾਰਨ ਅਵਾਕ ਸਾਰਾ ਨਜ਼ਾਰਾ ਦੇਖ ਰਹੀ ਸੀ। ਯਕੀਨ ਨਾ ਕਰੇ ਤਾਂ ਕਿਵੇਂ ਨਾ ਕਰੇ, ਤੇ ਵਿਸ਼ਵਾਸ ਹੁੰਦਾ ਨਹੀਂ ਸੀ। ਬੈਠੇ ਬਿਠਾਏ ਕੀ ਆਫ਼ਤ ਆ ਗਈ, ਨਾਈ ਕਿਵੇਂ ਪਿੱਛੇ ਰਹੇ? ਤੁਰੰਤ ਮਾਲਕਾਂ ਅੱਗੇ ਪੱਲਾ ਅੱਡ ਦਿੱਤਾ। ਰਾਜਕੁਮਾਰ ਤੇ ਬਣਜਾਰਨ ਦੇ ਚਰਨ ਛੂਹ ਕੇ ਬੋਲਿਆ, ਜੰਗਲ ਦਾ ਬੂਟਾ ਜੰਗਲ ਵਿੱਚ ਹੀ ਰਹੇ ਤਾਂ ਚੰਗਾ, ਤੁਸੀਂ ਰੱਥ ਵਿੱਚ ਵਿਰਾਜੋ। ਰਾਜਕੁਮਾਰ ਹੱਸ ਕੇ ਬੋਲਿਆ, ਲੋਲੋ ਪੋਪੋ ਕਰਨ ਦਾ ਕੀ ਅਰਥ, ਅੱਜ ਤੁਸੀਂ ਅੱਜ ਤੋਂ ਬਾਅਦ ਸਾਡੇ ਦੀਵਾਨ ਹੋਏ। ਨਾਈ ਦੀ ਚੁਸਤੀ ਫੁਰਤੀ ਸਦਕਾ ਉਸ ਨੂੰ ਦੀਵਾਨ ਦਾ ਰੁਤਬਾ

ਮਿਲਿਆ। ਇਹ ਮਰ ਕੇ ਵੀ ਨਹੀਂ ਭੁਲਾਇਆ ਜਾ ਸਕਦਾ। ਆਵਾਜ਼ ਵਿੱਚ ਚਾਸ਼ਨੀ ਘੋਲ ਕੇ ਬੋਲਿਆ, ਜੁੱਤੀਆਂ ਨੂੰ ਪੈਰਾਂ ਦੀ ਥਾਂ ਮਿਲ ਜਾਵੇ, ਹੋਰ ਕੀ ਚਾਹੀਦਾ ਮਾਲਕ। ਗੱਲਾਂ ਕਰਨ ਦੀ ਫੁਰਸਤ ਕਿਸ ਕੋਲ। ਰਥ ਵਾਪਸ ਮੁੜੇ। ਬਣਜਾਰਨ ਦਾ ਬੁਰਾ ਸੁਫਨਾ ਘੋੜਿਆਂ ਦੀਆਂ ਟਾਪਾਂ ਨਾਲ ਅੱਗੇ ਵਧਿਆ। ਰਾਮ ਜਾਣੇ ਇਹ ਰਥ ਕਦੀ ਰੁਕੇਗਾ ਵੀ ਕਿ ਨਹੀਂ। ਕੰਬਦੇ ਹੱਥ ਰਾਜੇ ਨੇ ਬਣਜਾਰਨ ਦੇ ਸਿਰ ਤੇ ਰੱਖਦਿਆਂ ਕਿਹਾ, ਬੇਟੀ ਤੁਹਾਡਾ ਅਹਿਸਾਨ ਬੋਲਾਂ ਨਾਲ ਉਤਾਰਨਾ ਬੇਅਦਬੀ ਹੈ, ਫੇਰ ਵੀ ਕਹੇ ਬਿਨਾਂ ਰਹਿ ਨਹੀਂ ਸਕਦਾ। ਦੁੱਖ ਇਸ ਗੱਲ ਦਾ ਹੈ, ਕੇਵਲ ਅੱਜ ਦਾ ਦਿਨ ਵੇਖਣ ਵਾਸਤੇ ਇਹਨਾਂ ਦੀ ਮਹਾਰਾਣੀ ਮਾਂ ਜਿਉਂਦੀ ਨਹੀਂ। ਕਿਹੋ ਜਿਹੀ ਪਤੀਵਰਤਾ ਔਰਤ ਉੱਤੇ ਮੈਂ ਸ਼ੱਕ ਕੀਤਾ, ਪਤਾ ਨਹੀਂ ਕਿਉਂ ਅਕਲ ਤੇ ਪਰਦਾ ਪੈ ਗਿਆ। ਦਰਬਾਰੀਆਂ ਦੀਆਂ ਚਾਲਾਂ ਵਿੱਚ ਮੈਂ ਫਸ ਗਿਆ। ਰਾਜਕੁਮਾਰ ਨੂੰ ਜਨਮ ਦੇਣ ਸਾਰ ਰਾਣੀ ਫਾਂਸੀ ਦੇ ਫੰਦੇ ਉੱਪਰ ਲਟਕ ਗਈ। ਦੀਵਾਨ ਨੂੰ ਸੂਲੀ ਚਾੜ ਕੇ ਉਸ ਦੇ ਪਾਪ ਇਸ ਬੱਚੇ ਨੂੰ ਗਿੱਦੜ ਦੀ ਖੱਡ ਵਿੱਚ ਸੁਟਵਾ ਕੇ ਹੀ ਮੈਂ ਦਮ ਲਿਆ। ਸੱਤਵੇਂ ਦਿਨ ਸਾਜਿਸ਼ ਪਤਾ ਲੱਗਣ ਤੇ ਮੈਂ ਬੜਾ ਪਛਤਾਇਆ, ਪਰ ਉਸ ਦਾ ਕੀ ਬਣਨਾ ਸੀ। ਰਾਜਕੁਮਾਰ ਦੀ ਤਲਾਸ਼ ਵਿੱਚ ਜੰਗਲ ਦਾ ਪੱਤਾ ਪੱਤਾ ਛਾਣ ਮਾਰਿਆ, ਪਰ ਜਦ ਤੱਕ ਮਿਲਾਪ ਦੀ ਘੜੀ ਨਹੀਂ ਆਈ, ਨਹੀਂ ਲੱਭਿਆ। ਆਖਰ ਨਾਈ ਦੀ ਸਾਰੀ ਗੱਲ ਸੁਣ ਕੇ ਸਾਡੀ ਭਟਕਣ ਹਟੀ। ਰਾਜਦਾਈ ਨੇ ਜਿੱਥੇ ਦੱਸਿਆ ਸੀ ਸਰੀਰ ਉੱਤੇ ਲਸਣ ਦਾ ਨਿਸ਼ਾਨ ਹੈ, ਉਹ ਵੀ ਮਿਲ ਗਿਆ। ਅੰਨਾ ਵੀ ਦੇਖ ਸਕਦਾ, ਰਾਜਕੁਮਾਰ ਮੇਰੇ ਤੇ ਗਿਆ। ਤੁਹਾਡੇ ਹੱਥੋਂ ਆਖਰ ਸਾਡੇ ਭਾਗ ਜਾਗੇ, ਤੁਸੀਂ ਨਾ ਹੁੰਦੇ। ਰਾਜਕੁਮਾਰ ਹੁੰਦਿਆਂ ਵੀ ਇਹ ਜੰਗਲੀ ਜਾਨਵਰ ਦੀ ਜੂਨ ਭੋਗਦਾ। ਅੱਜ ਮੇਰੀ ਖਾਹਿਸ਼ ਪੂਰੀ ਹੋਈ, ਕੱਲ ਨੂੰ ਰਾਜ ਤਿਲਕ ਦੇ ਕੇ ਅਸੀਂ ਕਾਸ਼ੀ ਜੀ ਰਵਾਨਾ ਹੋਵਾਂਗੇ। ਜਦ ਤੱਕ ਪ੍ਰਾਣ ਹਨ ਇਹੀ ਪ੍ਰਾਰਥਨਾ ਕਰਦਾ ਰਹਾਂਗਾ ਕਿ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰੋ, ਰਾਜ ਵਿਸਥਾਰ ਹੋਵੇ, ਦੁੱਧੀ ਨਹਾਓ ਪੁੱਤੀ ਫਲੋ। ਆਪਣੇ ਦਿਲ ਦੀ ਉਥਲ ਪੁਥਲ ਨੂੰ ਬਣਜਾਰਨ ਨੇ ਆਪਣੇ ਤੱਕ ਰੱਖਿਆ ਤੇ ਰਾਜਾ ਦੇ ਚਰਨਾਂ ਵਿੱਚ ਸੀਸ ਨਿਭਾਇਆ। ਰਾਜਾ ਦਾ ਦਿਲ ਭਰ ਆਇਆ, ਰੁਕਦਿਆਂ ਰੁਕਦਿਆਂ ਮੁਸ਼ਕਲ ਨਾਲ ਬੋਲਿਆ, ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਤਕੜਾ ਹੁੰਦਾ ਹੈ, ਫਿਰ ਤੁਸੀਂ ਸੀਸ ਨਿਵਾ ਰਹੇ ਹੋ, ਇਹ ਤਾਂ ਮੇਰਾ ਕੰਮ ਹੈ। ਹੈਰਾਨ ਹੋ ਕੇ ਦਰਬਾਰੀਆਂ ਨੇ ਦੇਖਿਆ, ਰਾਜਾ ਸੀਸ ਨਿਵਾਉਣ ਲਈ ਝੁਕਣ ਲੱਗਾ। ਬਣਜਾਰਨ ਨੇ ਤੁਰੰਤ ਆਪਣੀਆਂ ਬਾਹਾਂ ਨਾਲ ਰੋਕ ਲਿਆ, ਦੋਵਾਂ ਦੀਆਂ ਅੱਖਾਂ ਝਰਨ ਝਰਨ ਬਹਿਣ ਲੱਗੀਆਂ। ਰਾਜਕੁਮਾਰ ਆਪਣੇ ਹੀ ਸੁਪਨਿਆਂ ਵਿੱਚ ਮਗਨ, ਦੀਨ ਦੁਨੀਆਂ ਤੋਂ ਇਕਦਮ ਬੇਖਬਰ, ਇੰਨੀ ਖੁਸ਼ੀ ਕਿ ਜ਼ਮੀਨ ਅਸਮਾਨ ਵਿੱਚ ਨਾ ਸਮਾਏ। ਕਿੱਥੇ ਬਣ ਮਾਨਸ, ਕਿੱਥੇ ਚਰਵਾਹਾ ਤੇ ਕਿੱਥੇ ਦੇਸ਼ ਦਾ ਮਾਲਕ। ਸਾਰੀ ਦੁਨੀਆਂ ਨੂੰ ਜੇ ਆਪਣੀ ਹਕੂਮਤ ਵਿੱਚ ਸ਼ਾਮਿਲ ਨਾ ਕੀਤਾ ਫਿਰ ਲਾਹਨਤ ਹੈ। ਰਾਜਕੁਮਾਰ ਦੇ ਸਵਾਗਤ ਲਈ ਸਾਰਾ ਸ਼ਹਿਰ ਪਲਕਾਂ ਵਿਛਾਈ ਉਡੀਕ ਰਿਹਾ ਸੀ। ਦਰਬਾਰੀ, ਸਾਮੰਤ, ਠਾਕਰ, ਬਾਂਦੀਆਂ, ਨੌਕਰ, ਚਾਕਰ ਖੁਸ਼ੀ ਵਿੱਚ ਗੜੂੰਦ ਇੱਧਰ ਉੱਧਰ ਚੱਕਰ ਕੱਟ ਰਹੇ ਸਨ। ਉਹਨਾਂ ਦੇ ਦੇਖਦੇ ਦੇਖਦੇ ਇੱਜੜ ਦਾ ਮਾਲਕ ਸਾਰੀ ਹਕੂਮਤ ਦਾ ਮਾਲਕ ਬਣ ਗਿਆ ਤੇ ਕੱਲ ਦੀ ਬਣਜਾਰਨ ਉਸ ਦੀ ਮਹਾਰਾਣੀ। ਨਵੇਂ ਰਾਜਾ ਦੇ ਫਰਮਾਨ ਸਦਕਾ ਨਾਈ ਨੂੰ ਦੀਵਾਨ ਖਾਸ ਦਾ ਰੁਤਬਾ ਮਿਲਿਆ। ਰਾਜਕੁਮਾਰ ਦੀ ਜ਼ਿੰਦਗੀ ਬਚਾਉਣ ਵਾਲੇ ਗਡਰੀਏ ਨੂੰ 7 ਪਿੰਡਾਂ ਦੀ ਜਾਗੀਰ ਮਿਲੀ। ਹਾਥੀ ਸਿਰੋਪਾ ਦਾ ਖਿਤਾਬ ਮਿਲਣ ਤੇ ਲੱਖੀ ਬਣਜਾਰੇ ਨੇ 1000 ਮੋਹਰਾਂ ਰਾਜਾ ਰਾਣੀ ਦੇ ਚਰਨਾਂ ਵਿੱਚ ਭੇਟ ਕੀਤੀਆਂ। ਬਚਨ ਮੁਜਬ ਨਵੇਂ ਰਾਜਾ ਦਾ ਪਿਤਾ 5 ਪੰਡਤਾਂ ਸਣੇ ਪੈਦਲ ਕਾਸ਼ੀ ਤੁਰ ਪਿਆ। ਰਾਜ ਸਿੰਘਾਸਨ ਉੱਪਰ ਨਵਾਂ ਰਾਜਾ, ਉਸ ਦਾ ਨਵਾਂ ਦੀਵਾਨ, ਦੋਵਾਂ ਦੇ ਦਿਲਾਂ ਵਿੱਚ ਨਵੀਆਂ ਨਵੀਆਂ ਵਿਉਂਤਾਂ ਉੱਭਰਨ ਲੱਗੀਆਂ। ਕਿਹੜੀ ਕਮਜ਼ੋਰ ਰਿਆਸਤ ਉੱਤੇ ਹਮਲਾ ਕਰਕੇ ਕਿਵੇਂ ਜਿੱਤਣਾ ਹੈ। ਹਿੰਮਤ ਕਰਕੇ ਇੱਕ ਅੱਧ ਵਾਰ ਰਾਣੀ ਨੇ ਰਾਜਾ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਕਿਹਾ ਕਿ ਲਾਲਸਾ ਦਾ ਕੋਈ ਅੰਤ ਨਹੀਂ, ਫਿਰ ਬੇਕਾਰ ਰਾਜ ਵਿਸਥਾਰ ਦਾ ਕੀ ਲਾਭ। ਵੱਧਦੀ ਅਫਰਾ ਤਫਰੀ ਤੇ ਹਾਏ ਹਾਏ ਅੱਗੇ ਆਰਾਮ ਨਾਲ ਸਾਹ ਲੈਣਾ ਤਾਂ ਨਸੀਬ ਹੀ ਨਹੀਂ ਹੁੰਦਾ। ਪਰ ਰਾਜਾ ਦੇ ਹੌਸਲੇ ਬੁਲੰਦੀਆਂ ਤੇ, ਰਾਣੀ ਦੀ ਬੁੜਬੁੜ ਵੱਲ ਧਿਆਨ ਹੀ ਨਹੀਂ ਸੀ। ਰਾਣੀ ਆਪਣੀ ਕੁੱਖ ਹਰੀ ਹੋਣ ਦੀ ਖੁਸ਼ੀ ਵਿੱਚ ਮਗਨ ਸੀ। ਦੋਵਾਂ ਦੀਆਂ ਅੱਖਾਂ ਵਿੱਚ ਵੱਖ ਵੱਖ ਕਿਸਮ ਦੇ ਸੁਪਨੇ ਪਲ ਰਹੇ ਸਨ। ਰਾਜੇ ਦੀਆਂ ਅੱਖਾਂ ਵਿੱਚ ਵੱਧਦੀ ਹਕੂਮਤ, ਵੱਧਦੇ ਸੁੱਖ, ਨਵੇਂ ਨਵੇਂ ਭੋਗ ਵਿਲਾਸ ਤੇ ਰਾਣੀ ਦੀਆਂ ਅੱਖਾਂ ਵਿੱਚ ਗੋਦ ਫਲਣ ਦੇ ਨਾਲ ਨਾਲ ਨਵੇਂ ਜੀਵ ਦੇ ਸੁਪਨੇ। ਕਿਵੇਂ ਪਾਲੇ, ਕਿਵੇਂ ਪੋਸੇ, ਕਿਵੇਂ ਲਾੜ ਲੜਾਏਗੀ, ਕਿਵੇਂ ਕੀ ਕੀ ਸਿਖਾਏਗੀ। ਰਾਤ ਦਿਨ ਇਸੇ ਉਲਝਣ ਵਿੱਚ ਫਸੀ ਰਹਿੰਦੀ। ਦਿਨ ਢਲਣ ਸਾਰ ਰਾਜਾ ਦੀ ਅਯਾਸ਼ੀ ਦਾ ਸੂਰਜ ਚੜ੍ਹਦਾ ਤੇ ਸਵੇਰੇ ਅਸਤ ਹੁੰਦਾ। ਰਾਣੀ ਅੰਦਰ ਹੀ ਅੰਦਰ ਕੁੜਦੀ, ਅੰਦਰ ਹੀ ਅੰਦਰ ਸੁਲਗਦੀ। ਉਸਦਾ ਦੁੱਖ ਸਮਝਣ ਵਾਲਾ ਸਾਰੀ ਰਿਆਸਤ ਵਿੱਚ ਕੋਈ ਨਹੀਂ ਸੀ। ਨਸ਼ੇ ਵਿੱਚ ਚੂਰ ਰਾਜੇ ਨੂੰ ਇੱਕ ਦਿਨ ਸਾਹਮਣਿਓ ਰਾਣੀ ਆਉਂਦੀ ਦਿਖਾਈ ਦਿੱਤੀ ਤਾਂ ਲੜਖੜਾਉਂਦੀ ਜ਼ੁਬਾਨ ਵਿੱਚ ਬੋਲਿਆ, ਇਸ ਵੱਧਦੇ ਪੇਟ ਵੱਲ ਦੇਖਣ ਸਾਰ ਮੈਨੂੰ ਉਲਟੀ ਆਉਣ ਵਾਲੀ ਹੋ ਜਾਂਦੀ ਹੈ। ਤੈਨੂੰ ਇਸ ਗੱਲ ਦਾ ਪਤਾ ਹੈ, ਫੇਰ ਵੀ ਤੂੰ ਮੇਰੇ ਸਾਹਮਣੇ ਆਉਣ ਦੀ ਗੁਸਤਾਖੀ ਕਿਉਂ ਕੀਤੀ, ਤੇਰੀ ਇਹ ਮਜਾਲ। ਰਾਣੀ ਨੇ ਕੋਈ ਜਵਾਬ ਨਹੀਂ ਦਿੱਤਾ। ਅੰਗਿਆਰ ਉਗਲਣੇ ਚਾਹੁੰਦੀ ਸੀ ਪਰ ਖੂਨ ਦਾ ਘੁੱਟ ਪੀ ਕੇ ਰਹਿ ਗਈ। ਮੁੜਨ ਲੱਗੀ ਤਾਂ ਰਾਜਾ ਨੇ ਡਗਮਗਾਉਂਦਿਆਂ ਹੱਥ ਫੜ ਕੇ ਕਿਹਾ, ਰਾਜਾ ਸਾਹਮਣੇ ਮਾਮੂਲੀ ਬੰਜਾਰਨ ਦਾ ਇਹ ਹੰਕਾਰ ਭੜਥਾ ਬਣਵਾ ਸਕਦਾ ਤੇਰਾ। ਸੋਚਦੀ ਹੋਏਗੀ ਮੈਨੂੰ ਇਸ ਲਾਇਕ ਬਣਾ ਕੇ ਤੂੰ ਮੇਰੇ ਉੱਪਰ ਭਾਰੀ ਅਹਿਸਾਨ ਕੀਤਾ ਹੈ। ਬਣ ਮਾਨਸ ਦੀ ਜ਼ਿੰਦਗੀ ਵਿੱਚ ਮੈਂ ਵੱਧ ਖੁਸ਼ ਸਾਂ, ਤੇਰੇ ਚੱਕਰ ਵਿੱਚ ਫਸ ਕੇ ਮੈਂ ਹੁਣ ਤੱਕ ਭਟਕ ਰਿਹਾ। ਰਾਮ ਜਾਣੇ ਇਸ ਦਾ ਕਦੋਂ ਤੇ ਕਿਵੇਂ ਅੰਤ ਹੋਵੇਗਾ, ਪਰ ਤੂੰ ਕਿੰਨਾ ਸੋਚਾਂ ਚ ਉਲਝੀ ਹੋਈ ਹੈ। ਤੇਰੀ ਹੈਂਕੜ ਮਿਟਾਉਣੀ ਤਾਂ ਮੇਰੇ ਖੱਬੇ ਹੱਥ ਦਾ ਖੇਲ ਹੈ। ਇਹੋ ਜਿਹੀ ਮੰਦੀ ਗੱਲ ਦਾ

ਈ ਜਵਾਬ ਝਟਕੇ ਨਾਲ ਹੱਥ ਛੁਡਾਇਆ ਤੇ ਉੱਥੋਂ ਚਲੀ ਗਈ। ਰਾਜਾ ਬੁੜਬੁੜ ਕਰਦਾ ਰੰਗ ਮਹਿਲ ਵੱਲ ਚਲਾ ਗਿਆ। ਰਾਣੀ ਦੀ ਅੱਖ ਪਲ ਭਰ ਲਈ ਵੀ ਨਹੀਂ ਲੱਗੀ। ਚੁੰਨੀ ਦੇ ਪੱਲੇ ਨਾਲ ਘਿਓ ਦਾ ਦੀਵਾ ਬੁਝਾ ਦਿੱਤਾ। ਮਾਮੂਲੀ ਕੋਸ਼ਿਸ਼ ਨਾਲ ਇੱਕ ਚੁਪਾਇਆ। ਬਣਮਾਨਸ ਉਸ ਦੇ ਦੇਖਦੇ ਦੇਖਦੇ ਕਿੱਥੇ ਤੱਕ ਪੁੱਜ ਗਿਆ। ਹੁਣ ਲੱਖ ਯਤਨ ਕਰੋ ਵਾਪਸ ਨਹੀਂ ਪਰਤਾਇਆ ਜਾ ਸਕਦਾ। ਸਮਝਦਾਰੀ ਦਾ ਸਿਰਮੌਰ ਇਹ ਇਨਸਾਨ ਆਪਣੇ ਦੋ ਪੈਰਾਂ ਦੇ ਬਲ ਹਮੇਸ਼ਾ ਕੁਰਾਹੇ ਤੇ ਚੱਲੇਗਾ। ਸੁਫਨੇ ਵਿੱਚ ਵੀ ਕੀਤੀ ਭੁੱਲ ਸੁਧਾਰੀ ਨਹੀਂ ਜਾ ਸਕਦੀ। ਇਸ ਪ੍ਰਾਸ਼ਚਿਤ ਦਾ ਕੋਈ ਇਲਾਜ ਨਹੀਂ, ਨਾ ਆਖਰੀ ਪੀੜ੍ਹੀ ਤੱਕ ਇਸ ਭੁੱਲ ਦੇ ਦੰਡ ਤੋਂ ਕੋਈ ਛੁਟਕਾਰਾ। ਸੁੰਨੀਆਂ ਅੱਖਾਂ ਵਾਂਗ ਬੰਜਾਰਨ ਦਾ ਦਿਲ ਵੀ ਸੁਣਨਾ। ਉਦੋਂ ਤੋਂ ਹੁਣ ਤੱਕ ਜੱਚਾ ਰਾਣੀ ਉਸ ਬੰਦ ਮਹਿਲ ਵਿੱਚ ਪ੍ਰਸੂਤ ਦਰਦ ਨਾਲ ਪਲ ਪਲ ਟਸਕ ਰਹੀ ਹੈ। ਉਸ ਦੇ ਪੇਟ ਵਿੱਚੋਂ ਬਣਮਾਨਸ ਵਰਗਾ ਨਿਰਮਲ ਬੱਚਾ ਪੈਦਾ ਹੋਏਗਾ ਕਿ ਕੂਟਨੀਤੀਵਾਨ ਦੁਪਾਇਆ ਮਨੁੱਖ ਦਾ ਜਾਇਆ। ਜਦੋਂ ਤੱਕ ਉਸ ਦੀ ਕੁੱਖ ਦਾ ਸੁਪਨਾ ਬਾਹਰ ਨਹੀਂ ਆਏਗਾ, ਉਦੋਂ ਤੱਕ ਉਸ ਦੇ ਦਿਲ ਵਿੱਚ ਸਹਿਕ ਦੀ ਦੂਰੀ ਉਲਝਣ ਸੁਲਝੇਗੀ ਨਹੀਂ। ਸਰੋਤਿਓ, ਇਹ ਸੀ ਅੱਜ ਦੀ ਰਾਜਸਥਾਨੀ ਲੋਕ ਕਥਾ ਉਲਝਣ। ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦਾ ਵੇਲਾ ਇੱਥੇ ਹੀ ਸਮਾਪਤ ਹੁੰਦਾ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਏਗੀ। ਇਸ ਬਾਬਤ ਤੁਸੀਂ ਆਪਣੇ ਵਿਚਾਰ ਸਾਡੇ ਪ੍ਰੋਗਰਾਮ ਸਰੋਤਾ ਮੰਚ ਰਾਹੀਂ ਦੇ ਸਕਦੇ ਹੋ। ਇਸ ਦੇ ਨਾਲ ਹੀ ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਦੇ ਹੋਏ ਆਪ ਜੀ ਤੋਂ ਪ੍ਰੋਗਰਾਮ ਸਮਾਪਤ ਕਰਨ ਦੀ ਚਾਹਾਂਗੇ ਆਗਿਆ। ਨਮਸਕਾਰ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ।

जी श्रोतियों, प्रोग्राम चल रहा सचरी सवेर ते मैं सुखदीप कौर बनी हुई हां तुहाडे नाल। प्रोग्राम सचरी सवेर दे तहत स्टूडियो दी घड़ी ते समा हो चुका 7:47 ते 48 सैकेंट दा। ते आओ हुण गल करदे हां जी वर्ड चॉकलेट डे बारे। जी चॉकलेट दा नाम सुनदे ही सारयां दे मुंह च पानी आ गया होना। ते अज 7 जुलाई नूं असीं मना रहे हां वर्ड चॉकलेट डे। ते इह दिन क्यों मनाया जांदा ते इसदा की इतिहास है, इस दे बारे आपां गल करांगे। साल 1550 ਵਿੱਚ 7 ਜੁਲਾਈ ਨੂੰ ਯੂਰਪ ਵਿੱਚ ਪਹਿਲੀ ਵਾਰ ਚਾਕਲੇਟ ਡੇ ਮਨਾਇਆ ਗਿਆ ਸੀ ਤੇ ਇਸ ਤੋਂ ਬਾਅਦ ਇਹ ਪੂਰੀ ਦੁਨੀਆ ਵਿੱਚ ਮਨਾਇਆ ਜਾਣ ਲੱਗਿਆ। ਚਾਕਲੇਟ ਨਾ ਸਿਰਫ ਖਾਣ ਵਿੱਚ ਸਵਾਦ ਹੁੰਦੀ ਹੈ ਸਗੋਂ ਇਹ ਸਰੀਰ ਨੂੰ ਕਈ ਤਰੀਕੇ ਨਾਲ ਲਾਭ ਵੀ ਦਿੰਦੀ ਹੈ। ਵਿਸ਼ਵ ਚਾਕਲੇਟ ਦਿਵਸ ਹਰ ਸਾਲ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਹਰ ਛੋਟੇ ਵੱਡੇ ਤਿਉਹਾਰ ਤੇ ਜਿਹੜਾ ਚਾਕਲੇਟ ਦਾ ਆਨੰਦ ਹੈ ਉਹ ਮਾਣਿਆ ਜਾਂਦਾ ਹੈ ਤੇ ਇਹ ਪਿਆਰ ਤੇ ਦੋਸਤੀ ਦਾ ਚਿਤਰਨ ਵੀ ਹੈ। 7 ਜੁਲਾਈ ਨੂੰ ਮਨਾਏ ਜਾਣ ਵਾਲੇ ਚਾਕਲੇਟ ਦਿਵਸ ਤੋਂ ਇਲਾਵਾ ਹਰ ਸਾਲ 14 ਸਤੰਬਰ ਨੂੰ ਰਾਸ਼ਟਰੀ ਚਾਕਲੇਟ ਦਿਵਸ ਵੀ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਚਾਕਲੇਟ ਲਗਭਗ 4000 ਸਾਲ ਪਹਿਲਾਂ ਇਸ ਦੁਨੀਆ ਤੇ ਆਈ ਸੀ। ਪਹਿਲੀ ਵਾਰ ਚਾਕਲੇਟ ਦਾ ਦਰਖਤ ਅਮੈਰੀਕਾ ਵਿੱਚ ਦੇਖਿਆ ਗਿਆ ਸੀ। ਅਮੈਰੀਕਾ ਦੇ ਜੰਗਲ ਵਿੱਚ ਚਾਕਲੇਟ ਦੇ ਦਰਖਤ ਦੀਆਂ ਫਲੀਆਂ ਦੇ ਬੀਜ ਤੋਂ ਬਣਾਇਆ ਗਿਆ ਸੀ। ਅਮੈਰੀਕਾ ਦੇ ਮੈਕਸੀਕੋ ਦੇ ਨੇ ਦੁਨੀਆ ਵਿੱਚ ਸਭ ਤੋਂ ਪਹਿਲਾਂ ਚਾਕਲੇਟ ਦੀ ਵਰਤੋਂ ਕੀਤੀ ਸੀ ਤੇ ਕਿਹਾ ਜਾਂਦਾ ਹੈ ਕਿ 1528 ਵਿੱਚ ਸਪੇਨ ਦੇ ਰਾਜੇ ਨੇ ਮੈਕਸੀਕੋ ਉੱਤੇ ਕਬਜ਼ਾ ਕਰ ਲਿਆ। ਰਾਜੇ ਨੇ ਇੱਥੋਂ ਦੀ ਜਿਹੜੀ ਕੋਕੋ ਸੀ ਉਹ ਬਹੁਤ ਪਸੰਦ ਸੀ। ਇਸ ਤੋਂ ਬਾਅਦ ਰਾਜਾ ਮੈਕਸੀਕੋ ਤੋਂ ਸਪੇਨ ਲਈ ਕੋਕੋ ਬੀਜ ਲੈ ਕੇ ਗਿਆ ਤੇ ਜਿਸ ਤੋਂ ਬਾਅਦ ਚਾਕਲੇਟ ਨੂੰ ਪ੍ਰਸਿੱਧੀ ਮਿਲੀ। ਸ਼ੁਰੂਆਤੀ ਦੌਰ ਵਿੱਚ ਚਾਕਲੇਟ ਦਾ ਸਵਾਦ ਬਹੁਤ ਜ਼ਿਆਦਾ ਤਿੱਖਾ ਹੁੰਦਾ ਸੀ ਤੇ ਇਸ ਸਵਾਦ ਨੂੰ ਬਦਲਣ ਲਈ ਇਸ ਵਿੱਚ ਸ਼ਹਿਦ, ਵਨੀਲਾ ਤੋਂ ਇਲਾਵਾ ਦੂਜੀਆਂ ਚੀਜ਼ਾਂ ਮਿਲਾ ਕੇ ਇਸ ਦੀ ਕੋਲਡ ਕੌਫੀ ਬਣਾਈ ਗਈ। ਇਸ ਤੋਂ ਬਾਅਦ ਡਾਕਟਰ ਸਰ ਹੈਂਸ ਸਲੋਨ ਨੇ ਇਸ ਨੂੰ ਤਿਆਰ ਕਰਕੇ ਪੀਣ ਯੋਗ ਬਣਾਇਆ ਤੇ ਇਸਦਾ ਨਾਮ ਕੈਡਬਰੀ ਮਿਲਕ ਚਾਕਲੇਟ ਦਿੱਤਾ।

ਤਾਂ ਲੋਕ ਇਸ ਦਿਨ ਨੂੰ ਕਿਵੇਂ ਮਨਾਉਂਦੇ ਨੇ ਜੀ? ਤਾਂ ਆਪਣੀ ਮਨਪਸੰਦ ਜਿਹੜੀ ਚੋਕਲੇਟ ਹੈ ਉਸ ਨੂੰ ਖਾ ਕੇ ਲੋਕ ਇਸ ਦਿਨ ਨੂੰ ਮਨਾਉਂਦੇ ਨੇ। ਚੋਕਲੇਟ ਦੁੱਧ, ਗਰਮ ਚੋਕਲੇਟ, ਚੋਕਲੇਟ ਕੈਂਡੀ, ਚੋਕਲੇਟ ਕੇਕ, ਬਰਾਊਨੀਜ਼, ਮੂਸ ਅਤੇ ਹੋਰ ਬਹੁਤ ਸਾਰੇ ਚੋਕਲੇਟ ਦੇ ਜਿਹੜੇ ਸਵਾਦੀ ਪਕਵਾਨ ਨੇ ਜੋ ਇਸ ਦਿਨ ਬਣਾਏ ਜਾਂਦੇ ਨੇ। ਅਤੇ ਚੋਕਲੇਟ ਖਾਣ ਨਾਲ ਜਿਹੜੇ ਸਰੀਰ ਨੂੰ ਫਾਇਦੇ ਹੁੰਦੇ ਨੇ ਉਹ ਹੈ ਜੀ, ਬੀਪੀ ਨੂੰ ਕੰਟਰੋਲ ਰੱਖਣਾ, ਡਿਪਰੈਸ਼ਨ ਤੋਂ ਦੂਰ ਰੱਖਣਾ, ਝੁਰੜੀਆਂ ਤੋਂ ਜਿਹੜਾ ਛੁਟਕਾਰਾ ਵੀ ਜਿਹੜਾ ਇਸ ਤੋਂ ਨਾਲ ਪਵਾਇਆ ਜਾ ਸਕਦਾ, ਮਨ ਨੂੰ ਆਰਾਮ ਮਿਲਦਾ ਅਤੇ ਥਕਾਵਟ ਵੀ ਦੂਰ ਹੁੰਦੀ ਹੈ ਚੋਕਲੇਟ ਖਾਣ ਦੇ ਨਾਲ। ਪਰ ਨਾਲ ਨਾਲ ਇਸ ਦੇ ਕੁਝ ਨੁਕਸਾਨ ਵੀ ਨੇ। ਜ਼ਿਆਦਾ ਚੋਕਲੇਟ ਖਾਣ ਨਾਲ ਮਾਈਗ੍ਰੇਨ ਦੀ ਸਮੱਸਿਆ ਵੱਧ ਸਕਦੀ ਹੈ, ਹੱਡੀਆਂ ਕਮਜ਼ੋਰ ਹੋ ਸਕਦੀਆਂ ਨੇ ਅਤੇ ਜਿਹੜਾ ਤੁਹਾਡਾ

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 8 ਜੁਲਾਈ, ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਦਾ ਸਾਡਾ ਵਿਸ਼ਾ ਹੋਏਗਾ ਜ਼ਿੰਦਗੀ ਦੇ ਕੌੜੇ ਸੱਚ, ਤੇ 8 ਜੁਲਾਈ ਨੂੰ ਤੁਸੀਂ ਸੁਣੋਗੇ ਇਸ ਦਾ ਪਹਿਲਾ ਭਾਗ।

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਸੱਜੇ ਸਵੇਰ ਇੱਥੇ ਹੀ ਸੰਪੂਰਨ ਕਰਨ ਦੀ ਮੈਨੂੰ ਸੁਖਦੀਪ ਨੂੰ ਦਿਓ ਇਜਾਜ਼ਤ। ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਹਿਯੋਗ ਲਈ ਧੰਨਵਾਦ ਕਰਨਾ ਚਾਹਾਂਗੇ ਸਮੂਹ ਤਕਨੀਕੀ ਸਟਾਫ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ। ਹੁਣ ਮੈਨੂੰ ਸੁਖਦੀਪ ਨੂੰ ਦਿਓ ਇਜਾਜ਼ਤ, ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜਰੀ ਸਵੇਰ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਚੱਲਿਆ 7:59 ਅਤੇ 9 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦੇ ਬੁਲੇਟਿਨ ਅਤੇ 8:15 ਤੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦੇ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 8:30 ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ।

0: ਪਾਕਿਸਤਾਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ 9 ਜੁਲਾਈ ਨੂੰ ਸਖ਼ਤ ਅਤੇ ਫੈਸਲਾਕੁਨ ਜਵਾਬ ਦੇਣਗੇ। ਭਾਰਤ ਨੇ ਅੰਡਰ 20 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 4 ਤਮਗਿਆਂ ਸਮੇਤ ਕੁੱਲ 20 ਤਮਗੇ ਜਿੱਤੇ ਨੇ ਤੇ ਸਪੇਨ ਤੇ ਬੈਲਜੀਅਮ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਕਾਰਤਾ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਗੱਲਬਾਤ ਵਿੱਚ ਦੁਵੱਲੇ ਸਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕੀਤੀ ਜਾਏਗੀ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਜਾਏਗੀ। ਦੋਵੇਂ ਨੇਤਾ ਆਪਸੀ ਹਿੱਤ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਸਮਝੌਤਿਆਂ ਦੇ ਆਦਾਨ ਪ੍ਰਦਾਨ ਦੇ ਗਵਾਹ ਵੀ ਹੋਣਗੇ। ਪ੍ਰਧਾਨ ਮੰਤਰੀ ਮੋਦੀ ਦਾ ਪ੍ਰੋਗਰਾਮ ਸਵੇਰੇ 10:30 ਇੱਕ ਰਸਮੀ ਸਵਾਗਤ ਸਮਾਰੋਹ ਨਾਲ ਸ਼ੁਰੂ ਹੋਏਗਾ। ਸ੍ਰੀ ਮੋਦੀ ਇੰਡੋਨੇਸ਼ੀਆਈ ਸੰਸਦ ਕੰਪਲੈਕਸ ਵਿਖੇ ਇੱਕ ਪ੍ਰੋਗਰਾਮ ਵਿੱਚ ਵੀ ਸ਼ਾਮਲ ਹੋਣਗੇ ਜਿੱਥੇ ਉਹ ਦੋਹਾਂ ਦੇਸ਼ਾਂ ਵਿਚਕਾਰ ਸੰਸਦੀ ਸਹਿਯੋਗ ਦੀ ਅਹਿਮੀਅਤ ਨੂੰ ਉਜਾਗਰ ਕਰਨਗੇ। ਉਹ ਇੱਕ ਭਾਈਚਾਰਕ ਸਮਾਗਮ ਵਿੱਚ ਵੀ ਹਿੱਸਾ ਲੈਣਗੇ ਜਿੱਥੇ ਉਹ ਪ੍ਰਵਾਸੀ ਭਾਰਤੀਆਂ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ। ਸ੍ਰੀ ਮੋਦੀ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਦੇ ਸੱਦੇ 'ਤੇ 3 ਦਿਨਾਂ ਸਰਕਾਰੀ ਦੌਰੇ 'ਤੇ ਕੱਲ੍ਹ ਜਕਾਰਤਾ ਪਹੁੰਚੇ। ਰਾਸ਼ਟਰਪਤੀ ਸੁਬਿਆਂਤੋ ਨੇ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਦਾ ਨਿੱਜੀ ਤੌਰ 'ਤੇ ਸਵਾਗਤ ਕੀਤਾ। ਇੰਡੋਨੇਸ਼ੀਆ ਦੀ ਹਵਾਈ ਫੌਜ ਦੇ ਜੰਗੀ ਜਹਾਜ਼ਾਂ ਨੇ ਪ੍ਰਧਾਨ ਮੰਤਰੀ ਦੇ ਜਹਾਜ਼ ਦੀ ਇੰਡੋਨੇਸ਼ੀਆ ਹਵਾਈ ਇਲਾਕੇ ਵਿੱਚ ਦਾਖਲ ਹੋਣ 'ਤੇ ਅਗਵਾਈ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਸੁਬਿਆਂਤੋ ਨਾਲ ਭਾਰਤ ਇੰਡੋਨੇਸ਼ੀਆ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਨਵੀਂ ਗਤੀ ਦੇਣ ਦੇ ਢੰਗ ਤਰੀਕਿਆਂ 'ਤੇ ਚਰਚਾ ਕਰਨ ਲਈ ਉਤਸੁਕ ਨੇ। ਜਕਾਰਤਾ ਪਹੁੰਚਣ 'ਤੇ ਪੇਸ਼ ਕੀਤੇ ਗਏ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸਾਂਝੇ ਡੂੰਘੇ ਸੱਭਿਆਚਾਰਕ ਅਤੇ ਅਧਿਆਤਮਿਕ ਸੰਬੰਧਾਂ ਨੂੰ ਦਰਸਾਉਂਦੇ ਨੇ। ਪ੍ਰਵਾਸੀ ਭਾਰਤੀਆਂ ਵੱਲੋਂ ਪ੍ਰਧਾਨ ਮੰਤਰੀ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਭਾਰਤੀ ਭਾਈਚਾਰੇ ਦਾ ਧੰਨਵਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਕਾਰਤਾ ਵਿੱਚ ਹੋਏ ਨਿੱਘੇ ਸਵਾਗਤ ਤੋਂ ਬਹੁਤ ਖੁਸ਼ ਨੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਬਹਿਰੀਨ ਵਿੱਚ ਰਾਜਾ ਹਮਦ ਬਿਨ ਈਸਾ ਅਲ ਖਲੀਫਾ ਨਾਲ ਮੁਲਾਕਾਤ ਕੀਤੀ ਹੈ। ਦੋਵਾਂ ਆਗੂਆਂ ਨੇ ਦੁਵੱਲੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ 'ਤੇ ਚਰਚਾ ਕੀਤੀ। ਡਾਕਟਰ ਜੈਸ਼ੰਕਰ 4 ਖਾੜੀ ਦੇਸ਼ਾਂ ਦੇ ਆਪਣੇ ਦੌਰੇ ਦੇ ਦੂਜੇ ਪੜਾਅ 'ਤੇ ਕਤਰ ਤੋਂ ਬਹਿਰੀਨ ਪਹੁੰਚੇ। ਦੌਰੇ ਵਿੱਚ ਕੁਵੈਤ ਅਤੇ ਓਮਾਨ ਵੀ ਸ਼ਾਮਲ ਨੇ। ਵਿਦੇਸ਼ ਮੰਤਰੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਾ ਹਮਦ ਬਿਨ ਈਸਾ ਅਲ ਖਲੀਫਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਡਾਕਟਰ ਜੈਸ਼ੰਕਰ ਨੇ ਬਹਿਰੀਨ ਵਿੱਚ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਨੇ ਪਿਛਲੇ 5 ਸਾਲਾਂ ਵਿੱਚ ਸਹਿਕਾਰੀ ਖੇਤਰ ਨਾਲ ਜੁੜੇ ਲਗਭਗ 30 ਕਰੋੜ ਲੋਕਾਂ ਦੇ ਜੀਵਨ ਵਿੱਚ ਨਵੀਂ ਊਰਜਾ ਭਰੀ ਹੈ। ਨਵੀਂ ਦਿੱਲੀ ਵਿੱਚ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2021 ਵਿੱਚ ਸਥਾਪਿਤ ਮੰਤਰਾਲੇ ਨੇ ਸਹਿਕਾਰੀ ਵਾਤਾਵਰਣ ਪ੍ਰਣਾਲੀ ਨੂੰ ਆਧੁਨਿਕ, ਪਾਰਦਰਸ਼ੀ ਅਤੇ ਤਕਨਾਲੋਜੀ ਆਧਾਰਿਤ ਬਣਾਇਆ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਸਹਿਕਾਰੀ ਖੇਤਰ ਨੂੰ ਦਰਪੇਸ਼ ਮੁੱਖ ਚੁਣੌਤੀਆਂ ਦੀ ਪਛਾਣ ਕੀਤੀ ਹੈ, ਇਸ ਦੇ ਵਿਕਾਸ ਤੇ ਹੱਲਾਂ ਲਈ ਇੱਕ ਵਿਆਪਕ ਢਾਂਚਾ ਵਿਕਸਿਤ ਕੀਤਾ ਤੇ ਸੁਧਾਰਾਂ ਨੂੰ ਲਾਗੂ ਕੀਤਾ ਹੈ।
1: ਹਮਨੇ ਕ੍ਰਿਸ਼ੀ ਰੂਣ, ਡੇਰੀ, ਉਰਵਰਕ ਵਿਤਰਣ ਔਰ ਗ੍ਰਾਮੀਣ ਸੇਵਾਏ, ਇਸ ਸਭੀ ਕੋ ਪ੍ਰਾਥਮਿਕ ਸੇ ਲੇਕਰ ਰਾਸ਼ਟਰੀ ਸਤਰ ਪਰ ਜੋੜਨੇ ਕਾ ਕਾਮ ਕੀਆ ਹੈ। ਸੈਕੰਡਰੀ ਔਰ ਟਰਸਰੀ ਖੇਤਰੋ ਮੇ ਵੀ ਉਸਕੋ ਜੋੜਨੇ ਕਾ ਕਾਮ ਕੀਆ ਹੈ। ਭੰਡਾਰਣ, ਉਤਪਾਦਨ, ਐਕਸਪੋਰਟ, ਜੈਵਿਕ ਉਤਪਾਦਨ, ਪਰੰਪਰਾਗਤ ਬੀਜੋ ਕਾ ਉਤਪਾਦਨ, ਜ਼ਿਆਦਾ ਉਤਪਾਦਨ ਦੇਣੇ ਵਾਲੇ ਬੀਜੋ ਕਾ ਨਿਰਮਾਣ, ਡਿਜੀਟਲ ਸੇਵਾਏ, ਬੈਂਕਿੰਗ, ਮੋਬਿਲਿਟੀ, ਲੋਜਿਸਟਿਕ ਔਰ ਹਰਿਤ ਊਰਜਾ, ਇਹ ਸਭ ਕੋ ਏਕ ਮਾਲਾ ਮੇ ਪਿਰੋਨੇ ਕਾ ਕਾਮ ਇਹ 5 ਸਾਲ ਮੇ ਕੀਆ ਹੈ।
0: ਸ੍ਰੀ ਸ਼ਾਹ ਨੇ ਕਿਹਾ ਕਿ 30 ਖੇਤਰਾਂ ਵਿੱਚ 85 ਲੱਖ ਤੋਂ ਵੱਧ ਸਹਿਕਾਰੀ ਸਭਾਵਾਂ ਅਤੇ 32 ਕਰੋੜ ਮੈਂਬਰਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਏਕੀਕ੍ਰਿਤ ਡਿਜੀਟਲ ਡਾਟਾਬੇਸ ਬਣਾਇਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਯੋਧਿਆ 'ਚ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟ ਦੇ ਮੈਂਬਰ ਡਾਕਟਰ ਅਨਿਲ ਮਿਸ਼ਰਾ ਦੇ ਅਸਤੀਫੇ ਪ੍ਰਵਾਨ ਕਰ ਲਏ ਨੇ। ਦੋਵਾਂ ਨੇ ਰਾਮ ਮੰਦਰ ਲਈ ਚੜਾਵੇ ਵਿੱਚ ਕਥਿਤ ਗੜਬੜੀ ਵਿੱਚ ਆਪਣੇ ਨਾਂ ਸਾਹਮਣੇ ਆਉਣ ਤੋਂ ਬਾਅਦ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਕੱਲ੍ਹ ਸ਼ਾਮੀ ਅਯੋਧਿਆ ਵਿੱਚ ਹੋਈ ਮੀਟਿੰਗ ਤੋਂ ਬਾਅਦ ਟਰੱਸਟ ਨੇ ਨਵਾਂ ਜਨਰਲ ਸਕੱਤਰ ਨਿਯੁਕਤ ਹੋਣ ਤੱਕ ਕ੍ਰਿਸ਼ਨ ਮੋਹਨ ਨੂੰ ਅੰਤਰਿਮ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਟਰੱਸਟ ਨੇ ਇੱਕ CEO ਦੀ ਨਿਯੁਕਤੀ ਕਰਨ ਦਾ ਵੀ ਫੈਸਲਾ ਕੀਤਾ ਹੈ। ਢੁਕਵੇਂ ਉਮੀਦਵਾਰਾਂ ਦੀ ਸਿਫਾਰਿਸ਼ ਕਰਨ ਲਈ ਇੱਕ 3 ਮੈਂਬਰੀ ਕਮੇਟੀ ਬਣਾਈ ਗਈ ਹੈ। ਮੀਟਿੰਗ ਤੋਂ ਬਾਅਦ ਟਰੱਸਟ ਦੇ ਖਜ਼ਾਨਚੀ ਗੋਬਿੰਦ ਦੇਵ

ਕਿਰੀ ਅਤੇ ਅੰਤਰਮ ਜਨਰਲ ਸਕੱਤਰ ਕ੍ਰਿਸ਼ਨ ਮੋਹਨ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਗੋਵਿੰਦ ਗਿਰੀ ਨੇ ਕਿਹਾ ਕਿ ਸਾਜਿਸ਼ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕ੍ਰਿਸ਼ਨ ਮੋਹਨ ਨੇ ਮੰਨਿਆ ਕਿ ਇਸ ਵਿਵਾਦ ਨੇ ਟਰੱਸਟ ਦੀ ਸਾਖ ਨੂੰ ਨੁਕਸਾਨ ਪਹੁੰਚਾਇਆ। ਹਾਲਾਂਕਿ ਟਰੱਸਟ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਰਾਮ ਮੰਦਿਰ ਵਿੱਚ ਕਰੋੜਾਂ ਰਾਮ ਭਗਤਾਂ ਦੀ ਆਸਥਾ ਬਰਕਰਾਰ ਹੈ ਅਤੇ ਕਥਿਤ ਚੜਾਵਾ ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਮੰਦਿਰ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਦੇ ਚਮੜਾ ਅਤੇ ਜੁੱਤੀ ਉਦਯੋਗ ਦੀ ਬਰਾਮਦ ਲਗਭਗ $4.5 ਅਰਬ ਹੈ। 38 ਵਿਕਸਿਤ ਦੇਸ਼ਾਂ ਵੱਲੋਂ ਮੁਕਤ ਵਪਾਰ ਸਮਝੌਤੇ ਰਾਹੀਂ ਆਪਣੇ ਬਾਜ਼ਾਰ ਖੋਲ੍ਹੇ ਜਾਣ ਕਾਰਨ ਇਸ ਵਿੱਚ ਵਾਧੇ ਦੀਆਂ ਬਹੁਤ ਸੰਭਾਵਨਾਵਾਂ ਨੇ। ਇਨ੍ਹਾਂ ਦੇਸ਼ਾਂ ਵਿੱਚ ਬਰਤਾਨੀਆ, ਓਮਾਨ, ਸੰਯੁਕਤ ਅਰਬ ਅਮੀਰਾਤ ਅਤੇ ਹੋਰ ਸ਼ਾਮਲ ਨੇ। ਨਵੀਂ ਦਿੱਲੀ ਵਿੱਚ ਚਮੜਾ ਬਰਾਮਦ ਪ੍ਰੀਸ਼ਦ ਰਾਸ਼ਟਰੀ ਬਰਾਮਦ ਉੱਤਮਤਾ ਅਵਾਰਡ 2024-25 ਸਮਾਰੋਹ ਵਿੱਚ ਬੋਲਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਇਕੁਆਡੋਰ ਸਮੇਤ ਕਈ ਦੇਸ਼ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਕਰਨ ਵਿੱਚ ਦਿਲਚਸਪੀ ਰੱਖਦੇ ਨੇ, ਜਿਸ ਨਾਲ ਭਾਰਤੀ ਬਰਾਮਦਕਾਰਾਂ ਲਈ ਨਵੇਂ ਮੌਕੇ ਪੈਦਾ ਹੋਣਗੇ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਵੱਧ ਰਹੀ ਸਿਆਸੀ ਉਥਲ ਪੁਥਲ ਦਰਮਿਆਨ ਜੰਮੂ ਕਸ਼ਮੀਰ ਯੂਨਾਈਟਿਡ ਅਵਾਮੀ ਐਕਸ਼ਨ ਕਮੇਟੀ ਨੇ ਇਸਲਾਮਾਬਾਦ ਸਰਕਾਰ ਨੂੰ 48 ਘੰਟਿਆਂ ਦਾ ਸਮਾਂ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 9 ਜੁਲਾਈ ਨੂੰ ਸਖ਼ਤ ਅਤੇ ਫੈਸਲਾਕੁੰਨ ਜਵਾਬ ਦੇਣਗੇ। ਇੱਕ ਬਾਕਾਇਦਾ ਐਲਾਨ ਵਿੱਚ ਕਮੇਟੀ ਨੇ ਕਿਹਾ ਹੈ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨ੍ਹਾਂ ਦਾ ਚੱਲ ਰਿਹਾ ਧਰਨਾ ਪ੍ਰਦਰਸ਼ਨ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਕਮੇਟੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਨਿਵਾਸੀਆਂ ਅਤੇ ਕਸ਼ਮੀਰੀ ਪ੍ਰਵਾਸੀਆਂ ਦੇ ਮੈਂਬਰਾਂ ਨੂੰ 9 ਜੁਲਾਈ ਨੂੰ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਦੀ ਕਾਰਵਾਈ ਅਤੇ 600 ਤੋਂ ਵੱਧ ਨਾਗਰਿਕ ਅਧਿਕਾਰ ਕਾਰਕੁਨਾਂ ਦੀ ਵਿਆਪਕ ਗ੍ਰਿਫਤਾਰੀ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਖਿਲਾਫ਼ ਪਾਕਿਸਤਾਨੀ ਫੌਜ ਦੀ ਬੇਰਹਿਮੀ ਐਤਵਾਰ ਨੂੰ ਤੇਜ਼ ਹੋ ਗਈ। ਮੁਜ਼ੱਫਰਾਬਾਦ ਦੇ ਕਈ ਹਿੱਸਿਆਂ ਤੋਂ ਗੋਲੀਬਾਰੀ ਅਤੇ ਝੜਪਾਂ ਦੀਆਂ ਖ਼ਬਰਾਂ ਨੇ। ਹਜ਼ਾਰਾਂ ਲੋਕ ਕਥਿਤ ਨਾਕਾਬੰਦੀ ਨੂੰ ਖਤਮ ਕਰਨ, ਸੰਚਾਰ ਸੇਵਾਵਾਂ ਦੀ ਬਹਾਲੀ, ਭੋਜਨ ਅਤੇ ਦਵਾਈਆਂ ਦੀ ਨਿਰਵਿਘਨ ਸਪਲਾਈ, ਗ੍ਰਿਫ਼ਤਾਰ ਨੇਤਾਵਾਂ ਦੀ ਰਿਹਾਈ ਅਤੇ 38 ਨਿਕਾਤੀ ਲਿਖਤੀ ਸਮਝੌਤੇ ਨੂੰ ਲਾਗੂ ਕਰਨ ਦੀ ਮੰਗ ਕਰਦਿਆਂ ਸੜਕਾਂ 'ਤੇ ਉਤਰ ਆਏ ਨੇ। ਵਿਰੋਧ ਪ੍ਰਦਰਸ਼ਨ ਪ੍ਰਬੰਧਕਾਂ ਦਾ ਇਲਜ਼ਾਮ ਹੈ ਕਿ 600 ਤੋਂ ਵੱਧ ਕਾਰਕੁਨਾਂ ਅਤੇ ਰਾਜਨੀਤਿਕ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਭੋਜਨ, ਆਟਾ ਅਤੇ ਜ਼ਰੂਰੀ ਦਵਾਈਆਂ ਦੀ ਸਪਲਾਈ 'ਤੇ ਰੋਕ ਲਾਏ ਜਾਣ ਕਰਕੇ ਆਰਥਿਕ ਨਾਕਾਬੰਦੀ ਵੀ ਕੀਤੀ ਹੈ। ਭਾਰਤੀ ਪਹਿਲਵਾਨਾਂ ਨੇ ਥਾਈਲੈਂਡ ਦੇ ਪਟਾਇਆ ਵਿੱਚ ਅੰਡਰ 20 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ 4, ਚਾਂਦੀ ਦੇ 7 ਅਤੇ ਕਾਂਸੀ ਦੇ 9 ਤਮਗਿਆਂ ਸਮੇਤ ਕੁੱਲ 20 ਤਮਗੇ ਹਾਸਲ ਕੀਤੇ ਨੇ। ਮਹਿਲਾ ਵਰਗ ਵਿੱਚ ਭਾਰਤ 184 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ। ਪੁਰਸ਼ਾਂ ਦੇ ਫ੍ਰੀ ਸਟਾਈਲ ਵਰਗ ਵਿੱਚ ਭਾਰਤੀ ਟੀਮ 152 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ। ਸਪੇਨ ਅਤੇ ਬੈਲਜੀਅਮ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈਆਂ ਨੇ। ਰਾਊਂਡ ਆਫ 16 ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਸਪੇਨ ਨੇ ਪੁਰਤਗਾਲ ਨੂੰ 1-0 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾਈ। ਸਪੇਨ ਦੇ ਮਿਕਲ ਮੈਰੀਨੋ ਨੇ 90ਵੇਂ ਮਿੰਟ ਵਿੱਚ ਫੈਸਲਾਕੁੰਨ ਗੋਲ ਕੀਤਾ। ਰਾਊਂਡ ਆਫ 16 ਦੇ ਇੱਕ ਹੋਰ ਮੈਚ ਵਿੱਚ ਬੈਲਜੀਅਮ ਅਮਰੀਕਾ ਨੂੰ 4-1 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਪਹੁੰਚਿਆ ਹੈ। ਹੁਣ ਕੁਆਟਰ ਫਾਈਨਲ ਵਿੱਚ ਸ਼ੁੱਕਰਵਾਰ ਨੂੰ ਬੈਲਜੀਅਮ ਅਤੇ ਸਪੇਨ ਆਹਮੋ ਸਾਹਮਣੇ ਹੋਣਗੇ। ਇਸ ਦੌਰਾਨ ਪੁਰਤਗਾਲ ਦੇ ਸੁਪਰਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ ਐਲਾਨ ਕੀਤਾ ਕਿ ਰਾਊਂਡ ਆਫ 16 ਵਿੱਚ ਉਨ੍ਹਾਂ ਦੀ ਟੀਮ ਦੀ ਹਾਰ ਤੋਂ ਬਾਅਦ ਉਹ ਅਗਲਾ ਫੀਫਾ ਵਿਸ਼ਵ ਕੱਪ ਨਹੀਂ ਖੇਡਣਗੇ। ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ 5 20-20 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਰਾਤ ਨੋਟਿੰਗਮ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 10 ਵਜੇ ਸ਼ੁਰੂ ਹੋਏਗਾ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਕਾਰਤਾ ਵਿੱਚ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬਿਆਂਤੋ ਨਾਲ ਵਫਦ ਪੱਧਰੀ ਗੱਲਬਾਤ ਕਰਨਗੇ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰਤਾ ਮੰਤਰਾਲੇ ਨੇ ਪਿਛਲੇ 5 ਸਾਲਾਂ ਵਿੱਚ ਲਗਭਗ 30 ਕਰੋੜ ਲੋਕਾਂ ਦੇ ਜੀਵਨ ਵਿੱਚ ਨਵੀਂ ਊਰਜਾ ਭਰੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ 9 ਜੁਲਾਈ ਨੂੰ ਸਖ਼ਤ ਅਤੇ ਫੈਸਲਾਕੁੰਨ ਜਵਾਬ ਦੇਣਗੇ। ਤੇ ਸਪੇਨ ਤੇ ਬੈਲਜੀਅਮ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 8:40 ਤੇ 25 ਸੈਕਿੰਡ ਹੋ ਚੁੱਕੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ ਤੇ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਸਿਲਸਿਲਾ ਕਵਾਲੀਆਂ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਸੁਖਮਾਨ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਨਮਸਕਾਰ।

0: ਸਿੱਗਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਕਵਾਲੀ, ਲਤਾ ਮੰਗੇਸ਼ਕਰ ਤੇ ਸ਼ਮਸ਼ਾਦ ਬੇਗਮ ਦੀਆਂ ਆਵਾਜ਼ਾਂ।

0: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਾਬੀ ਢਾਂਡੀਆ ਵਾਲਾ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ AIR ਤੇ।
1: ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਕਵਾਲੀ ਆਸ਼ਾ ਭੋਸਲੇ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਕਵਾਲੀਆਂ। ਇਸ ਦੇ ਨਾਲ ਹੀ ਮੈਨੂੰ ਸੁਖਮਾਨ ਨੂੰ ਪ੍ਰੋਗਰਾਮ ਮਹਿਕ ਪੰਜਾਬ ਦੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ। ਸਟੂਡੀਓ ਦੀ ਘੜੀ ਦੇ ਸਮਾਂ 8:59 ਅਤੇ 15 ਸੈਕਿੰਡ ਹੋ ਚੁੱਕੇ ਨੇ। ਠੀਕ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਵਿਰੁੱਧ ਭਾਰਤੀ ਮੁੰਬਈ ਤੋਂ, ਜੋ ਕਿ 10 ਵਜੇ ਤੱਕ ਜਾਰੀ ਰਹੇਗਾ।

0: ਜੀ ਸਰੋਤਿਓ, ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਮੈਂ, ਆਪਦੀ ਰੇਡੀਓ ਦੋਸਤ, ਤੇ ਮੇਰੇ ਨਾਲ ਨੇ ਅੱਜ ਪ੍ਰੋਗਰਾਮ ਦੇ ਵਿੱਚ
1: ਸੁਖਮਾਨ
0: ਜੀ। ਕਿਨਾਰੋਂ ਪਰ ਪਹੁੰਚ ਕਰ ਵੀ ਕਰਾਰ ਨਹੀਂ ਮਿਲਤਾ, ਜੋ ਭੀਤਰ ਹੀ ਛੁਪਾ ਹੋ ਵੋ ਬਾਹਰ ਨਹੀਂ ਮਿਲਤਾ, ਹਮੇ ਤੋ ਡੂਬ ਕਰ ਤੈਰਨਾ ਹੈ ਇਸ ਬਹਿਤੇ ਦਰਿਆ ਮੇ, ਜੋ ਬੀਚ ਮੇ ਹੋ ਦਰਿਆ ਕੇ ਵੋ ਇਸ ਪਾਰ ਯਾ ਉਸ ਪਾਰ ਨਹੀਂ ਮਿਲਤਾ, ਵੋ ਇਸ ਪਾਰ ਯਾ ਉਸ ਪਾਰ ਨਹੀਂ ਮਿਲਤਾ।
1: ਸਾਡੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ
0: ਨਮਸਕਾਰ।
1: ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ, ਗੀਤਕਾਰ ਨੇ ਮਜਰੋ, ਸੰਗੀਤਬੱਧ ਕੀਤਾ ਹੈ ਰਜੇਸ਼ ਰੋਸ਼ਨ, ਫਿਲਮ ਬਾਬੂ ਵਿੱਚੋਂ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
2: ਉਹ ਕਿਵੇਂ, ਕੀ ਗੱਲ ਹੋ ਗਈ?
1: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
2: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
1: ਨਾ, ਉਹ ਕਿਸ ਤਰ੍ਹਾਂ ਬਾਈ?
2: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
1: ਬਈ, ਇਹਦੇ ਲਈ ਕਰਨਾ ਕੀ ਪਊਗਾ?
2: ਕਰਨਾ ਹੈ ਇੱਕ ਨੰਬਰ ਡਾਇਲ 7873-6363-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
1: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਗੀਤ ਪਟਾਰਾ ਤੇ ਤੁਸੀਂ ਆਨੰਦ ਮਾਣ ਰਹੇ ਹੋ ਸਦਾ ਬਹਾਰ ਹਿੰਦੀ ਗੀਤਾਂ ਦਾ ਮੇਰੇ ਨਾਲ ਤੇ ਮੇਰੇ ਨਾਲ ਯਾਨੀ ਕਿ ਸੁਖਦੀਪ ਦੇ ਨਾਲ ਤੇ ਮੇਰੇ ਨਾਲ ਨੇ
1: ਮੈਂ ਸੁਖਮਾਨ
0: ਜੀ ਸੁਖਮਾਨ। ਫਿਰ ਅਗਲਾ ਗੀਤ ਕਿਹੜਾ ਸਰੋਤਿਆਂ ਨੂੰ ਸੁਣਵਾ ਰਹੇ ਹੋ
1: ਜੀ? ਸੁਖਦੀਪ, ਆਓ ਸੁਣਦੇ ਹਾਂ ਬੇਟਾ ਫਿਲਮ ਦਾ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਅਨੁਰਾਧਾ
0: ਜੀ?
1: ਪੌੜਵਾਲ ਅਤੇ ਉਦਿਤ ਨਾਰਾਇਣ ਨੇ। ਇਸ ਗੀਤ ਨੂੰ ਕਲਮ ਨਾਲ ਸਜਾਇਆ ਸਮੀਰ ਨੇ ਤੇ ਸੰਗੀਤਬੱਧ ਕੀਤਾ ਆਨੰਦ ਮਿਲਨ ਨੇ।
0: ਜੀ ਸੁਖਮਾਨ, ਤੇ ਗੀਤ ਤਾਂ ਤੁਸੀਂ ਦੱਸਤਾ ਵੀ, ਆਹ ਗੀਤ ਆਪਾਂ ਸਰੋਤਿਆਂ ਨੂੰ ਸੁਣਾਵਾਂਗੇ, ਤੇ ਹੁਣ ਮੈਨੂੰ ਇਹ ਦੱਸੋ ਕਿ ਜਦੋਂ ਤੁਸੀਂ ਇਸ ਰੇਡੀਓ ਤੋਂ ਗੀਤ ਸੁਣਦੇ ਸੀ ਘਰੇ ਬੈਠੇ,
1: ਜੀ
0: ਉਦੋਂ ਜ਼ਿਆਦਾ ਮਜ਼ਾ ਆਉਂਦਾ ਸੀ ਕਿ ਹੁਣ ਜਦੋਂ ਤੁਸੀਂ ਆਪਦੀ ਪਸੰਦ ਦੇ ਗੀਤ ਜਿਹੜੇ ਨੇ ਇੱਥੋਂ ਪਲੇ ਕਰਦੇ ਹੋ, ਹੁਣ ਜ਼ਿਆਦਾ ਮਜ਼ਾ ਆਉਂਦਾ?
1: ਹੁਣ ਜ਼ਿਆਦਾ ਮਜ਼ਾ ਆਉਂਦਾ ਜੀ ਸੁਣਨ ਦਾ, ਘਰੇ ਵੀ ਆਉਂਦਾ ਪਰ ਇੱਥੇ ਜ਼ਿਆਦਾ ਆ ਰਿਹਾ। ਸਰੋਤਿਆਂ ਨੂੰ ਵੀ, ਉਹਨਾਂ ਨੂੰ ਆਪਣੇ ਪਸੰਦ ਦੇ ਗਾਣੇ ਸੁਣਨ ਦਾ ਮੌਕਾ ਮਿਲਦਾ, ਸਾਨੂੰ
0: ਜੀ
1: ਵੀ।
0: ਜੀ

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ।

0: ਹੁਣੇ ਤੁਸੀਂ ਸੁਣ ਰਹੇ ਸੀ ਢਾਈ ਅਕਸ਼ਰ ਪ੍ਰੇਮ ਕੇ ਫਿਲਮ ਦਾ ਇਹ ਗੀਤ, ਬਾਬਰ ਸੁਪ੍ਰੀਓ ਅਤੇ ਅਨੁਰਾਧਾ ਪੌੜਵਾਲ ਦੀਆਂ ਆਵਾਜ਼ਾਂ ਦੇ ਵਿੱਚ। ਗੀਤ ਰਚਨਾ ਸੀ ਭੈਰਵ ਅਰੁਣ ਅਤੇ ਸੰਗੀਤ ਦਿੱਤਾ ਸੀ ਜਤਨ ਲਲਿਤ ਨੇ। ਮੁਹੱਬਤ ਵੋ ਨਹੀਂ ਹੈ ਜੋ ਲਫ਼ਜ਼ੋਂ ਮੇਂ ਬਿਆਂ ਹੋ ਜਾਏ, ਮੁਹੱਬਤ ਵੋ ਨਹੀਂ ਹੈ ਜੋ ਲਫ਼ਜ਼ੋਂ ਮੇਂ ਬਿਆਂ ਹੋ ਜਾਏ, ਅਸਲੀ ਮੁਹੱਬਤ ਵੋ ਹੈ ਜੋ ਖਾਮੋਸ਼ੀ ਮੇਂ ਮਹਿਸੂਸ ਹੋ ਜਾਏ। ਜੀ ਸੁਖਦੀਪ ਜੀ, ਹੁਣ ਅਗਲਾ ਗਾਣਾ ਤੁਸੀਂ ਕਿਹੜਾ ਸੁਣਾਓਗੇ ਸਰੋਤਿਆਂ
1: ਜੀ? ਅਗਲਾ ਗੀਤ ਆਪਾਂ ਸੁਣਾਂਗੇ ਦਿਲ ਪਰਦੇਸੀ ਹੋ ਗਿਆ, ਜੋ ਕਿ ਲਿਆ ਗਿਆ ਹੈ ਫਿਲਮ ਕੱਚੇ ਧਾਗੇ ਦੇ ਵਿੱਚੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਲਤਾ ਅਤੇ ਕੁਮਾਰ ਸਾਨੂ ਨੇ। ਗੀਤ ਰਚਨਾ ਆਨੰਦ ਬਖਸ਼ੀ ਦੀ ਹੈ ਅਤੇ ਸੰਗੀਤ ਦਿੱਤਾ ਹੈ ਨੁਸਰਤ ਨੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 8 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਇਸ ਵਾਰ ਦਾ ਸਾਡਾ ਵਿਸ਼ਾ ਹੋਏਗਾ ਜ਼ਿੰਦਗੀ ਦੇ ਕੌੜੇ ਸੱਚ ਤੇ 8 ਜੁਲਾਈ ਨੂੰ ਤੁਸੀਂ ਸੁਣੋਗੇ ਇਸ ਦਾ ਪਹਿਲਾ ਭਾਗ।

0: ਜੀ ਸਰੋਤਿਓ, ਤੇ ਇਹ ਪ੍ਰੋਗਰਾਮ ਗੀਤ ਪਟਾਰਾ ਜਿਹੜਾ ਆਪਣੇ ਆਖਰੀ ਪੜਾਵ ਤੇ ਹੈ
1: ਹਾਂਜੀ ਜੀ, ਸੁਖਦੀਪ ਜੀ, ਕਿਹੜਾ ਗਾਣਾ ਸੁਣਾਓਗੇ ਅਖੀਰ ਦੇ ਪ੍ਰੋਗਰਾਮ ਤੇ?
0: ਜੀ। ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਸੁਖਵਿੰਦਰ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਦਾਗ ਦਾ ਫਾਇਰ ਫਿਲਮ ਦਾ ਇਹ ਗੀਤ, ਤੇ ਇਸ ਗੀਤ ਨੂੰ ਕਲਮ ਨਾਲ ਸਜਾਇਆ ਸਮੀਰ ਨੇ, ਸੰਗੀਤ ਦਿੱਤਾ ਰਾਜੇਸ਼ ਰੌਸ਼ਨ ਨੇ।

0: ਜੀ ਸਰੋਤਿਓ, ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਗੀਤ ਪਟਾਰਾ ਇੱਥੇ ਹੀ ਸੰਪੂਰਨ ਕਰਨ ਦੀ ਮੈਨੂੰ ਸੁਖਦੀਪ ਨੂੰ
1: ਮੈਨੂੰ ਸੁਖਮਾਨ ਨੂੰ
0: ਦਿਓ ਇਜਾਜ਼ਤ। ਧੰਨਵਾਦ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਨ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 10:59 ਅਤੇ 7 ਸਕਿੰਟ ਦਾ। ਠੀਕ 11 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ। ਆਕਾਸ਼ਵਾਣੀ ਦਿੱਲੀ ਤੋਂ 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਤੇ ਸਮਾਂ 11:59 ਤੇ 23 ਸੈਕਿੰਡ ਦਾ ਹੋ ਰਿਹਾ ਹੈ। ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ਆਈ ਡੀ ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 8 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਇਸ ਵਾਰ ਦਾ ਸਾਡਾ ਵਿਸ਼ਾ ਹੋਏਗਾ ਜ਼ਿੰਦਗੀ ਦੇ ਕੌੜੇ ਸੱਚ ਤੇ 8 ਜੁਲਾਈ ਨੂੰ ਤੁਸੀਂ ਸੁਣੋਗੇ ਇਸ ਦਾ ਪਹਿਲਾ ਭਾਗ।

0: ਐਫਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ 12:30 ਤੇ 19 ਸੈਕਿੰਡ ਦਾ ਹੋ ਰਿਹਾ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ।

ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਹਾਜ਼ਰ ਹਾਂ ਮੈਂ ਕਰਮਜੀਤ ਕੌਰ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਸ਼ੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਹਨ ਬਬਲੀ ਦੇ ਰੂਪ ਵਿੱਚ ਮਮਤਾ ਅਰੋੜਾ ਤੇ ਡੌਲੀ ਦਾ ਕਿਰਦਾਰ ਨਿਭਾਉਣਗੇ ਸੀਮਾ ਮਹਿਰਾ। ਪਰ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਇਸ ਖੂਬਸੂਰਤ ਜਿਹੇ ਗੀਤ ਦੇ ਨਾਲ।

0: 1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA, BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65-150।
1: ਪ੍ਰੋਗਰਾਮ ਸੰਬੰਧੀ ਜਾਣਕਾਰੀ ਸਰੋਤਿਓ, ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਵਾਲੇ ਦਿਨ ਸ਼ਾਮ 6:30 ਪ੍ਰੋਗਰਾਮ ਯੁਵਵਾਣੀ ਤਹਿਤ ਚੱਲਣ ਵਾਲਾ ਸਿਲਸਿਲਾ ਹੈਲੋ ਜੀਨੀਅਸ ਹੁਣ WhatsApp ਮੈਸੇਜ ਤੋਂ ਬਦਲ ਕੇ ਫੋਨ ਇਨ ਕਰ ਦਿੱਤਾ ਗਿਆ ਹੈ।
2: ਮਤਲਬ ਕਿ ਇਸ ਸਿਲਸਿਲੇ ਤਹਿਤ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਲਈ ਤੁਸੀਂ ਡਾਇਲ ਕਰਨਾ ਹੋਵੇਗਾ ਸਾਡੇ ਸਟੂਡੀਓ ਦਾ ਨੰਬਰ 0164-22-40-331।
3: ਸੋ ਜ਼ਰੂਰ ਸੁਣਨਾ ਅਤੇ ਭਾਗ ਲੈਣਾ ਸਿਲਸਿਲਾ ਹੈਲੋ ਜੀਨੀਅਸ ਦੇ ਵਿੱਚ ਹਰ ਮੰਗਲਵਾਰ ਸ਼ਾਮ 6:30 ਪ੍ਰੋਗਰਾਮ ਯੁਵਵਾਣੀ ਤਹਿਤ।
4: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 8 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਇਸ ਵਾਰ ਦਾ ਸਾਡਾ ਵਿਸ਼ਾ ਹੋਏਗਾ ਜ਼ਿੰਦਗੀ ਦੇ ਕੌੜੇ ਸੱਚ ਤੇ 8 ਜੁਲਾਈ ਨੂੰ ਤੁਸੀਂ ਸੁਣੋਗੇ ਇਸ ਦਾ ਪਹਿਲਾ ਭਾਗ।

0: वाचक सुखजीत कौर ते बलजीत शर्मा, प्रोग्राम दे निर्माता निर्देशक श्री बलजीत शर्मा। सुसुनना ना भुलना, मिति 8 जुलाई दिन बुधवार नू शाम 5 बजे प्रोग्राम अखर बोल देने।
1: डॉली कारी है?
2: हाँ जी बबली शेष में कारी है। आज वो लंग गया, जल्दी आज अंदर।
1: आय हाय, बड़ी उत्सुकता नाल स्वागत हो रहा है। की गल है, इंतजार हो रहा सी लगता मेरा।
2: बिल्कुल, मैं तुहानू देख लिया सी उत्ते खड़ी, तुसी कुछ लेके आए मेरे लिए, है ना? वो हाथ च की है छोटे मेरे वास्ते।
1: अच्छा, स्वागत मेरा नहीं हो रहा सी, स्वागत मेरे हाथ च जेडी डब्बी पकड़ी है उसका हो रहा सीगा।
2: नहीं नहीं, दोनों दा हो रहा सीगा, पर खुशी तो हुंदी है ना जदों कोई किसी लिए कुछ लेके आवे।
1: ते ए तू किवें गैस कीता कि मैं तेरे लिए लेके आ रही हां? हो सकदा तेनू मिलके मैं अगा बीबो घर जाना होवे ते ए चीज मैं बीबो नु देनी होवे।
2: ले गल की कर दे, किसे मर्जी बस लेके आए हो, जदों डॉली कोल चीज पहुंच गई ते फिर अगे नहीं पहुंचदी।
1: अच्छा चलो, ए भी गल जेड़ी है ना ਉਹ ਸਹੇਲੀਆਂ ਹੀ ਕਰ ਸਕਦੀਆਂ, ਕਿਉਂਕਿ ਹੱਕ ਨਾਲ ਅਸੀਂ ਉੱਥੇ ਹੀ ਮੰਗ ਸਕਦੇ ਹਾਂ ਜਿੱਥੇ ਆਪਾਂ ਨੂੰ ਲੱਗਦਾ ਕਿ ਇਹ ਸਾਡਾ ਕੋਈ ਆਪਣਾ ਹੈ।
2: ਬਿਲਕੁਲ, ਯੂ ਆਰ ਰਾਈਟ ਬਬਲੀ ਸਿਸ।
1: ਤੇ ਮੈਂ ਦੱਸਾਂ, ਮੈਂ ਡੱਬੀ ਵਿੱਚ ਤੇਰੇ ਵਾਸਤੇ ਕੀ ਲੈ ਕੇ ਆਈ ਹਾਂ?
2: ਹਾਂ ਹਾਂ ਦੱਸੋ, ਜਲਦੀ ਜਲਦੀ ਦੱਸੋ।
1: ਮੈਂ ਲੈ ਕੇ ਆਈ ਹਾਂ ਡੋਲੀ ਤੇਰੇ ਵਾਸਤੇ ਬੈਂਗਣ ਦਾ ਭਰਤਾ।
2: ਓ ਮਾਈ ਗੋਡ, ਤੁਹਾਨੂੰ ਪਤਾ ਮੈਨੂੰ ਭਰਤਾ ਕਿੰਨਾ ਪਸੰਦ ਹੈ?
1: ਪਤਾ ਹੈ, ਤਾਂ ਹੀ ਤਾਂ ਲੈ ਕੇ ਆਈ ਹਾਂ। ਜਦੋਂ ਮੈਂ ਬਣਾ ਰਹੀ ਸੀ ਨਾ, ਮੈਨੂੰ ਉਦੋਂ ਹੀ ਯਾਦ ਆ ਰਿਹਾ ਸੀ ਕਿ ਤੂੰ ਹਮੇਸ਼ਾ ਕਹਿੰਦੀ ਹੁੰਦੀ ਹੈ ਕਿ ਮੈਨੂੰ ਬੈਂਗਣ ਦਾ ਭੱਠਾ ਬਹੁਤ ਪਸੰਦ ਹੈ। ਮੈਂ ਸੋਚਿਆ ਲੈ ਬਈ, ਹੁਣ ਅੱਜ ਤਾਂ ਆਪਾਂ ਡੋਲੀ ਖੁਸ਼ ਕਰ ਹੀ ਦੇਣੀ ਹੈ। ਮੈਨੂੰ ਪਤਾ ਸੀ ਜਦੋਂ ਤੂੰ ਭੱਠਾ ਦੇਖੇਗੀ ਤੇ ਇਹ ਗੱਲ ਤਾਂ ਕਹੇਗੀ ਕਹੇਗੀ।
2: ਬਿਲਕੁਲ, ਦੇਖੋ ਨਾ ਜਦੋਂ ਗਰਮੀ ਆ ਜਾਂਦੀ ਹੈ, ਟੋਰੀ ਕੱਦੂ ਸੋਰੋ ਦਿਨ ਆਹੀ ਸਬਜ਼ੀਆਂ ਰਹਿ ਗਈਆਂ, ਬੱਚੇ ਵੀ ਨੀ ਖਾਂਦੇ, ਮੈਨੂੰ ਵੀ ਨੀ ਚੰਗੀਆਂ ਲੱਗਦੀਆਂ ਇਹ ਸਬਜ਼ੀਆਂ।
1: ਮੈਂ ਤੈਨੂੰ ਇੱਕ ਹੋਰ ਗੱਲ ਦੱਸਦੀ ਹਾਂ, ਅੱਜ ਜਦੋਂ ਮੈਂ ਖਾਣੇ ਦੇ ਵਿੱਚ ਬੈਂਗਣ ਦਾ ਬਣਾਇਆ ਨਾ ਪੜਥਾ, ਤੇ ਇਹ ਲੱਗੇ ਰੋਟੀ ਖਾਣ।
2: ਅੱਛਾ, ਫਿਰ
1: ਮੈਨੂੰ ਕਹਿੰਦੇ ਲੈ ਪੜਥੇ ਚ ਬੈਂਗਣ ਕਿੱਥੇ ਆ? ਮੈਂ ਕਿਹਾ ਜੀ ਪੜਥੇ ਦੇ ਵਿੱਚ ਹੀ ਹੈ।
2: ਅੱਛਾ ਫਿਰ
1: ਅੱਗੋ ਇਹ ਕਹਿੰਦੇ ਮੈਨੂੰ ਤਾਂ ਦਿਸਦੇ ਨੀ ਪਏ। ਮੈਨੂੰ ਵੀ ਚੜ ਗਿਆ ਗੁੱਸਾ, ਮੈਂ ਕਿਹਾ ਜੀ ਵਿਆਹ ਤੋਂ ਪਹਿਲਾਂ ਨਾ ਇਹ ਬੈਂਗਣ ਦੇ ਭੜਥੇ ਵਿੱਚ ਬੈਂਗਣਾ ਦੀ ਤਰ੍ਹਾਂ ਨਾ ਤੁਹਾਡੀ ਆਕੜ ਵੀ ਨਹੀਂ ਸੀ ਦਿਸਦੀ। ਤੇ ਅੱਗੋਂ ਮੈਨੂੰ ਕਹਿੰਦੇ ਚੰਗਾ ਚੰਗਾ ਚੰਗਾ, ਭੜਥਾ ਮੈਂ ਚੁੱਪ ਚਾਪ ਖਾ ਲੈਣਾ, ਨਹੀਂ ਤਾਂ ਮੈਨੂੰ ਪਤਾ ਭੜਥਾ ਛੱਡ ਤੂੰ ਮੇਰੀ ਚਟਨੀ ਬਣਾ ਦੇਂਗੀ। ਵੈਸੇ ਨਾ ਇੱਕ ਗੱਲ ਦੱਸਾਂ ਡੋਲੀ, ਗਰਮੀਆਂ ਹੈਗੀਆਂ ਨਾ ਤਾਂ ਹਲਕਾ ਫੁਲਕਾ ਖਾਣਾ ਲੱਗਦਾ ਤਾਂ ਵਧੀਆ, ਤੋਰੀਆਂ ਕੱਦੂ ਖਾਣ ਚ ਉਂਝ ਤਾਂ ਵਧੀਆ ਹੁੰਦੇ ਆ, ਸਿਹਤ ਵਾਸਤੇ ਵੀ ਬਹੁਤ ਵਧੀਆ, ਤਾਸੀਰ ਵੀ ਹੁੰਦੀ ਠੰਡੀ ਹੁੰਦੀ ਹੈ, ਪਰ ਜੇ ਰੋਜ਼ ਰੋਜ਼ ਕੱਦੂ ਤੋਰੀਆਂ ਬਣੀ ਜਾਣ ਤੇ ਬੱਚੇ ਵੀ ਅੱਕ ਜਾਂਦੇ ਨੇ ਤੇ ਘਰ ਵਾਲਾ ਵੀ।
2: ਬਿਲਕੁਲ ਸਹੀ ਕਿਹਾ ਤੁਸੀਂ, ਮੈਂ ਪਹਿਲਾਂ ਹੀ ਤੁਹਾਨੂੰ ਦੱਸ ਕੇ ਹਟੀ ਹਾਂ ਸਾਡੇ ਕੋਲ ਤਾਂ ਕੋਈ ਖਾਂਦਾ ਹੀ ਨਹੀਂ, ਨਾ ਮੈਨੂੰ ਪਸੰਦ ਹੈ।
1: ਹਾਂ ਬੀਬੋ ਕੀ ਕਰਦੀ ਸੀ ਭੈਣੇ? ਰੋਜ਼ ਕੱਦੂ ਤੋਰੀਆਂ, ਕੱਦੂ ਤੋਰੀਆਂ। ਤੈਨੂੰ ਇੱਕ ਹੋਰ ਗੱਲ ਦੱਸਾਂ, ਅੱਜ ਆਪਾਂ ਜੀ ਯਾਨੀ ਕਿ ਬੀਬੋ ਦਾ ਘਰ ਵਾਲਾ ਚੋਰੀ ਚੋਰੀ ਕੌਲੀ ਲੈ ਕੇ ਸਾਡੇ ਘਰ ਆ ਗਏ।
2: ਅੱਛਾ ਫਿਰ?
1: ਕਹਿੰਦੇ ਭੈਣ ਜੀ ਤੁਸੀਂ ਅੱਜ ਬਣਾਇਆ ਕੀ ਹੈ? ਮੈਂ ਕਿਹਾ ਬਾਈ ਜੀ ਮੈਂ ਭੜਥਾ ਬਣਾਇਆ। ਕਹਿੰਦੇ ਭੈਣੇ ਥੋੜਾ ਜਿਹਾ ਭੜਥਾ ਦੇ ਦੇ, ਰੋਜ਼ ਰੋਜ਼ ਕੱਦੂ ਤੋਰੀਆਂ ਖਾ ਖਾ ਕੇ ਮੈਂ ਤਾਂ ਅੱਕਿਆ ਪਿਆ।
2: ਫਿਰ ਤੁਸੀਂ ਡੇਟਾ ਪਾ ਜੀ ਨੂੰ ਭੜਥਾ?
1: ਹੋਰ ਕੀ, ਲੈ ਭੈਣੇ ਦੇਣਾ ਹੀ ਸੀ, ਨਾਲੇ ਫਿਰ ਮੈਂ ਬੀਬੋ ਨੂੰ ਵੀ ਪਾ ਕੇ ਭੇਜਿਆ।
2: ਅੱਛਾ ਠੀਕ ਹੈ, ਵੈਸੇ ਭੜਥਾ ਤਾਂ ਵਧੀਆ ਬਣਦਾ ਹੈ ਨਾ?
1: ਵੈਸੇ ਵੀ ਇੱਕ ਗੱਲ ਦੱਸਾਂ ਡੋਲੀ,

0: ਭਾਈ ਫਰਸ਼ੀ ਸਲਵਾਰ ਪਾ ਕੇ ਜਦੋਂ ਭਾਈ ਬੀਬੋ ਗਈ ਹੋਟਲ ਚ ਤੇ ਜਾ ਕੇ ਉੱਥੇ ਬੈਠੀ ਤੇ ਵਿਚਾਰਾ ਵੇਟਰ ਜਿਹੜਾ ਸੀਗਾ ਉਹਨੇ ਲਿਆ ਕੇ ਮੈਨਿਊ ਕਾਰਡ ਅੱਗੇ ਰੱਖਿਆ। ਇਹੋ ਜੀ ਪੜ੍ਹਾਈ ਚ ਨਲਾਇਕ ਹੈ ਬੀਬੋ ਕਿ ਉੱਥੇ ਵੀ ਐ ਡਰ ਗਈ ਕਿ ਖਰੇ ਮੈਨੂੰ ਕਿਹੜੀ ਕਿਤਾਬ ਦੇਤੀ। ਵੇਟਰ ਨੂੰ ਕਹਿੰਦੀ ਨਾ ਗੱਲ ਸੁਣ, ਖਾਣਾ ਖਾਣ ਆਏ ਆ, ਪੜ੍ਹਨ ਨੀ ਆਏ ਇੱਥੇ। ਫਿਰ ਭਾਜੀ ਨੇ ਕਮਾਨ ਸੰਭਾਲ ਲਈ ਵਿਚਾਰਿਆਂ ਨੇ। ਉਹ ਅੱਗੋਂ ਵੇਟਰ ਨੂੰ ਕਹਿੰਦੇ ਕਿ ਭਾਈ ਮੇਰੇ ਵਾਸਤੇ ਲਿਆ ਦੇ ਇੱਕ ਸ਼ਾਹੀ ਪਨੀਰ ਤੇ ਬੀਬੋ ਵਾਸਤੇ ਲਿਆ ਦੇ ਕੱਦੂ।
1: ਕੱਦੂ ਦੀ ਸਬਜ਼ੀ ਬੀਬੋ ਵਾਸਤੇ? ਫਿਰ
0: ਜਿਸ ਤਰ੍ਹਾਂ ਤੇਰਾ ਮੂੰਹ ਖੁੱਲਾ ਰਹਿ ਗਿਆ ਨਾ, ਉਸੇ ਤਰ੍ਹਾਂ ਭਾਈ ਬੀਬੋ ਦਾ ਮੂੰਹ ਵੀ ਖੁੱਲਾ ਰਹਿ ਗਿਆ। ਕਹਿੰਦੀ ਹੈ ਹੋਟਲ ਚ ਆ ਕੇ ਖਾਣਾ ਤੇ ਖਾਣੀ ਵੀ ਕੱਦੂ ਦੀ ਸਬਜ਼ੀ, ਨਾਲੇ ਤੁਸੀਂ ਸ਼ਾਹੀ ਪਨੀਰ, ਮੈਨੂੰ ਕੱਦੂ।
1: ਅੱਛਾ, ਫੇਰ ਭਾਜੀ ਨੇ ਕੀ ਕਿਹਾ?
0: ਉਹ ਕਹਿੰਦੇ ਨਾ ਨਾ, ਤੂੰ ਕੱਦੂ ਹੀ ਖਾ, ਤੂੰ ਘਰ ਕਹਿੰਦੀ ਸੀ ਨਾ ਕੱਦੂ ਸਿਹਤ ਵਾਸਤੇ ਚੰਗਾ ਹੁੰਦਾ ਹੈ, ਤੇ ਨਾਲੇ ਤੂੰ ਇਹ ਵੀ ਕਿਹਾ ਸੀ ਕਿ ਮੈਨੂੰ ਬਹੁਤ ਵਧੀਆ ਲੱਗਦਾ, ਤੇ ਫੇਰ ਹੁਣ ਤੂੰ ਕੱਦੂ ਹੀ ਖਾ ਨਾ।
1: ਤੇ ਫੇਰ ਬੀਬੋ ਸਿਸਰੀ ਕੱਦੂ ਦੀ ਸਬਜ਼ੀ ਖਾਧੀ?
0: ਨਾ, ਰੋ ਨੱਕੀ ਹੋ ਗਈ। ਉਹ ਕਹਿੰਦੀ ਹੈ ਜੀ, ਮੈਂ ਤਾਂ ਇੰਨਾ ਸੋਹਣਾ ਤਿਆਰ ਸ਼ਿਆਰ ਹੋ ਕੇ ਆਈ ਆ ਤੇ ਆ ਕੇ ਕੱਦੂ ਹੀ ਖਾਣਾ, ਮੈਨੂੰ ਵੀ ਸ਼ਾਹੀ ਪਨੀਰ ਪਸੰਦ ਹੈ। ਅੱਗੋ ਭਾਈ ਭਾਜੀ ਕਹਿੰਦੇ ਜੇ ਤੈਨੂੰ ਸ਼ਾਹੀ ਪਨੀਰ ਪਸੰਦ ਹੈ ਤੇ ਘਰ ਵੀ ਬਣਾ ਲਿਆ ਕਰ।
1: ਦੇਖ ਲੋ ਬਬਲੀ ਸਿਸ, ਆ ਸਾਰੇ ਹੱਬੀ ਕਿਹੋ ਜਿਹੇ ਹੁੰਦੇ ਆ, ਮੇਰੇ ਹੱਬੀ ਦੀ ਗੱਲ ਸੁਣ ਲੋ।
0: ਤੂੰ ਪਿੱਛੇ ਨੀ ਰਹਿਣੀ ਚਾਹੀਦੀ, ਆਣ ਦੇ ਜਲਦੀ ਜਲਦੀ।
1: ਹਾਂ ਦੇਖ ਲੋ ਫਿਰ, ਮੇਰੇ ਹੱਬੀ ਕਹਿੰਦੇ ਆ ਸਾਰਾ ਦਿਨ ਪੱਖਾ ਚੱਲਦਾ ਰਹਿੰਦਾ, ਚੱਲ ਚੱਲ ਕੇ ਵਿਚਾਰਾ ਥੱਕ ਜਾਂਦਾ, ਇਹਨੂੰ ਬੰਦ ਕਰ ਜਾ ਕਰ ਕਿਸੇ ਟਾਈਮ।
0: ਗੱਲ ਵੀ ਸਹੀ ਹੈ, ਸਾਰਾ ਦਿਨ ਪੱਖਾ ਚੱਲੇ, ਸਾਰੀ ਰਾਤ ਪੱਖਾ ਚੱਲੇ, ਤੇ ਲੈ ਭਾਈ ਡਰ ਹੁੰਦਾ ਕਿ ਸੜ ਨਾ ਜਾਵੇ, ਵਿੱਚੋਂ ਥੋੜੀ ਜਿਹੀ ਰੈਸਟ ਵੀ ਦਵਾਨੀ ਚਾਹੀਦੀ ਹੈ।
1: ਹਾਂ ਕਹਿਣਗੇ ਆ ਲਾਈਟਾਂ ਸਾਰਾ ਦਿਨ ਜਗੀਆਂ ਰਹਿੰਦੀ, ਇਹਨਾਂ ਨੂੰ ਬੰਦ ਕਰ ਦਿਆ ਕਰ, ਇਹ ਵੀ ਥੱਕ ਜਾਂਦੀ ਹੈ। ਆ ਏਸੀ ਚੱਲੀ ਜਾਂਦਾ, ਇਹ ਵੀ ਥੱਕ ਜਾਂਦਾ। ਕੱਲ ਦੇਖ ਲੋ, ਕੱਲ ਮੈਂ ਹੈਂਡ ਮਿਕਸਰ ਨਾਲ ਜਦੋਂ ਮੈਂ ਲੱਸੀ ਬਣਾ ਰਹੀ ਸੀ, ਮੱਖਣ ਕਰ ਰਹੀ ਸੀ, ਤਾਂ ਭੱਜੇ ਭੱਜੇ ਆਏ, ਕਹਿੰਦੇ ਇਹਨੂੰ ਥੋੜੀ ਦੇਰ ਆਰਾਮ ਕਰ ਲੈਂਦੇ ਕਿਤੇ ਇਹ ਸੜ ਨਾ ਜਾਵੇ। ਤੇ ਦੇਖ ਲੋ ਜਦੋਂ ਪ੍ਰੈਸ ਚੱਲਦੀ ਪਈ ਹੋਵੇ ਤਾਂ ਕਹਿਣਗੇ ਆ ਕਿੰਨੀ ਦੇਰ ਹੋ ਗਈ ਪ੍ਰੈਸ ਚੱਲਦੀ, ਇਹਨੂੰ ਬੰਦ ਕਰ ਦੇ, ਇਹ ਸੜ ਜੂਗੀ। ਤੇ ਹੋਰ ਤਾਂ ਹੋਰ ਮੋਟਰ ਚੱਲਦੀ ਹੋਵੇ ਤਾਂ ਭੱਜੇ ਆਣਗੇ, ਕਹਿਣਗੇ ਕਿੰਨੀ ਦੇਰ ਹੋ ਗਈ ਮੋਟਰ ਚੱਲਦੀ ਨੂੰ, ਇਹਨੂੰ ਬੰਦ ਕਰ ਦੇ, ਇਹ ਸੜ ਜੂਗੀ।
0: ਤੇ ਫੇਰ ਗੱਲ ਤਾਂ ਸਹੀ ਹੈ,
1: ਗੱਲ ਤਾਂ ਸਹੀ ਹੈ, ਇਹਨਾਂ ਨੂੰ ਸਭ ਕੁਛ ਦਿਖਦਾ, ਮੈਂ ਨੀ ਦਿਖਦੀ, ਸਾਰਾ ਦਿਨ ਕੰਮ ਕਰਦੀ ਹੈ, ਮੈਨੂੰ ਤਾਂ ਕਦੇ ਕਿਹਾ ਨੀ। ਟੀਆਂ ਬਹਿ ਜਾ, ਥੱਕ ਗਈ ਹੈ, ਆਰਾਮ ਕਰ ਲੈ ਦੋ ਘੜੀ।
0: ਹਾਂ ਗੱਲ ਤਾਂ ਇਹ ਹੈ ਕਿ ਤੂੰ ਕਿਉਂ ਨੀ ਨਜ਼ਰ ਆਂਦੀ, ਜਦੋਂ ਮਿਕਸੀ ਚੱਲਦੀ ਹੈ ਤੇ ਚਲਾ ਕੌਣ ਰਿਹਾ ਡੋਲੀ, ਮੋਟਰ ਚਲਾਈ ਹੈ ਤੇ ਪਾਣੀ ਨੂੰ ਵਰਤੋਂ ਚ ਜਾਂ ਜਗ੍ਹਾ ਧੋਣ ਹੋਰ ਕੋਈ ਕੰਮ ਕੌਣ ਕਰ ਰਿਹਾ ਡੋਲੀ, ਪ੍ਰੈਸ ਚੱਲ ਰਹੀ ਹੈ, ਪ੍ਰੈਸ ਕੱਪੜੇ ਕਰ ਕੌਣ ਰਿਹਾ ਡੋਲੀ, ਆ ਪੱਖਾ ਜਾਂ ਏਸੀ ਜੇ ਚੱਲ ਵੀ ਰਹੇ ਥੱਲੇ ਕੰਮ ਕੌਣ ਕਰ ਰਿਹਾ ਡੋਲੀ, ਜੇ ਸਾਰੀਆਂ ਬਿਜਲੀ ਦੀਆਂ ਚੀਜ਼ਾਂ ਤੁਹਾਨੂੰ ਨਜ਼ਰ ਆ ਰਹੀਆਂ ਤੇ ਜਿਹੜੀ ਕੰਮ ਕਰ ਰਹੀ ਹੈ ਉਹ ਨਜ਼ਰ ਨੀ ਆ ਰਹੀ, ਭਾਈ ਉਹਨੂੰ ਵੀ ਕਹਿ ਦਿਓ ਕਿ ਤੂੰ ਵੀ ਸਵੇਰ ਦੀ ਲੱਗੀ ਹੋਈ ਹੈ, ਥੱਕ ਜੇਗੀ, ਦੋ ਘੜੀ ਭਾਈ ਤੂੰ ਵੀ ਸਾਹ ਲੈ ਲਾ, ਤੇ ਫੇਰ ਇਸ ਨਾਲ ਅਗਲੀ ਵੀ ਭਾਈ ਡਬਲ ਮੋਟੀਵੇਟ ਹੋ ਕੇ ਕੰਮ ਕਰੂਗੀ।
1: ਬਿਲਕੁਲ ਸਹੀ ਕਹਿੰਦੇ ਹੋ ਤੁਸੀਂ, ਜਿਹੜੇ ਕਹਿੰਦੇ ਹੋ ਨਾ ਤੂੰ ਕੰਮ ਨੀ ਕਰਦੀ, ਤੂੰ ਕੰਮ ਨੀ ਕਰਦੀ, ਬਸ ਇਹੀ ਗੱਲ ਹੈ, ਮੈਨੂੰ ਕੋਈ ਮੋਟੀਵੇਟ ਹੀ ਨੀ ਕਰਦਾ।
0: ਲੈ ਮੋਟੀਵੇਸ਼ਨ ਦੀ ਗੱਲ ਸੁਣ ਲੈ ਡੋਲੀ, ਸਵੇਰੇ ਸਵੇਰੇ ਬੀਬੋ ਨਾ ਭਾਈ ਚੁੱਪ ਕਰਕੇ ਬੈਠੀ ਤੇ ਭਾਜੀ ਹੈਰਾਨ ਹੋ ਗਏ, ਆ ਕੇ ਕਹਿੰਦੇ ਨਾ ਕੀ ਗੱਲ ਹੈ ਬੀਬੋ, ਤੂੰ ਠੀਕ ਤਾਂ ਹੈ ਜਾਂ ਫਿਰ ਜ਼ਬਾਨ ਆਪਣੀ ਤੂੰ ਚਾਰਜ ਕਰਨੀ ਲਾਈ ਹੈ?
1: ਦੇਖੋ ਬਬਲੀ ਸਿਸ, ਖੂਬੀਆਂ ਤੇ ਮੇਰੇ ਚ ਬਹੁਤ ਸਾਰੀਆਂ ਨੇ, ਮੈਨੂੰ ਵਿਆਹ ਤੋਂ ਪਹਿਲਾਂ ਪਤਾ ਹੀ ਨਹੀਂ ਸੀ ਮੇਰੇ ਚ ਇੰਨੀਆਂ ਖੂਬੀਆਂ, ਇਹ ਤਾਂ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਿਆ।
0: ਅੱਛਾ, ਨਾ ਨਾ ਖੂਬੀਆਂ ਤਾਂ ਤੇਰੇ ਚ ਬਹੁਤ ਹੈ, ਪਰ ਤੈਨੂੰ ਵਿਆਹ ਤੋਂ ਪਹਿਲਾਂ ਕਿਉਂ ਨੀ ਸੀ ਪਤਾ ਤੇ ਵਿਆਹ ਤੋਂ ਬਾਅਦ ਕੀ ਪਤਾ ਲੱਗਾ?
1: ਵਿਆਹ ਤੋਂ ਬਾਅਦ ਮੇਰੇ ਸਹੁਰੇ ਵਾਲੇ ਨੇ ਮੇਰੀਆਂ ਖੂਬੀਆਂ ਦੱਸੀਆਂ।
0: ਵੈਸੇ ਕਿੰਨੇ ਚੰਗੇ ਹੈ ਤੇਰੇ ਸਹੁਰੇ, ਭਾਈ ਤੇਰੀਆਂ ਖੂਬੀਆਂ ਤਾਂ ਗਣਾਉਂਦੇ ਹੈ।
1: ਲੈ ਤੁਸੀਂ ਵੀ ਸੁਣ ਲੋ, ਵਿਆਹ ਤੋਂ ਬਾਅਦ ਮੈਨੂੰ ਪਤਾ ਲੱਗਿਆ ਮੈਂ ਕਿੰਨੀ ਤੇਜ਼ ਚਲਾ ਰਹਾ, ਮੈਂ ਕਿੰਨੀਆਂ ਗੱਲਾਂ ਕਰਦੀ ਹਾਂ, ਮੈਂ ਕਿੰਨੀਆਂ ਗੱਲਾਂ ਸੁਣਾਉਂਦੀ ਹਾਂ, ਮੈਂ ਕਿਸੇ ਨੂੰ ਬੋਲਣ ਨਹੀਂ ਦਿੰਦੀ।
0: ਵੈਸੇ ਗੱਲ ਦੱਸਾਂ, ਅਕਲ ਪੀਲੀ

0: ਪੁੱਠੀ ਵਾਲਿਆਂ ਦੀ ਨੂੰਹ ਵੀ ਇੰਜ ਹੀ ਕਹੀ ਜਾਂਦੀ ਸੀ। ਕਹਿੰਦੀ, ਬਬਲੀ ਭੈਣ ਜੀ, ਆ ਮੇਰਾ ਘਰ ਵਾਲਾ ਤਾਂ ਜਮਾ ਘੁੱਗੂ ਹੈ, ਬੋਲਦਾ ਨੀ ਕਿਸੇ ਅੱਗੇ, ਤੇ ਜਦੋਂ ਮੈਂ ਬੋਲਦੀ ਆ ਘਰ ਵਿੱਚ ਆਪਣੇ ਲਈ ਜਾਂ ਆਪਣੇ ਘਰ ਵਾਲੇ ਲਈ, ਤੇ ਮੈਨੂੰ ਮਸ਼ਹੂਰ ਕੀਤਾ ਹੋਇਆ, ਇਹ ਬੋਲਦੀ ਹੈ, ਇਹ ਤਾਂ ਭਾਈ ਤੇਜ਼ ਤਰਾਰ ਹੈ, ਇਸ ਦੀ ਤਾਂ ਜ਼ਬਾਨ ਹੀ ਬਹੁਤ ਚੱਲਦੀ ਹੈ। ਕਹਿੰਦੀ, ਜੇ ਆਪਣੇ ਹੱਕ ਨੂੰ ਜੇ ਅਗਲਾ ਬੋਲੇ ਤਾਂ ਮੈਨੂੰ ਬੋਲਣ ਦੀ ਲੋੜ ਤਾਂ ਨਾ ਪਵੇ।
1: ਬਿਲਕੁਲ ਸਹੀ ਕਹਿੰਦੇ ਬਬਲੀ ਸਿਸੂ ਸੀ, ਏਦਾਂ ਹੀ ਹੁੰਦਾ, ਪਤਾ ਨੀ ਕਿਉਂ ਨੀ ਸਾਡੀ ਕਦਰ ਪਾਉਂਦੇ ਇਹ।

0: ਬਬਲੀ ਸਿਸ, ਜਦੋਂ ਮੇਰਾ ਵਿਆਹ ਹੋਇਆ ਹੋਇਆ ਸੀ, ਪਹਿਲਾਂ ਤਾਂ ਮੈਂ ਗੱਲਾਂ ਸੁਣ ਕੇ ਚੁੱਪ ਕਰ ਜਾਂਦੀ ਸੀ। ਮੈਨੂੰ ਲੱਗਦਾ ਸੀ ਜੇ ਮੈਂ ਕੁਝ ਬੋਲੀ ਤਾਂ ਲੋਕ ਕੀ ਕਹਿਣਗੇ, ਪਰ ਹੁਣ ਮੈਨੂੰ ਲੱਗਦਾ ਕਿ ਚਾਰ ਲੋਕਾਂ ਨੂੰ ਮੈਂ ਨਾ ਕੁਝ ਕਹਿ ਦਵਾਂ।
1: ਇਹ ਵੀ ਗੱਲ ਸਹੀ ਹੈ, ਇਹ ਤਾਂ ਮੈਨੂੰ ਵੀ ਡਰ ਲੱਗਦਾ ਕਿ ਲੈ ਭਾਈ ਡੋਲੀ ਨੂੰ ਕੁਝ ਕਹੂੰਗੀ ਤੇ ਅੱਗੋਂ ਇੱਕ ਕਹੂੰਗੀ, ਦਸ ਕਿਤੇ ਸੁਣਨ ਨੂੰ ਨਾ ਮਿਲ ਜਾਣ।
0: ਕੀ ਕਿਹਾ ਤੁਸੀਂ?
1: ਨਹੀਂ, ਮੇਰੀ ਗੱਲ ਆ ਗਈ ਸਬਜ਼ੀਆਂ ਤੇ, ਗਰਮੀ ਦੀਆਂ ਸਬਜ਼ੀਆਂ ਤੇ ਜਿਹੜੀ ਆਪਾਂ ਗੱਲ ਕਰ ਰਹੇ ਸੀ। ਵੈਸੇ ਗਰਮੀ ਦੇ ਮੌਸਮ ਦੇ ਵਿੱਚ ਸਬਜ਼ੀਆਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਕਿਹੜੀਆਂ ਖਾਣੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਸਬਜ਼ੀਆਂ ਦੇ ਫਾਇਦੇ ਨੇ, ਕਿਹੜੀਆਂ ਸਬਜ਼ੀਆਂ ਸਾਨੂੰ ਪਾਣੀ ਦੀ ਕਮੀ ਤੋਂ ਬਚਾਉਂਦੀਆਂ ਨੇ, ਇਹ ਵੀ ਬਹੁਤ ਜਾਣਨਾ ਜ਼ਰੂਰੀ ਹੈ। ਹੁਣ ਦੇਖ ਡੋਲੀ, ਖੀਰਾ ਸਾਡੇ ਸਰੀਰ ਨੂੰ ਠੰਡਕ ਦਿੰਦਾ, ਪਾਣੀ ਦੀ ਮਾਤਰਾ ਇਸ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਤੇ ਡੀਹਾਈਡਰੇਸ਼ਨ ਤੋਂ ਵੀ ਖੀਰਾ ਬਚਾਉਂਦਾ ਹੈ।
0: ਅੱਛਾ, ਖੀਰਾ ਤਾਂ ਮੈਨੂੰ ਬਹੁਤ ਪਸੰਦ ਹੈ।
1: ਤੇ ਵੈਸੇ ਵੀ ਹਰ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਜੇ ਤੁਸੀਂ ਸੈਲਡ ਕੱਟ ਕੇ, ਯਾਨੀ ਕਿ ਇਹਨੂੰ ਸਲਾਦ ਦੇ ਤੌਰ ਤੇ ਖਾਂਦੇ ਹੋ, ਉਹ ਜ਼ਿਆਦਾ ਫਾਇਦਾ ਦਿੰਦਾ।
0: ਉਹ ਤਾਂ ਠੀਕ ਹੈ, ਚਲੋ ਖੀਰਾ ਤਾਂ ਮੈਨੂੰ ਵਧੀਆ ਲੱਗਦਾ, ਮੇਰੇ ਟੀਟੂ ਨੂੰ ਵੀ ਵਧੀਆ ਲੱਗਦਾ, ਪਰ ਆ ਜਿਹੜਾ ਲੋਕੀ ਕੱਦੂ, ਇਹ ਕੀ ਫਾਇਦਾ ਦਿੰਦੇ ਹੈ?
1: ਲੈ, ਇਸ ਦੇ ਫਾਇਦੇ ਇਹ ਹੈ ਕਿ ਹਲਕੀ ਤੇ ਆਸਾਨੀ ਨਾਲ ਹਜ਼ਮ ਹੋ ਜਾਂਦੇ ਨੇ, ਸਰੀਰ ਵਿੱਚ ਪਾਣੀ ਦੀ

0: ਸਬਜ਼ੀਆਂ ਦੇ ਫਾਇਦੇ ਨੇ, ਕਿਹੜੀਆਂ ਸਬਜ਼ੀਆਂ ਸਾਨੂੰ ਪਾਣੀ ਦੀ ਕਮੀ ਤੋਂ ਬਚਾਉਂਦੀਆਂ ਨੇ, ਇਹ ਵੀ ਬਹੁਤ ਜਾਣਨਾ ਜ਼ਰੂਰੀ ਹੈ। ਹੁਣ ਦੇਖ ਡੋਲੀ, ਖੀਰਾ ਸਾਡੇ ਸਰੀਰ ਨੂੰ ਠੰਡਕ ਦਿੰਦਾ ਹੈ, ਪਾਣੀ ਦੀ ਮਾਤਰਾ ਇਸ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ, ਤੇ ਡੀਹਾਈਡ੍ਰੇਸ਼ਨ ਤੋਂ ਵੀ ਖੀਰਾ ਬਚਾਉਂਦਾ ਹੈ।
1: ਅੱਛਾ, ਖੀਰਾ ਤੇ ਮੈਨੂੰ ਬਹੁਤ ਪਸੰਦ ਹੈ।
0: ਤੇ ਵੈਸੇ ਵੀ ਹਰ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਜੇ ਤੁਸੀਂ ਸੈਲਡ ਕੱਟ ਕੇ ਯਾਨੀ ਕਿ ਇਹਨੂੰ ਸਲਾਦ ਦੇ ਤੌਰ ਤੇ ਖਾਂਦੇ ਹੋ, ਉਹ ਜ਼ਿਆਦਾ ਫਾਇਦਾ ਦਿੰਦਾ।
1: ਉਹ ਤਾਂ ਠੀਕ ਹੈ, ਚਲੋ ਖੀਰਾ ਤਾਂ ਮੈਨੂੰ ਵਧੀਆ ਲੱਗਦਾ ਹੈ, ਮੇਰੇ ਟੀਟੂ ਨੂੰ ਵੀ ਵਧੀਆ ਲੱਗਦਾ ਹੈ, ਪਰ ਆ ਜਿਹੜਾ ਲੋਕੀ ਕੱਦੂ ਇਹ ਕੀ ਫਾਇਦਾ ਦਿੰਦੇ ਹੈ?
0: ਲੈ, ਇਸ ਦੇ ਫਾਇਦੇ ਇਹ ਹੈ ਕਿ ਹਲਕੀ ਤੇ ਆਸਾਨੀ ਨਾਲ ਹਜ਼ਮ ਹੋ ਜਾਂਦੇ ਨੇ, ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣ ਦਿੰਦੇ, ਤੇ ਗਰਮੀਆਂ ਵਿੱਚ ਪੇਟ ਲਈ ਸਭ ਤੋਂ ਵਧੀਆ ਹੁੰਦੇ ਨੇ।
1: ਤੇ ਆ ਜਿਹੜੀ ਲੰਬੀ ਜਿਹੀ ਤੋਰੀ,
0: ਲੈ ਇਹ ਕਹਿਣ ਨੂੰ ਹੀ ਕਹਿ ਦਿੰਦੇ ਆ, ਆ ਮੂੰਹ ਵੇਖ ਤੋਰੀ ਵਰਗਾ। ਤੋਰੀ ਪਤਾ ਕਿੰਨੇ ਫਾਇਦੇ ਵਾਲੀ ਹੈ, ਸਭ ਤੋਂ ਘੱਟ ਕੈਲਰੀ ਵਾਲੀ ਸਬਜ਼ੀ ਹੈ, ਪਾਣੀ ਤੇ ਫਾਈਬਰ ਇਹਦੇ ਵਿੱਚ ਬਹੁਤ ਹੁੰਦਾ, ਗਰਮੀਆਂ ਵਿੱਚ ਸਭ ਤੋਂ ਹਲਕੇ ਖਾਣੇ ਵਿੱਚ ਮੰਨੀ ਜਾਂਦੀ ਹੈ। ਹੁਣ ਗੱਲ ਸੁਣ ਲੈ ਕਰੇਲੇ ਦੀ।
1: ਕਰੇਲੇ ਚ ਮੈਨੂੰ ਬਹੁਤ ਪਸੰਦ ਹੈ।
0: ਹਾਂ, ਇਹਨੂੰ ਕਹਿੰਦੇ ਆ ਇੱਕ ਕਰੇਲਾ ਦੂਜਾ ਨਿੰਮ ਚੜਿਆ, ਯਾਨੀ ਕਿ ਕੌੜੇ ਮੰਨੇ ਜਾਂਦੇ ਆ, ਪਰ ਖੂਨ ਵਿੱਚ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਆ, ਹਾਜ਼ਮੇ ਲਈ ਬਹੁਤ ਵਧੀਆ। ਹੋਰ ਤਾਂ ਹੋਰ ਕਰੇਲਿਆਂ ਵਿੱਚ ਵਿਟਾਮਿਨ ਸੀ ਵੀ ਵੱਧ ਮਾਤਰਾ ਚ ਪਾਇਆ ਜਾਂਦਾ ਹੈ।
1: ਅੱਛਾ, ਇੰਨੇ ਫਾਇਦੇ ਵੀ ਕਰਦੇ, ਮੈਂ ਤਾਂ ਕਹਿੰਦਾ ਸਿਰਫ ਕੌੜੇ ਹੀ ਹੁੰਦੇ ਆ।
0: ਨਾ ਜੀ ਨਾ।
1: ਅੱਛਾ, ਲੇਡੀ ਫਿੰਗਰ, ਉਹਦੇ ਕੀ ਫਾਇਦੇ ਹੈ?
0: ਆਹਾ, ਪਿੰਡੀ ਯਾਨੀ ਕਿ ਲੇਡੀਜ਼ ਫਿੰਗਰ ਫਾਈਬਰ ਨਾਲ ਭਰਪੂਰ, ਪਚਨ ਵਿੱਚ ਮਦਦ ਕਰਦੀ ਹੈ, ਵਿਟਾਮਿਨ ਕੇ ਵੀ ਇਸ ਦੇ ਵਿੱਚ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ। ਤੇ ਵੈਸੇ ਇੱਕ ਗੱਲ ਤੈਨੂੰ ਮੈਂ ਦੱਸਦੀ ਆ, ਸਬਜ਼ੀਆਂ ਸਾਰੀਆਂ ਵਧੀਆ ਹੁੰਦੀਆਂ ਨੇ, ਪਰ ਉਹਨੂੰ ਬਣਾਉਣ ਦਾ ਤਰੀਕਾ ਜਿਹੜਾ ਉਹ ਵੀ ਵਧੀਆ ਹੋਣਾ ਚਾਹੀਦਾ। ਹੁਣ ਕਰੇਲੇ ਸਿਹਤ ਵਾਸਤੇ ਬਹੁਤ ਵਧੀਆ ਨੇ, ਭਰ ਲਈ ਕੜਾਈ ਤੇਲ ਦੀ ਤੇ ਵਿੱਚ ਭਰ ਭਰ ਕੇ ਕਰੇਲੇ ਵਿੱਚ ਛੱਡ ਤੇ, ਤੇ ਉਸ ਤੋਂ ਬਾਅਦ ਆਪਾਂ ਕਹਿੰਦੇ ਆਏ ਹਾਏ ਕਿਆ ਸਵਾਦ ਕਰੇਲੇ ਬਣੇ ਨੇ, ਪਰ ਜਿੰਨਾ ਤੇਲ ਆਪਾਂ ਕਰੇਲਿਆਂ ਦੇ ਵਿੱਚ ਪਾਤਾ, ਕਰੇਲਿਆਂ ਨੇ ਆਪਣੀ ਅਸਲੀਅਤ ਤਾਂ ਛੱਡ ਹੀ ਦਿੱਤੀ। ਉਸ ਤੋਂ ਉੱਤੇ ਜਦੋਂ ਡਾਕਟਰ ਆਪਾਂ ਨੂੰ ਪੁੱਛਦਾ ਹੈ ਨਾ ਕਿ ਤਲੇ ਹੋਏ ਪਦਾਰਥ ਜ਼ਿਆਦਾ ਤਾਂ ਨਹੀਂ ਵਰਤਦੇ, ਅਸੀਂ ਕਹਿੰਦੇ ਨੋ ਨੋ ਡਾਕਟਰ ਸਾਹਿਬ, ਪੂੜੀ ਤਾਂ ਅਸੀਂ ਕਦੇ ਬਣਾਈ ਨੀ, ਸਮੋਸੇ ਕਚੌਰੀਆਂ ਅਸੀਂ ਖਾਂਦੇ ਨੀ, ਤੇ ਤਲਿਆ ਹੋਇਆ ਅਸੀਂ ਕਿੱਥੋਂ ਖਾ ਲੈਣਾ, ਤੇ ਇਹ ਨੀ ਪਤਾ ਕਿ ਭਿੰਡੀਆਂ ਨਿਰੇ ਤੇਲ ਚ ਅਸੀਂ ਬਣਾ ਕੇ ਫੇਰ ਹੀ ਖੁਸ਼ ਹੁੰਨੇ ਆ, ਕਰੇਲੇ ਤੇਲ ਚ ਤਲ ਤਲ ਕੇ ਖਾਂਦੇ ਆ, ਹੋਰ ਤਾਂ ਹੋਰ ਟੀਂਡੇ ਵੀ ਸਾਨੂੰ ਰਸਾ ਵਾਲੇ ਨੀ ਪਸੰਦ, ਸੁੱਕੇ ਤੇਲ ਦੇ ਵਿੱਚ ਭਰੇ ਹੋਏ ਮਸਾਲੇ ਵਾਲੇ ਪਸੰਦ ਨੇ, ਅਰਬੀ ਹੋਵੇ ਤਾਂ ਐਨ ਪਹਿਲਾਂ ਤੇਲ ਚ ਆਪਾਂ ਫਰਾਈ ਕਰਨੀ ਹੈ ਫੇਰ ਮਸਾਲੇ ਚ ਛੱਡਣੀ ਹੈ, ਹੋਰ ਤਾਂ ਹੋਰ ਜੇ ਪੇਠਾ ਆ ਗਿਆ ਉਹਨੂੰ ਵੀ ਪਹਿਲਾਂ ਤੇਲ ਚ ਤਲਣਾ ਹੈ ਫੇਰ ਅਸੀਂ ਉਸ ਨੂੰ ਮਸਾਲਿਆਂ ਦੇ ਵਿੱਚ ਭੁੰਨਣਾ ਹੈ। ਨਾ ਕਿਹੜੀ ਚੀਜ਼ ਐਸੀ ਹੈ ਜਿਹੜੀ ਅਸੀਂ ਤਲੀ ਹੋਈ ਨਹੀਂ ਖਾਂਦੇ ਪਏ?
1: ਲੈ ਜਿਹੜੀਆਂ ਸਬਜ਼ੀਆਂ ਤੁਸੀਂ ਨਾਮ ਲਿੱਤੇ ਸਾਰੀਆਂ ਤੇਲ ਚ ਬਣਦੀਆਂ, ਤੇਲ ਤੋਂ ਬਿਨਾਂ ਕਿਵੇਂ ਬਣ ਜਾਣਗੀਆਂ? ਮੈਂ ਭਿੰਡੀ ਬਣਾਵਾਂ ਬਿਨਾਂ ਤੇਲ ਤੋਂ ਥੱਲੇ ਲੱਗ ਜਾਂਦੀ ਹੈ, ਅਰਬੀ ਵੀ ਥੱਲੇ ਲੱਗ ਜਾਂਦੀ ਹੈ, ਇਹਦੇ ਚ ਤੇਲ ਚਾਹੀਦਾ ਚਾਹੀਦਾ, ਬਬਲੀ ਸਿਸ, ਚਾਹੇ ਤੁਸੀਂ ਖੁਸ਼ ਰਹੋ ਚਾਹੇ ਗੁੱਸੇ।
0: ਵੈਸੇ ਇੱਕ ਗੱਲ ਮੈਂ ਦੱਸਾਂ, ਕਰੇਲੇ ਹੋਣ ਜਾਂ ਭਿੰਡੀ ਜਾਂ ਪੇਠਾ, ਮੈਂ ਜਿਹੜੀ ਵੀ ਚੀਜ਼ ਯੂਜ਼ ਕਰਦੀ ਹਾਂ ਬਹੁਤ ਘੱਟ ਮਾਤਰਾ ਵਿੱਚ ਤੇਲ ਲੈਣੀ ਆ। ਠੀਕ ਹੈ ਕਿ ਜਦੋਂ ਆਪਾਂ ਬਹੁਤ ਜ਼ਿਆਦਾ ਤੇਲ ਵਰਤਦੇ ਹਾਂ ਤੇ ਵੇਖਣ ਚ ਆਪਾਂ ਨੂੰ ਇੰਝ ਲੱਗਦਾ ਕਿ ਸਬਜ਼ੀਆਂ ਤਾਂ ਆ ਬਣੀਆਂ ਜਿਵੇਂ ਹੋਟਲ ਦੇ ਵਿੱਚ ਬਣੀਆਂ ਹੁੰਦੀਆਂ ਨੇ, ਕਿ ਨਾਲ ਜਿੰਨੀ ਸਬਜ਼ੀ ਆਈ ਉਹਨਾਂ ਤੇਲ ਆ ਗਿਆ। ਵੈਸੇ ਸਬਜ਼ੀਆਂ ਤਾਂ ਮੈਂ ਵੀ ਬਣਾਉਂਦੀ ਹਾਂ ਪਰ ਮੈਂ ਤਾਂ ਬਹੁਤ ਘੱਟ ਵਰਤਦੀ ਹਾਂ। ਜਦੋਂ ਆਪਾਂ ਭਾਰੀ ਮਾਤਰਾ ਚ ਤੇਲ ਪਾ ਦਿੰਦੇ ਹਾਂ ਨਾ ਤੇ ਸਬਜ਼ੀਆਂ ਆਪਣੇ ਗੁਣ ਛੱਡ ਦਿੰਦੀਆਂ ਨੇ, ਤੇ ਜਿਹੜੇ ਤੇਲ ਦੇ ਅਵਗੁਣ ਨੇ ਨਾ ਉਹ ਸਾਰੇ ਆਪਣੇ ਅੰਦਰ ਲੈ ਲੈਂਦੀਆਂ, ਫੇਰ ਅਸੀਂ ਕਹਿ ਦਿੰਦੇ ਹਾਂ ਸਾਡਾ ਕੋਲੈਸਟ੍ਰੋਲ ਪਤਾ ਨਹੀਂ ਕਿਵੇਂ ਵਧੀ ਜਾਂਦਾ, ਡਾਕਟਰ ਸਾਹਿਬ ਬੀਪੀ ਕਿਉਂ ਵਧਦਾ ਰਿਹਾ, ਤੇਲ ਵਾਲੀਆਂ ਚੀਜ਼ਾਂ ਤਾਂ ਅਸੀਂ ਖਾਂਦੇ ਨਹੀਂ ਪਏ। ਹੁਣ ਇਹ ਨਹੀਂ ਪਤਾ ਕਿ ਰੋਜ਼ ਕੱਦੂ ਤੋਰੀਆਂ ਜਿਹੜੀਆਂ ਹਲਕੀਆਂ ਸਬਜ਼ੀਆਂ ਵੀ ਖਾ ਰਹੇ ਹੁਣ ਜਿੰਨੀ ਦੇਰ ਤੱਕ ਅਸੀਂ ਐਨ ਮਲਾਈ ਪਾ ਕੇ ਘਿਓ ਪਾ ਕੇ ਤਰ ਕਰਕੇ ਨਹੀਂ ਖਾਂਦੇ, ਚੈਨ ਤਾਂ ਸਾਨੂੰ ਆਉਂਦਾ ਨਹੀਂ।
1: ਹਾਂ ਇਹ ਗੱਲ ਤਾਂ ਸਹੀ ਹੈ, ਵੈਸੇ ਥੋੜੇ ਤੇਲ ਚ ਕਿਵੇਂ ਬਣਾ ਲੈਣੇ ਮੈਨੂੰ ਸਿਖਾ ਦਿਓ।
0: ਚੱਲ ਇਸ ਤਰ੍ਹਾਂ ਕਰੀ, ਜਿਸ ਦਿਨ ਮੈਂ ਸਬਜ਼ੀ ਬਣਾਉਂਗੀ ਤੈਨੂੰ ਸੱਦ ਲੂੰਗੀ, ਉਸ ਦਿਨ ਆ ਕੇ ਸਿੱਖ ਵੀ ਲਈ ਦੇਖ ਵੀ ਲਈ, ਤੇ ਜਿਸ ਦਿਨ ਤੂੰ ਬਣਾਏਗੀ ਤੇ ਮੈਨੂੰ ਖਵਾ ਵੀ ਦਈ।
1: ਯੂ ਆਰ ਓਕੇ ਬਬਲਿਸਿਸ, ਬਬਲਿਸਿਸ ਏਦਾਂ ਕਰੋ ਤੁਸੀਂ ਬੈਠੋ, ਮੈਂ ਸਬਜ਼ੀ ਲੈ ਕੇ ਆਉਂਦੀ ਹਾਂ, ਮੈਂ ਸਬਜ਼ੀ ਬਹਿ ਕੇ ਕੱਟ ਲਵਾਂ ਸ਼ਾਮ ਵਾਲੀ।

0: ਆ ਦੇਖੋ ਪਬਲਿਸਿਸ, ਸਬਜ਼ੀਆਂ ਦੀ ਗੱਲਾਂ ਤਾਂ ਆਪਾਂ ਬਹੁਤ ਹੀ ਕਰ ਲਈਆਂ, ਆ ਮੇਰੇ ਹਬੀ ਦੀ ਗੱਲ ਸੁਣ ਲੋ।
1: ਹਾਂ ਹਾਂ, ਕਰੇਲੇ ਦੀ ਗੱਲ ਕੀਤੀ ਹੈ ਤਾਂ ਕਰੇਲੇ ਵਰਗੀ ਗੱਲ ਤਾਂ ਆਣੀ ਚਾਹੀਦੀ ਹੈ, ਆਣ ਦੇ।
0: ਹਾਂ ਬਿਲਕੁਲ, ਮੇਰੇ ਹਬੀ ਮੈਨੂੰ ਕਹਿੰਦੇ ਮੈਂ ਤੈਨੂੰ ਪਿਆਰ ਨਾਲ ਕੀ ਬੁਲਾਇਆ ਕਰਾਂ।
1: ਫੇਰ ਅੱਗੋਂ ਤੂੰ ਕੀ ਜਵਾਬ ਦਿੱਤਾ?
0: ਮੈਂ ਅੱਗੋਂ ਕਿਹਾ, ਗੱਲ ਸੁਣੋ ਹਬੀ ਜੀ, ਤੁਸੀਂ ਮੈਨੂੰ ਤਾਂ ਬੁਲਾਇਆ ਹੀ ਨਾ ਕਰੋ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਸ਼ੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਸਨ ਬਬਲੀ ਦੇ ਰੂਪ ਵਿੱਚ ਮਮਤਾ ਅਰੋੜਾ ਅਤੇ ਡੋਲੀ ਦਾ ਕਿਰਦਾਰ ਨਿਭਾ ਰਹੇ ਸਨ ਸੀਮਾ ਮਹਿਰਾ। ਆਲੇਖ ਮਮਤਾ ਅਰੋੜਾ।
1: QR ਕੋਡ ਨੂੰ ਸਕੈਨ ਕਰੋ, 5000 ਦਾ ਕੈਸ਼ਬੈਕ ਪਾਓ। ਵਾਹ, ਫਾਇਦਾ ਹੀ ਫਾਇਦਾ।
2: ਫਸਿਆ। UPI ਪਿੰਨ ਦਾਖਲ ਕਰੋ ਸਿਰਫ ਪੈਸੇ ਭੇਜਣ ਲਈ।
3: RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 7 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਸ਼੍ਰੀਮਦ ਭਾਗਵਤ ਗੀਤਾ ਦਾ ਅਗਲਾ ਅੰਕ।

ਸ਼੍ਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ

ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 73 146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਇਸ ਦੇ ਨਾਲ ਹੀ ਮੈਨੂੰ ਕਰਮਜੀਤ ਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਇੱਥੇ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ।
1: ਪ੍ਰੋਗਰਾਮ ਘਰ ਪਰਿਵਾਰ
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ। ਠੀਕ 1:10 'ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

नमस्कार, ये आकाशवाणी है। हुण तुसी चंचल शर्मा तो प्रदेशक खबरां सुनो। भारतीय चोण कमिशन दे डिप्टी चोण कमिश्नर भानू प्रकाश एतुरू अते पंजाब दे मुख चोण अधिकारी आनंदिता मित्रा ने वोटर सूचियां दी विशेष तीबर सोध SIR 2026 तहत घर घर जा के गन्ना फार्मा दी वंड अते वापस प्राप्ति प्रक्रिया की समीक्षा करन लई कल मोहाली विखे एक मीटिंग कीती। इस मीटिंग विच बठिंडा, फतेहगढ़ साहब, मानसा, पटियाला, रूपनगर, साहिबजादा अजीत सिंह नगर, बरनाला अते संगरूर दे जिला चोण अधिकारियां ने हिस्सा लिया। ਪੰਜਾਬ ਭਰ ਵਿਚ 25 ਜੂਨ ਨੂੰ ਸ਼ੁਰੂ ਹੋਈ SIR ਦੀ ਇਹ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਜੰਗਲਾਤ ਵਰਕਰ ਜਥੇਬੰਦੀ, ਪੰਜਾਬ ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਜਥੇਬੰਦੀ ਅਤੇ ਪੰਜਾਬ ਰਾਜ ਵਣ ਵਿਭਾਗ ਵਰਕਰ ਜਥੇਬੰਦੀ ਦੇ ਅਹੁਦੇਦਾਰਾਂ ਨਾਲ ਕੱਲ੍ਹ ਉਨ੍ਹਾਂ ਦੇ ਸੇਵਾ ਸਬੰਧੀ ਮੁੱਦਿਆਂ ਅਤੇ ਮੰਗਾਂ ਦਾ ਜਾਇਜ਼ਾ ਲੈਣ ਲਈ ਵਿਚਾਰ ਚਰਚਾ ਕੀਤੀ। ਕੱਲ੍ਹ ਚੰਡੀਗੜ੍ਹ ਵਿਖੇ ਜਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਚੁੱਕੇ ਗਏ ਮੁੱਦਿਆਂ ਨੂੰ ਸੁਣਦਿਆਂ ਮੰਤਰੀ ਨੇ ਉਨ੍ਹਾਂ ਨੂੰ ਸਰਕਾਰੀ ਨੀਤੀਆਂ ਦੇ ਦਾਇਰੇ 'ਚ ਰਹਿੰਦਿਆਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਸੁਹਿਰਦਤਾ ਨਾਲ ਵਿਚਾਰਨ ਦਾ ਭਰੋਸਾ ਦਿੱਤਾ। ਸ੍ਰੀ ਕਟਾਰੂ ਚੱਕ ਨੇ ਸਪਸ਼ਟ ਤੌਰ ਤੇ ਕਿਹਾ ਕਿ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਵਿਚ ਮੌਜੂਦਾ ਸਮੇਂ ਸੇਵਾ ਦੌਰਾਨ ਸੇਵਾ ਨਿਭਾ ਰਹੇ ਕਿਸੇ ਵੀ ਕਰਮਚਾਰੀ ਨੂੰ ਹਟਾਇਆ ਨਹੀਂ ਜਾਵੇਗਾ। ਮੰਤਰੀ ਨੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਜਥੇਬੰਦੀਆਂ ਨਾਲ ਨਿਯਮਿਤ ਤਾਲਮੇਲ ਬਣਾਈ ਰੱਖਣ ਤੇ ਬਕਾਇਆ ਮਾਮਲਿਆਂ ਦੇ ਸਮਾਬੱਧ ਹੱਲ ਲਈ ਤੇਜ਼ੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਕੱਲ੍ਹ ਜਲੰਧਰ ਦੇ ਨਿਊ ਮਾਡਲ ਹਾਊਸ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ਤੇ ਹੱਲ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਮੌਕੇ ਤੇ ਹੱਲ ਕਰਨ ਲਈ ਲੋਕ ਮਿਲਣੀ ਪ੍ਰੋਗਰਾਮ ਦੀ ਨਿਵੇਕਲੀ ਪਹਿਲ ਕੀਤੀ ਗਈ ਹੈ, ਜਿਸ ਨੂੰ ਸੂਬਾ ਵਾਸੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦਾ ਨਿਬੇੜਾ ਕਰਕੇ ਉਨ੍ਹਾਂ ਨੂੰ ਰਾਹਤ ਪਹੁੰਚਾਉਣ ਲਈ ਵਚਨਬੱਧ ਹੈ। ਮੰਤਰੀ ਨੇ ਕਿਹਾ

0: ਸੂਬਾ ਸਰਕਾਰ ਵੱਲੋਂ ਲੋਕ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਹਰੇਕ ਯੋਗ ਵਿਅਕਤੀ ਨੂੰ ਯੋਜਨਾਵਾਂ ਦਾ ਫਾਇਦਾ ਮਿਲ ਸਕੇ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪੰਜਾਬ ਦੇ ਯੋਗ ਮਰੀਜ਼ਾਂ ਨੂੰ ਸਰਕਾਰੀ ਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਆਧੁਨਿਕ ENT ਸਰਜਰੀ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਸੂਬਾ ਸਿਹਤ ਏਜੰਸੀ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਕਰੀਬ 2030 ਮਰੀਜ਼ਾਂ ਦੀਆਂ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਨੇ। ਕੰਨ, ਨੱਕ ਤੇ ਗਲੇ ਯਾਨੀ ENT ਬਿਮਾਰੀਆਂ ਦੇ ਮਾਹਰਾਂ ਦਾ ਕਹਿਣਾ ਹੈ ਕਿ ENT ਸੰਬੰਧੀ ਬਿਮਾਰੀਆਂ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਇਸ ਵਿਚ ਲੰਮੇ ਸਮੇਂ ਤੱਕ ਰਹਿਣ ਵਾਲੇ ਇਨਫੈਕਸ਼ਨ, ਸੁਣਨ ਦੀ ਸਮਰੱਥਾ ਚ ਕਮੀ, ਸਾਈਨਸ ਦੀ ਬਿਮਾਰੀ ਤੋਂ ਲੈ ਕੇ ਮੂੰਹ ਤੇ ਜੀਭ ਦਾ ਕੈਂਸਰ ਵੀ ਸ਼ਾਮਲ ਨੇ। ਇਹਨਾਂ ਵਿਚੋਂ ਬਹੁਤੀਆਂ ਬਿਮਾਰੀਆਂ ਦਾ ਪ੍ਰਭਾਵਸ਼ਾਲੀ ਇਲਾਜ ਸੰਭਵ ਹੈ, ਪਰ ਡਾਕਟਰਾਂ ਦਾ ਮੰਨਣਾ ਹੈ ਕਿ ਸਮੇਂ ਸਿਰ ਬਿਮਾਰੀ ਦੀ ਪਛਾਣ ਹੋਣ ਨਾਲ ਸਥਾਈ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਤੇ ਮਰੀਜ਼ ਦੇ ਠੀਕ ਹੋਣ ਦੀ ਸੰਭਾਵਨਾ ਵੀ ਕਾਫ਼ੀ ਹੱਦ ਤੱਕ ਵੱਧ ਜਾਂਦੀ ਹੈ। ਰੋਪੜ ਤੋਂ ENT ਮਾਹਰ ਡਾ. ਨਿਧੀ ਗੁਪਤਾ ਨੇ ਕਿਹਾ ਕਿ ਲੋਕ ਅਕਸਰ ਕੰਨ ਵਿਚੋਂ ਲਗਾਤਾਰ ਪਾਣੀ ਵਹਿਣ, ਸੁਣਨ ਦੀ ਸਮਰੱਥਾ ਘਟਣ, ਨੱਕ ਬੰਦ ਰਹਿਣ ਤੇ ਮੂੰਹ ਦੇ ਛਾਲਿਆਂ ਵਰਗੀਆਂ ਸਮੱਸਿਆਵਾਂ ਨੂੰ ਸ਼ੁਰੂਆਤੀ ਦੌਰ ਵਿਚ ਦਰਦ ਨਾ ਹੋਣ ਕਰਕੇ ਨਜ਼ਰ ਅੰਦਾਜ਼ ਕਰ ਦਿੰਦੇ ਨੇ, ਪਰ ਇਲਾਜ ਵਿਚ ਦੇਰੀ ਕਾਰਨ ਸਥਾਈ ਰੂਪ ਚ ਬਹਿਰਾਪਣ, ਕ੍ਰੋਨਿਕ ਸਾਈਨਸ ਜਾਂ ਗੰਭੀਰ ਮੂੰਹ ਦਾ ਕੈਂਸਰ ਹੋ ਸਕਦਾ ਹੈ। ਇਸ ਲਈ ਜਲਦ ਤੋਂ ਜਲਦ ਲੱਛਣਾਂ ਦੀ ਸਮੇਂ ਸਿਰ ਜਾਂਚ ਕਰਵਾਉਣਾ ਲਾਜ਼ਮੀ ਹੈ। ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ NIT ਜਲੰਧਰ ਵਿਖੇ ਬੀਤੇ ਦਿਨੀ ਮੈਡੀਕਲ ਇੰਪਲਾਂਟਸ ਲਈ ਨੈਕਸਟ ਜਨਰੇਸ਼ਨ ਨੈਨੋ ਫਿਨਿਸ਼ਿੰਗ ਲੈਬ ਤੋਂ ਇੰਡਸਟਰੀ ਤੱਕ ਵਿਸ਼ੇ ਤੇ 2 ਦਿਨਾਂ ਅੰਤਰਰਾਸ਼ਟਰੀ ਵਰਕਸ਼ਾਪ ਕਰਵਾਈ ਗਈ। ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੌਚੀਆ ਨੇ ਵਰਕਸ਼ਾਪ ਦੀ ਕਾਮਯਾਬੀ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਦੇ ਕੁਝ ਇਲਾਕਿਆਂ ਅਤੇ ਚੰਡੀਗੜ੍ਹ ਵਿਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 11 ਤੇ 12 ਜੁਲਾਈ ਨੂੰ ਵੀ ਇਹਨਾਂ ਖੇਤਰਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸੇ ਦੌਰਾਨ ਜਲੰਧਰ ਸਮੇਤ ਕਈ ਥਾਵਾਂ 'ਤੇ ਦਰਮਿਆਨੀ ਬਾਰਿਸ਼ ਹੋਈ। ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 39.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਹਰਿਆਣਾ ਦੇ ਸਿਰਸਾ 'ਚ ਤਾਪਮਾਨ 38.6 ਡਿਗਰੀ ਸੈਲਸੀਅਸ ਅਤੇ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੱਜ ਸਵੇਰੇ ਦਰਜ ਕੀਤੇ ਗਏ ਘੱਟੋ ਘੱਟ ਤਾਪਮਾਨ ਮੁਤਾਬਕ ਪਠਾਨਕੋਟ ਦੇ ਥੀਨ ਡੈਮ 'ਚ 24.3 ਡਿਗਰੀ ਸੈਲਸੀਅਸ, ਗੁਰੂਗ੍ਰਾਮ 'ਚ 25 ਡਿਗਰੀ ਸੈਲਸੀਅਸ ਅਤੇ ਚੰਡੀਗੜ੍ਹ 'ਚ 25.6 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਪਰਿਵਾਰ ਸਮੇਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਵਿਸ਼ਵ ਕੱਪ ਦੇ ਸਿਖਲਾਈ ਕੈਂਪ ਲਈ ਬੈਂਗਲੌਰ ਰਵਾਨਾ ਹੋਣ ਤੋਂ ਪਹਿਲਾਂ ਗੁਰੂ ਘਰ ਜਾ ਕੇ ਆਸ਼ੀਰਵਾਦ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,
1: ਹੁਣ ਮੇਜਰ ਟੂਰਨਾਮੈਂਟ ਆ, ਵਰਲਡ ਕੱਪ ਆ, ਸਾਰੇ ਜਣੇ ਵਧੀਆ ਕਰਨ ਤੇ ਉਮੀਦ ਕਰਦੇ ਹਾਂ ਕਿ ਜਿੱਦਾਂ ਟੀਮ ਦੀ ਪਰਫਾਰਮੈਂਸ ਰਹੀ ਆ ਯੂਰਪ ਟੂਰ ਦੇ ਵਿੱਚ ਉਹਨੂੰ ਬਰਕਰਾਰ ਰੱਖਾਂਗੇ, ਉਹਨੂੰ ਹੋਰ ਵਧੀਆ ਕਰਾਂਗੇ। ਥੋੜ੍ਹਾ ਹੀ ਟਾਈਮ ਆ ਸਾਡੇ ਕੋਲ, ਹੁਣ ਸਾਡਾ ਟ੍ਰੇਨਿੰਗ ਕੈਂਪ ਸ਼ੁਰੂ ਹੋ ਰਿਹਾ ਤੇ ਉਮੀਦ ਕਰਦੇ ਹਾਂ ਕਿ ਜਿੰਨਾ ਟਾਈਮ ਆ ਸਾਡੇ ਕੋਲ ਵਧੀਆ ਯੂਟੀਲਾਈਜ਼ ਕਰੀਏ, ਇਸ ਵਾਰ ਵਰਲਡ ਕੱਪ ਜਿੱਤ ਕੇ ਲੈ ਕੇ ਆਈਏ।
0: ਪੰਜਾਬ ਪੁਲਿਸ ਦੀ ਖਿਡਾਰਨ ਕੁਲਦੀਪ ਕੌਰ ਨੂੰ 9 ਤੋਂ 12 ਜੁਲਾਈ ਤੱਕ ਤਾਈਵਾਨ 'ਚ ਹੋਣ ਵਾਲੀ ਏਸ਼ੀਆ ਪੈਸੀਫਿਕ ਟੱਚ ਬਾਲ ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਪੁਲਿਸ ਦੀ ਮਨਦੀਪ ਕੌਰ ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ। ਇਸ ਕੌਮਾਂਤਰੀ ਚੈਂਪੀਅਨਸ਼ਿਪ 'ਚ ਭਾਰਤੀ ਟੀਮ ਦੇਸ਼ ਦੀ ਨੁਮਾਇੰਦਗੀ ਕਰੇਗੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ 1:15 ਤੇ 40 ਸੈਕਿੰਡ ਦਾ ਹੋ ਰਿਹਾ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਸਰੋਤਾ ਮੰਚ।
3: ਪ੍ਰੋਗਰਾਮ ਸਰੋਤਾ ਮੰਚ।
4: ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਪ੍ਰੋਗਰਾਮ ਸਰੋਤਾ ਮੰਚ, ਮੈਂ ਤੁਹਾਡੀ ਰੇਡੀਓ ਦੋਸਤ ਮਮਤਾ ਅਰੋੜਾ ਤੇ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡੇ ਖਤਾਂ ਦੇ ਜਵਾਬ ਦੇਣ ਲਈ ਕਚਹਿਰੀ ਵਿੱਚ ਹਾਜ਼ਰ ਨੇ ਜੀ ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਤੇ ਸ਼ਰਮਾ ਸਰ। ਸਭ ਤੋਂ ਪਹਿਲਾਂ ਸਵਾਗਤ, ਬਹੁਤ ਬਹੁਤ ਸਵਾਗਤ।
5: ਹਾਂਜੀ ਮਮਤਾ ਜੀ, ਧੰਨਵਾਦ, ਸ਼ੁਕਰੀਆ ਤੁਹਾਡਾ ਵੀ। ਬਹੁਤ ਬਹੁਤ ਬਹੁਤ ਬਹੁਤ ਸਵਾਗਤ ਕਰਦਾ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ
4: ਤੇ
5: ਸਵਾਗਤ ਨੌਜਵਾਨ ਪੀੜ੍ਹੀ
4: ਜੀ,
5: ਨਵੀਂ ਪਨੀਰੀ ਆਪਣੇ ਸਾਹਮਣੇ ਖੜੀ ਹੈ,
4: ਹਨਾ। ਬਿਲਕੁਲ।
5: ਆਕਾਸ਼ਵਾਣੀ FM ਬਠਿੰਡਾ ਦੀਆਂ ਆਉਣ ਵਾਲੀਆਂ ਖੂਬਸੂਰਤ ਮਿੱਠੀਆਂ ਬੁਲੰਦ ਆਵਾਜ਼ਾਂ, ਠੀਕ ਹੈ, ਤੇ ਇਹਨਾਂ ਚੋਂ ਮੈਂ ਅੱਧੇ ਅੰਗ ਦੇ ਤਾਂ ਨਾਮ ਜਾਣਦਾ, ਸੁਖਮਾਨ ਸਿੰਘ, ਸੂਬੇਦਾਰ ਗੁਰਤੇਜ ਸਿੰਘ, ਇਰਬਨਦੀਪ, ਇੱਕ ਮੇਰੇ ਪਿੰਡ ਦੀ ਕੁੜੀ ਹੈ ਆਕਾਂਕਸ਼ਾ, ਤੇ ਇੱਕ ਮੇਰੀ PU ਕੈਂਪਸ ਦੀ ਮੇਰੀ ਜੂਨੀਅਰ ਹੋ ਗਈ ਕੁੜੀ, ਤੇ ਇੱਕ ਸੋਹਣਾ ਜਿਹਾ ਸਰਦਾਰ ਆ, ਸੋਹਣੀ ਜੀ ਪੱਗ ਬੰਨੀ ਵੀ ਹੈ, ਤੇ ਕਰਮਜੀਤ ਕੌਰ ਆਪਣੀ ਲਾਡਲੀ, ਤੇ
4: ਜਹਾਜ਼ ਸਰ ਚਲਾ ਕੌਣ ਰਿਹਾ ਜਹਾਜ਼?

0: ਜਾ ਜੇ ਹੈਗਾ ਇੱਕ ਆਪਣਾ ਪਿਆਰਾ ਵੀਰ ਸਤਿਕਾਰਿਤ ਵੀਰ ਸਤਪਾਲ ਬਰਾੜ ਸਾਹਿਬ ਅੱਜ ਕੰਸੋਲ ਤੇ ਆਪਣਾ ਸਾਥ ਦੇ ਰਹੇ ਨੇ ਸਰੋਤਾ ਮੰਚ ਸਰੋਤਿਆਂ ਦੀ ਕਚਹਿਰੀ ਤੁਸੀਂ ਠੀਕ ਫਰਮਾਇਆ ਮਮਤਾ ਜੀ ਤੇ ਇਸ ਕਚਹਿਰੀ ਦੇ ਵਿੱਚ ਆਪਾਂ ਸਾਰੇ ਹੀ ਆਪਣਾ ਮੁਜ਼ਰਮਾਂ ਵਾਲੀ ਕਟਹਿਰੀ ਚ ਖੜੇ ਹੁੰਦੇ ਆ ਤੇ
1: ਮੈਂ ਤਾਂ ਸਿਰ ਬਚ ਜਾਣਾ ਪੈਰਵੀ ਕਰਕੇ ਮੈਂ ਤਾਂ ਸਿਰਫ ਕੇਸ ਪੜਨੇ ਨੇ ਜਵਾਬ ਦੇ ਜਵਾਬ ਦੇ ਤੁਹਾਡੀ ਹੈ
0: ਨਹੀਂ ਨਹੀਂ ਹੁਣ ਸਮਾਂ ਵਕਤ ਬਦਲ ਗਿਆ ਮਮਤਾ ਜੀ ਐ ਨੀ ਬਚਣ ਦਿੰਦੇ ਹੁਣ ਤਾਂ ਜੱਜਾਂ ਤੇ ਵੀ ਕੇਸ ਹੋ ਜਾਂਦੇ ਆ ਠੀਕ ਹੈ ਨਾ ਤੇ ਆਪਾਂ ਰਲ ਮਿਲ ਕੇ ਠੀਕ ਹੈ ਨਾ ਤੇ ਕੋਸ਼ਿਸ਼ ਕਰਾਂਗੇ ਵਿਦ ਪ੍ਰੋਪਰ ਜਸਟੀਫਿਕੇਸ਼ਨ ਆਰਗੂਮੈਂਟਸ ਵੀ ਪ੍ਰੋਪਰ ਕਰਾਂਗੇ ਠੀਕ ਹੈ ਨਾ ਧਾਰਾਵਾਂ ਦੇ ਅੰਤਰਗਤ
1: ਤੇ ਜਿੱਥੇ ਗਲਤੀ ਹੋਈ ਆਪੇ ਮਾਫ਼ੀ ਮੰਗ ਕੇ ਥੋੜਾ
0: ਜਿਹਾ ਇਹ ਬੜਾ ਵਧੀਆ ਹੁੰਦਾ ਮਮਤਾ ਜੀ ਹੈ ਨਾ ਗਲਤੀ ਹੋ ਗਈ ਸੋਰੀ ਸਰ ਸੋਰੀ ਮੈਡਮ ਠੀਕ ਹੈ ਨਾ
1: ਬਿਲਕੁਲ
0: ਤੇ ਓਵਰਆਲ ਮਮਤਾ ਜੀ ਆਪਣਾ ਪਰਫਾਰਮੈਂਸ ਸਮੂਹ ਆਕਾਸ਼ਵਾਣੀ ਪਰਿਵਾਰ ਦੀ
1: ਜੀ
0: ਪੁਰਾਣਿਆਂ ਦੀ ਵੀ ਤੇ ਨਵਿਆਂ ਦੀ ਵੀ ਤੇ ਨਵੇਂ ਜਿੰਨੇ ਵੀ ਆਪਣੇ ਕੈਂਡੀਡੇਟਸ ਨੇ ਅੰਡਰ ਟ੍ਰੇਨਿੰਗ ਨੇ ਹਜੇ ਤੇ ਜਿੰਨੀ ਮਿਹਨਤ ਦੇ ਨਾਲ ਲਗਨ ਦੇ ਨਾਲ ਇਹਨਾਂ ਦੀ ਪਾਰਟੀਸਪੇਸ਼ਨ ਮੈਂ ਨੋਟ ਕਰ ਰਿਹਾ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਇੱਕ ਦੋ ਤਿੰਨ ਹਫ਼ਤੇ ਹੱਦ ਤਿੰਨ ਹਫ਼ਤਿਆਂ ਦੇ ਵਿੱਚ ਇਹ ਇੰਡੀਪੈਂਡੈਂਟਲੀ ਆਪਣਾ ਪ੍ਰੋਗਰਾਮ ਪੇਸ਼ ਕਰਿਆ ਕਰਨਗੇ ਬਾਕੀ ਇਹਨਾਂ ਦੀ ਬੈਕ ਤੇ ਸਭ ਤੋਂ ਉੱਪਰ ਆਪਣੀ ਬੈਕ ਤੇ ਤਾਂ ਪਰਮਾਤਮਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਤੇ ਇਹਨਾਂ ਦਾ ਵੀਰ ਹੈ ਠੀਕ ਹੈ ਨਾ ਗਲਤੀਆਂ ਕਰਨਗੇ ਕੋਈ ਗੱਲ ਨਹੀਂ ਗਲਤੀਆਂ ਕਰ ਕਰਕੇ ਬੰਦਾ ਸਿੱਖਦਾ ਹੁੰਦਾ ਹੈਗਾ ਤੇ ਬਰਾੜ ਨੇ ਚੱਕ ਲਿਆ ਫੋਨ ਤੇ
1: ਸਰ ਪਹਿਲਾਂ ਮੈਂ ਫੋਨ ਨੰਬਰ ਬੋਲਦਾ ਜੀ ਸਰੋਤਿਓ ਤੁਹਾਡੀ ਆਮਦ ਹੋਏਗੀ ਇਸ ਪ੍ਰੋਗਰਾਮ ਦੇ ਵਿੱਚ 0164-22-4331 ਡਾਇਲ ਕਰਕੇ ਵਟਸਐਪ ਰਾਹੀਂ ਤੁਸੀਂ 70-173-73-146 ਰਾਹੀਂ ਵਟਸਐਪ ਰਾਹੀਂ ਵੀ ਸ਼ਾਮਿਲ ਹੋ ਸਕਦੇ ਹੋ ਤੇ ਨਾਲ ਹੀ ਜੀ ਇਸ਼ਾਰਾ ਹੋ ਚੁੱਕਾ ਇੱਕ ਫੋਨ ਕਾਲ ਦਾ ਹੈਲੋ
2: ਹੈਲੋ ਹਾਂਜੀ ਭਾਜੀ ਸਤਿ ਸ੍ਰੀ ਅਕਾਲ
1: ਨਮਸਕਾਰ ਬਾਈ ਜੀ ਨਾਮ ਤੇ ਪਤਾ ਦੱਸ ਦਿਓ
2: ਪਿੰਡ ਝੰਡੂਕੇ ਜੀ ਜਸਵੀਰ ਸਿੰਘ
1: ਜਸਵੀਰ ਸਿੰਘ ਜੀ ਸਵਾਗਤ ਹੈ ਪ੍ਰੋਗਰਾਮ ਚ ਤੇ ਸ਼ਰਮਾ ਸਰ ਨਾਲ ਕਿਹੜੀ ਗੱਲ ਸਾਂਝੀ ਕਰੋਗੇ
2: ਬਸ ਜੀ ਸ਼ਰਮਾ ਸਾਹਿਬ ਨਾਲ ਤਾਂ ਇਹੀ ਗੱਲ ਸਾਂਝੀ ਕਰਨੀ ਜਿਹੜਾ ਕੱਲ ਪ੍ਰੋਗਰਾਮ ਲਾਇਆ ਨਾ ਦਰਬਾਰ ਸੰਧੂ ਦਾ
0: ਨਜ਼ਾਰੇ ਆ ਗਿਆ ਹਨਾ
2: ਮੈਂ ਜੀ ਕੀ ਪੁੱਛਦਾ ਸਾਡੇ ਪਿੰਡ ਦੇ ਵਿੱਚ ਨਾ ਸਕੂਲ ਚ ਖਾੜਾ ਲੱਗਿਆ ਸੀ ਉਦੋਂ ਮੈਂ ਛੋਟਾ ਜਿਹਾ ਸੀ ਉਹੀ ਯਾਦ ਆ ਗਿਆ ਵੀ ਅਮਰ ਨੂਰੀ ਤੇ ਦਰਬਾਰ ਸੰਧੂ ਆਏ ਸੀ ਤੇ ਅੱਖਾਂ ਲਈਆਂ ਮੀਚ ਤੇ ਐ ਲੱਗਿਆ ਵੀ ਘੰਟਾ ਨਾ ਵੀ ਖਾੜਾ ਹੀ ਸੁਣੀ ਜਾਂਦੇ ਆ
0: ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਬਾਈ ਜੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਵੀ ਮੇਰੇ ਆਪਣਾ ਪਿੰਡਾਂ ਦੇ ਵਸਨੀਕ ਹੈ ਸ਼ਹਿਰਾਂ ਦੇ ਮੇਰੇ ਵਸਨੀਕ ਸਰੋਤੇ ਹੈ ਹਰੇਕ ਦੇ ਟੇਸਟ ਦਾ ਹਰੇਕ ਦੀ ਦਿਲਚਸਪੀ ਦਾ ਧਿਆਨ ਰੱਖਿਆ ਜਾਵੇ ਤੇ ਦੀਦਾਰ ਸੰਧੂ ਸਾਹਿਬ ਤਾਂ ਮੇਰੇ ਵੀ ਬਹੁਤ ਫੇਵਰੇਟ ਰਹੇ ਨੇ ਤੇ ਬਾਕੀ ਦੋ ਗਾਣਾ ਦੇ ਵਿੱਚ ਜਿਹੜਾ ਹੈਗਾ ਦੀਦਾਰ ਸੰਧੂ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ
2: ਮਾਹੌਲ ਹੀ ਬਣ ਜਾਂਦਾ ਉਹੀ ਪਿੰਡਾਂ ਵਾਲਾ
0: ਹਾਂ ਮਾਹੌਲ ਬਣਿਆ ਫਿਰ ਪੂਰਾ
2: ਮੈਂ ਕਿਹਾ ਜੀ ਕੀ ਅੰਤ ਨਜ਼ਾਰੇ ਹੀ ਆ ਗਏ
0: ਮਾਹੌਲ ਚ ਬਾਅਦ ਘੱਟ ਤਾਂ
2: ਨਹੀਂ ਕਰ ਗਿਆ ਸਾਹਿਬ ਬਸ ਬਿੰਦੇ ਬਿੰਦੇ ਇਹੀ ਕਹਿੰਦੇ ਵੀ ਥੋੜੀ ਜੀ ਆਵਾਜ਼ ਉੱਚੀ ਕਰ ਲੋ ਹੁਣ ਗਾਣਾ ਆ ਰਿਹਾ
0: ਠੀਕ ਹੈ
2: ਸਾਰੇ ਪ੍ਰੋਗਰਾਮ ਜੀ ਬਹੁਤ ਵਧੀਆ ਚੱਲੀ ਜਾਂਦੇ ਤੁਹਾਡੇ
0: ਜੀ ਬਾਈ ਜੀ
2: ਸਾਰੇ ਬਿਰਲੇ ਬਿਰਲੇ ਜੇ ਸੁਣਦਾ ਰਹਿੰਦਾ ਦੁੱਲਾ ਭੱਟੀ ਸੁਣਿਆ
0: ਜੀ
2: ਤੇ ਬੇਗੋਨਾਰ ਮੈਂ ਜੀ ਕੀ ਅੰਤ ਆ ਵੀ ਸਾਰੇ ਕੁਲਦੀਪ ਮਾਨਕ ਜੀ ਤੇ ਕਰਿਆ ਸੀਗਾ ਉਹ ਵੀ ਹਾਂਜੀ ਹਾਂਜੀ ਜਿੰਨੇ ਵੀ ਪ੍ਰੋਗਰਾਮ ਆ ਨਾ ਵੈਸੇ ਜਿੱਥੇ ਚੱਲ ਰਹੇ ਆ ਸਾਰੇ ਸੈੱਟ ਚੱਲ ਰਹੇ ਆ ਸਵੇਰੇ 6 ਵਜੇ ਗੁਰਬਾਣੀ ਚੱਲਦੀ ਹੈ ਦੇਖੋ
0: ਜੀ ਬਾਈ ਜੀ ਜੀ ਜੀ
2: ਹਾਂਜੀ ਹਾਂ ਬਸ ਉਦੋਂ ਧਾਰਾਂ ਡੋਕੇ ਕੱਢਦੇ ਆ ਤੇ ਬਸ ਉਦੋਂ ਉੱਥੇ ਲਾ ਕੇ ਕੋਲੇ ਬਹਿ ਜਾਂਦੇ ਆ
0: ਠੀਕ ਹੈ ਵੀਰ ਬਸ ਕੋਈ ਗੱਲ ਨੀ ਬਾਈ ਜੀ ਸਾਡਾ ਜਿਹੜਾ ਮੇਨ ਮਕਸਦ ਇਹ ਆ ਕਿ ਸਰੋਤਿਆਂ ਦਾ ਹਰੇਕ ਵਰਗ ਦੇ ਨੌਜਵਾਨ ਵਰਗ ਦੇ ਬਜ਼ੁਰਗਾਂ ਦੇ ਠੀਕ ਹੈ ਨਾ ਸਾਰਿਆਂ ਦੇ ਟੇਸਟ ਦਾ ਧਿਆਨ ਰੱਖਦੇ ਹੋਏ ਵਧੀਆ ਐਂਟਰਟੇਨਮੈਂਟ ਵਾਲੇ ਪ੍ਰੋਗਰਾਮ ਮੈਂ ਤੁਹਾਡੀ ਖਿਦਮਤ ਚ ਪੇਸ਼ ਕਰਨਾ ਆਉਣ ਵਾਲੇ ਦਿਨਾਂ ਦੇ ਵਿੱਚ ਬਾਈ ਜੀ ਮੈਂ ਤੇ ਮਮਤਾ ਜੀ ਨੇ ਪਿੰਡਾਂ ਵਾਲੇ ਪ੍ਰੋਗਰਾਮ ਤੁਸੀਂ ਸੁਣਦੇ ਹੋਗੇ ਸ਼ਾਮ ਨੂੰ 5 ਵਜੇ ਚੱਲਦਾ ਗਾ ਫਰਾਈਡੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸੁਣੋਗੇ ਕਿੱਸਾ ਰੂਪ ਬਸੰਤ ਠੀਕ ਹੈ ਨਾ ਇਹ ਰੂਪ ਬਸੰਤ ਕਿੱਸਾ ਲੋਕ ਕਿੱਸੇ ਲੋਕ ਗਾਥਾਵਾਂ ਮੈਂ ਪਹਿਲਾਂ ਵੀ ਪੇਸ਼ ਕਰ ਚੁੱਕਿਆ ਪਰ ਇਹ ਸਕ੍ਰਿਪਟ ਜਿਹੜੀ ਹੈਗੀ ਹੈ ਮੇਰੇ ਕੋਲ ਨਵੀਂ
2: ਆਪਣਾ
0: ਹਾਂ ਨਵੇਂ ਅੰਦਾਜ਼ ਦੇ ਨਾਲ ਠੀਕ ਹੈ ਨਾ ਤੇ ਵਧੀਆ ਰੋਚਕ ਜਾਣਕਾਰੀ ਤੁਹਾਨੂੰ ਮੁਹੱਈਆ ਕਰਵਾਵਾਂਗੇ ਇਹ ਲਾਜ਼ਮੀ ਸੁਣਿਓ ਬਾਈ

0: ਠੀਕ ਹੈ ਜੀ।
1: ਜੀ ਮਿਤੀ 10 ਜੁਲਾਈ ਤੇ ਮਿਤੀ 17 ਜੁਲਾਈ,
2: ਹਾਂ ਦੋ ਪਾਠ ਦੋ ਭਾਗਾਂ ਦੇ ਵਿੱਚ ਹੋਊਗਾ। ਤੇ ਅੱਜ ਸ਼ਾਮ ਨੂੰ ਹਰ ਅਕਾਲ ਉਸਤਤ ਪ੍ਰੋਗਰਾਮ ਵੀ ਲਾਜ਼ਮੀ ਸਰਵਨ ਕਰਿਓ, ਆਪਣੇ ਬੱਚਿਆਂ ਨੂੰ ਵੀ ਸੁਣਾਓ।
0: ਵਿਹਲੇ ਹੀ ਆ, ਇਸੇ ਕੰਮ ਤੇ ਹਾਂ, ਬਸ ਢਿੱਡ ਤੇ ਧਰਿਆ ਹੋਇਆ ਰੇਡੀਓ,
2: ਠੀਕ ਹੈ
0: ਤੇ ਪਏ ਆ। ਹਾਂਜੀ
2: ਨਹੀਂ ਢਿੱਡ ਤੇ ਸੈੱਲਾਂ ਨਾਲ ਧਰਦਾ ਹੁੰਦਾ, ਬਿਜਲੀ ਵਾਲਾ ਕਿਤੇ ਸਪਾਰਕ ਨਾ ਮਾਰ ਜੇ।
0: ਨਹੀਂ ਨਹੀਂ ਆਪ ਮੋਬਾਈਲ ਹੀ ਆਪਣੇ ਕੋਲੇ,
2: ਬਸ ਠੀਕ ਆ। ਗਰਮੀ ਚ ਮੋਬਾਈਲ ਜਾ ਵੀ ਫਟ ਜਾਂਦਾ ਹੁੰਦਾ ਕਿਤੇ ਹੋਰ ਯਾ
0: ਜਾਂਦੀ, ਕੋਈ ਨਾ ਦੇਸੀ ਜਿਹੀ ਆ, ਫਟ ਜੂ ਫਟ ਜੇ।
2: ਹਾਂ ਨਹੀਂ ਉਹ ਸਾਨੂੰ ਮੋਬਾਈਲ ਦਾ ਤਾਂ ਕੋਈ ਨਹੀਂ, ਤੇਰਾ ਖਿਆਲ ਆ ਬਈ।
0: ਨਹੀਂ ਜੀ ਕੋਈ ਨਹੀਂ, ਬਹੁਤ ਦੇਰ ਬਾਅਦ ਬਾਈ ਜੀ ਫੋਨ ਲੱਗਿਆ ਮੇਰਾ,
2: ਮੈਨੂੰ
0: ਲੱਗਦੀ ਆ ਵੀ ਪਹਿਲੇ ਭੈਣ ਵਿਜੇ ਲਕਸ਼ਮੀ ਨਾਲ ਗੱਲ ਹੋਈ ਤੇ ਸਰਦਾਰ ਆਪਣਾ ਜਿਹੜੇ
2: ਬਸ ਠੀਕ ਆ ਠੀਕ ਆ। ਗੱਲ ਨਿਬੇੜਦੇ ਆ, ਗੱਲ ਨਿਬੇੜਦੇ ਆ। ਜਿਉਂਦੇ ਵਾਸਤੇ ਰਹੋ, ਖੁਸ਼ ਰਹੋ, ਆਬਾਦ ਰਹੋ, ਸਤਿ ਸ੍ਰੀ ਅਕਾਲ
1: ਜੀ। ਤੇ ਵਟਸਐਪ ਰਾਹੀਂ ਆਪਣੇ ਕੋਲ ਸ਼ਾਮਿਲ ਹੋਏ ਨੇ ਜੀ ਟੋਨੀ ਸ਼ਾਹ, ਪੁਸ਼ਪਿੰਦਰਪਾਲ ਸਿੰਘ, ਸਾਗਰ ਪੈਲਸ, ਗੁਨਿਆਣਾ ਮੰਡੀ, ਬਠਿੰਡਾ ਤੋਂ। ਇਹ ਕਹਿੰਦੇ ਨੇ ਜੀ ਅੱਜ ਪ੍ਰੋਗਰਾਮ ਮਾਰਨਿੰਗ ਦੇ ਵਿੱਚ ਸੁਣਿਆ, ਹੱਡ ਬੀਤੀਆਂ ਜਾਗ ਬੀਤੀਆਂ ਦੇ ਤਹਿਤ ਰਾਜਸਥਾਨੀ ਕਹਾਣੀ ਖੁਸ਼ਪ੍ਰੀਤ ਸ਼ੇਰਗਿੱਲ ਨੇ ਰਾਂਗੀ ਵੰਡ ਦਿੱਤੇ, ਬਹੁਤ ਹੀ ਵਧੀਆ ਲੱਗਾ।
2: ਹਾਂ ਖੁਸ਼ਪ੍ਰੀਤ ਸ਼ੇਰਗਿੱਲ ਦੀ ਪੇਸ਼ਕਾਰੀ ਨੋ ਡਾਊਟ ਮਮਤਾ ਜੀ ਬਹੁਤ ਵਧੀਆ ਹੁੰਦੀ ਹੈ, ਖਾਸ ਕਰਕੇ ਮੇਰੀ ਇਹ ਸਤਿਕਾਰਿਤ ਭੈਣ ਈਵਨਿੰਗ ਡਿਊਟੀਜ਼ ਕਰਦੇ ਨੇ ਤੇ ਹੈਲੋ ਡਾਕਟਰ ਮੈਕਸੀਮਮ ਇੰਟਰਵਿਊਜ਼ ਖੁਸ਼ਪ੍ਰੀਤ ਸ਼ੇਰਗਿੱਲ ਸਾਹਿਬਾ ਹੀ ਕਰਦੇ ਨੇ। ਤੇ ਇਸ ਪਾਸੇ ਮੈਂ ਹੁਣ ਸਾਰਿਆਂ ਨੂੰ ਲੈ ਕੇ ਆਇਆ ਕਿ ਸਾਰਿਆਂ ਨੂੰ ਪਰਫੈਕਟ ਕਰੀਏ। ਕਹਾਣੀ ਮੈਂ ਸੁਣੀ ਤੇ ਸੁਣੀ, ਨੋ ਡਾਊਟ ਪ੍ਰੋਨਾਂਸੀਏਸ਼ਨ ਉਚਾਰਨ ਦੇ ਵਿੱਚ ਖੁਸ਼ਪ੍ਰੀਤ ਦੀ ਕੋਈ ਰੀਸ ਨਹੀਂ ਕਰ ਸਕਦਾ। ਇੱਕ ਤਾਂ ਕਹਾਣੀ ਉਹਨੇ ਲੰਮੀ, ਠੀਕ ਹੈ, ਤੇ ਉਹਦੀ ਡਿਊਰੇਸ਼ਨ ਬਹੁਤ ਜ਼ਿਆਦਾ ਸੀਗੀ, ਰਾਜਸਥਾਨੀ ਲੋਕ ਕਹਾਣੀ ਸੀ ਇਹ। ਤੇ ਇੱਕ ਮੈਨੂੰ ਲੱਗਿਆ ਕਿ ਜਿਵੇਂ ਇੱਕ ਸਕ੍ਰਿਪਟ ਰੀਡ ਕਰ ਰਹੇ ਹੁੰਦੇ ਆ ਜਾਂ ਬੁੱਕ ਚੋਂ ਰੀਡ ਕਰ ਰਹੇ ਹਾਂ ਕਿ ਫੀਲਿੰਗਸ ਨਹੀਂ ਸੀ, ਇਮੋਸ਼ਨਸ ਨਹੀਂ ਸੀ, ਮੋਡੂਲੇਸ਼ਨਸ ਨਹੀਂ ਸੀਗੀ ਪ੍ਰੋਪਰ, ਤੇ ਥੋੜਾ ਜਿਹਾ ਬੋਰ ਲੱਗ ਰਹੀ ਸੀ, ਬੋਰੀਅਤ ਆਪਦੇ ਆਪ ਨੂੰ ਲੱਗ ਰਿਹਾ ਸੀਗਾ ਮੈਨੂੰ ਵੀ। ਤੇ ਕਹਾਣੀ ਲੰਮੀ, ਠੀਕ ਹੈ ਨਾ, ਉਹਦੇ 'ਚ ਰੋਚਕਤਾ ਦੀ ਮੈਨੂੰ ਕਮੀ ਲੱਗੀ। ਤੇ ਉਹਦੇ 'ਚ ਇਹ ਜ਼ਰੂਰੀ ਨਹੀਂ ਹੁੰਦਾ ਗਾ ਕਿ ਕਹਾਣੀ 'ਚ ਤੁਸੀਂ ਚੱਕ ਲਓ, ਵੱਡੀ ਚੱਕ ਲਓ, ਪਰ ਉਹਦੇ 'ਚ ਜਾਂ ਤਾਂ ਸਾਊਂਡ ਇਫੈਕਟਸ ਉਸ ਹਿਸਾਬ ਨਾਲ ਲਾਓ ਤੇ ਜਾਂ ਉਹ ਸਿਚੁਏਸ਼ਨਸ ਦੇ ਮੁਤਾਬਕ ਇੱਕ ਅੱਧਾ ਗਾਣਾ ਇਨਸਰਟ ਕਰ ਦਿਓ। ਤੇ ਲਗਾਤਾਰ ਉਹ ਬੋਰਡਮ ਜਿਹਾ ਲੱਗ ਰਿਹਾ ਸੀਗਾ। ਬਾਕੀ ਐਨੀਵੇ ਕੋਈ ਗੱਲ ਨਹੀਂ, ਜਿਹੜਾ ਹੈਗਾ ਹੌਲੀ ਹੌਲੀ ਖੁਸ਼ਪ੍ਰੀਤ ਵੀ ਸਿੱਖੂਗੀ, ਉਹਨੂੰ ਜਿਹੜਾ ਹੈਗਾ ਮਮਤਾ ਬਣਾ ਦਾਂਗੇ ਆਪਾਂ ਹੌਲੀ ਹੌਲੀ, ਹੈਨਾ, ਤੇ ਅਭਿਆਸ ਨਾਲ ਹੀ ਆਪਣਾ ਪਰਫੈਕਟ ਹੁੰਦਾ ਬੰਦਾ। ਤੇ ਇੱਕ ਫੋਨ ਕਾਲ ਮਮਤਾ ਜੀ ਵੇਟ ਕਰ ਰਹੀ ਹੈ।
1: ਬਿਲਕੁਲ ਬਿਲਕੁਲ, ਹੈਲੋ
3: ਹੈਲੋ,
1: ਨਮਸਕਾਰ ਜੀ, ਕੌਣ ਤੇ ਕਿੱਥੋਂ?
3: ਨਮਸਕਾਰ ਜੀ, ਨਮਸਕਾਰ,
1: ਨਾਮ ਦੱਸ ਦਿਓ ਜੀ।
3: ਮੈਂ ਰਜਿੰਦਰ ਕੌਰ ਬੋਲਦੀ ਹਾਂ ਜੀ।
1: ਜੀ ਰਜਿੰਦਰ ਕੌਰ ਜੀ, ਸਵਾਗਤ ਹੈ।
3: ਹਾਂਜੀ, ਥੈਂਕ ਯੂ।
2: ਹਾਂਜੀ ਰਜਿੰਦਰ ਭੈਣੇ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ,
2: ਕਿਵੇਂ ਹੋ ਭੈਣੇ? ਚੜ੍ਹਦੀ ਕਲਾ ਚੋ?
3: ਚੜ੍ਹਦੀ ਕਲਾ ਚ ਬਾਈ ਜੀ, ਚੜ੍ਹਦੀ ਕਲਾ ਚ।
2: ਪਰਿਵਾਰ, ਬੱਚੇ, ਬਾਈ ਜੀ ਠੀਕ ਹੈ?
3: ਹਾਂਜੀ ਹਾਂਜੀ, ਸਾਰੇ ਵਧੀਆ ਜੀ।
2: ਝੋਨਾ ਝੁਨਾ ਲਾਉਣ ਲੱਗ ਗਏ?
3: ਹਾਂਜੀ ਜੀ, ਝੋਨਾ ਲਾ ਲਿਆ ਵੀਰ ਜੀ।
2: ਚਲੋ ਠੀਕ ਹੈ, ਵਧਾਈਆਂ, ਫਿਰ ਤਾਂ ਕੰਮ ਨਿਬੇੜ ਲਿਆ ਟਾਈਮ ਨਾਲ ਹੀ। ਤੇ ਪ੍ਰੋਗਰਾਮਾਂ ਬਾਰੇ ਦੱਸੋ ਭੈਣੇ।
3: ਪ੍ਰੋਗਰਾਮ ਬਾਈ ਜੀ ਅਸੀਂ ਬਹੁਤ ਸੁਣਦੇ ਆ ਜੀ, ਬਹੁਤ ਵਧੀਆ ਪ੍ਰੋਗਰਾਮ ਹੁੰਦੇ ਹੈਗੇ, ਸਿਰਾ ਲੱਗਿਆ ਪਿਆ ਹੁੰਦਾ
2: ਜੀ ਭੈਣੇ।
3: ਹਾਂਜੀ, ਤੇ ਹੁਣ ਕਿਤੇ ਰਣਜੀਤ ਕੌਰ ਦੀ ਮੁਲਾਕਾਤ ਕਰਾ ਦਿਓ
2: ਭੈਣੇ। ਲਗਾਤਾਰ ਮੈਂ ਆਪਣਾ ਮੁਹੰਮਦ ਸਦੀਕ ਸਾਹਿਬ ਤੇ ਆਪਣਾ ਬੀਬਾ ਰਣਜੀਤ ਕੌਰ ਤੇ ਵੀ ਪ੍ਰੋਗਰਾਮ ਆਪਾਂ ਪੇਸ਼ ਕਰ ਚੁੱਕੇ ਹਾਂ, ਤੁਹਾਡੇ ਤੋਂ ਸਕਿੱਪ ਹੋ ਗਿਆ ਭੈਣੇ, ਤੇ ਬਹੁਤ ਮਿਹਨਤ ਦੇ ਨਾਲ ਬਣਾਇਆ, ਕੋਈ ਨੀ ਨਵੇਂ ਰੰਗ ਦੇ ਵਿੱਚ ਆਪਾਂ ਫੇਰ ਬਣਾ ਦੇਗਾ, ਭੈਣ ਮੇਰੀ ਨੇ ਆਪਣਾ ਫਰਮਾਇਸ਼ ਕੀਤੀ ਆ।
3: ਹਾਂਜੀ
2: ਹਾਂ, ਹੋਰ ਕਿਹੜੇ ਕਿਹੜੇ ਪ੍ਰੋਗਰਾਮ ਭੈਣੇ ਦਿਲ ਦੇ ਨੇੜੇ ਆ?
3: ਸੁਣੀ ਜਾਂਦੇ ਜੀ, ਸਾਰੇ ਸੁਣਦੇ ਆ,
2: ਨਾਂ ਲੈ ਕੇ ਦੱਸ ਭੈਣੇ। ਸ਼ਾਮ ਸੁਹਾਣੀ ਹੋ ਗਿਆ, ਹੋਰ?
3: ਹਾਂਜੀ, ਸੁਰਲੀਆਂ ਸੁਣਦੇ ਹੈਗੇ, ਘਰ ਪਰਿਵਾਰ
2: ਜੀ ਜੀ ਜੀ,
3: ਹਾਂਜੀ ਸਾਰੇ ਸੁਣਦੇ ਆ ਜੀ। ਰੇਡੀਓ ਨਾਲ ਬਹੁਤ ਚਿਰ ਦੇ ਜੁੜੇ ਹੈਗੇ ਅਸੀਂ, ਜਦੋਂ ਦਾ ਮਰਫੀ ਦਾ ਰੇਡੀਓ ਚੱਲੇ ਉਦੋਂ ਦੇ ਸੁਣਦੇ ਆ ਜੀ।
2: ਮਰਫੀ ਦਾ ਰੇਡੀਓ ਆਏ ਹਾਏ, ਹਾਂ ਵਾਕਈ ਉਦੋਂ ਮਰਫੀ ਦਾ ਰੇਡੀਓ, ਆਪਾਂ ਫਲਾਨੇ ਕੋਲੇ ਮਰਫੀ ਦਾ ਰੇਡੀਓ ਆ।
3: ਹਾਂ, ਸਾਡੇ ਬਾਪ ਕੋਲੇ ਹੁੰਦਾ ਸੀ ਜੀ
2: ਉਹ, ਹੈਗਾ ਭੈਣੇ ਲਾਈਟਾਂ ਜੀ ਵਾਲਾ?
3: ਉਹ ਪਹਿਲਾਂ ਹੁੰਦਾ ਸੀ ਬਾਈ ਜੀ, ਹੁਣ ਤਾਂ ਮੈਂ ਆਪਦਾ ਸਪੈਸ਼ਲ ਲੈ ਕੇ ਆਈ ਹੈਗੀ ਸਟੇਸ਼ਨ ਕੋਲੋਂ।
2: ਅੱਛਾ, ਕਿੰਨੇ ਕੁ ਦਾ ਆ ਗਿਆ ਭੈਣੇ?
3: 750 ਦਾ ਜੀ।
2: ਠੀਕ ਆ, ਇਹ ਵੀ ਵਧੀਆ। ਕਿਹੜੀ ਕੁਆਲਿਟੀ ਦਾ ਲਿਆ, ਫਲਿਪਸ ਦਾ ਕਿ ਬਰਫੀ ਦਾ ਹੀ?
3: ਹਾਂਜੀ ਸਰ, ਦੂਸਰਾ ਹੈਗਾ ਜਾਂ ਜਿਹੜਾ ਤੁਸੀਂ ਨਾਂ ਲਿਆਗਾ,
2: ਫਲਿਪਸ
3: ਦਾ।
2: ਫਲਿਪਸ ਦਾ, ਠੀਕ ਆ।
3: ਹਾਂਜੀ,
2: ਸੈੱਲਾਂ ਤੇ ਆ ਕਿ ਬਿਜਲੀ ਤੇ ਆ?
3: ਇਹ ਸੈੱਲਾਂ ਤੇ ਆ ਜੀ, ਸੈੱਲ ਪਵਾਉਂਦੇ ਆਪਾਂ।
2: ਤੇ ਸੈੱਲ ਪਾਉਣ ਪਿੱਛੇ ਲੜਦਾ ਤਾਂ ਨਹੀਂਗਾ ਬਾਈ?
3: ਨਾ ਜੀ, ਨਾ ਨਾ, ਆਪਾਂ ਨਾ ਪਹਿਲੀਆਂ ਚ ਹੀ ਲਿਆ ਉਹਨੇ ਹੈਗੇ।
2: ਹਾਂ, ਕਿ ਬਾਲੇ ਬਾਲੇ ਫੂਕਦੀਆਂ, ਨਜਾਇਜ਼ ਹੀ ਖਰਚਾ ਬਲਜੀਤ ਨੇ ਵਧਾਤਾ।
3: ਨਹੀਂ ਵੀਰਾ, ਸੈੱਲ ਲਿਆਉਣੇ, ਜੇ ਮਾੜੇ ਡਾਊਨ ਹੋ ਜਾਂਦੇ ਹੈਗੇ, ਆਪਾਂ ਹੋਰ ਭੈਣ ਭਰਾਵਾਂ ਨੂੰ ਵੀ ਦੱਸਦੇ ਆ, ਉਦੋਂ ਇਹਨੂੰ ਤਵੇ ਤੇ ਗਰਮ ਕਰ ਲੋ।
2: ਹਾਏ ਹਾਏ ਹਾਏ ਹਾਏ, ਹਾਂ।

0: ਜਾਂ ਸੋ ਆਪਣਾ ਹੁਣ ਧੁੱਪ ਬਹੁਤ ਕੜਨੀ ਪੈਂਦੀ ਹੈ ਹਨਾ, ਤੇ ਧੁੱਪੇ ਜੀ ਪਾਰੇ ਫਿਰ ਡੰਗ ਜਾ ਸਰ ਜਾਂਦਾ।
1: ਹਾਂਜੀ ਹਾਂਜੀ, ਡੰਗ ਜਾ ਸਰ ਜਾਂਦੇ ਨੇ, ਚਲੋ ਫਿਰ ਆਪਾਂ ਲੈ ਹੀ ਆਉਂਦੇ ਹਾਂਗੇ।
2: ਅਗਲਾ ਜਿਹੜਾ ਖਤ ਹੈ ਸੁਖਚੈਨ ਰੋਡ ਪਿੰਡ ਗੁਦਰਾਣਾ ਜੈਲਾ ਸਿੰਘ ਸਰਾਂ ਕੁਲਵੰਤ ਸਿੰਘ ਮਾਨ ਲਹਿਰੀ ਤੇ ਨਾਲ ਢਿੱਲੋਂ ਨਛੱਤਰ ਸਿੰਘ ਤੇ ਲਾਲਬਾਈ ਤੋਂ। ਇਹਨਾਂ ਨੇ ਲਿਖਿਆ ਜੀ ਸਾਰੇ ਪ੍ਰੋਗਰਾਮ, ਟੋਟਲੀ ਸਾਰੇ ਪ੍ਰੋਗਰਾਮਾਂ ਦੇ ਨਾਮ ਲਿਖਿਆ ਕਿ ਸਾਰੇ ਪ੍ਰੋਗਰਾਮ ਇਹਨਾਂ ਨੂੰ ਵਧੀਆ ਲੱਗਦੇ, ਪਰ ਬੇਨਤੀ ਇਹ ਹੈ ਕਿ ਪੈਗਾਮ ਦੇ ਵਿੱਚ ਜਿਹੜੇ ਤੁਸੀਂ ਗੀਤ ਲਗਾਉਂਦੇ ਹੋ ਗੀਤ ਨਾ ਲਾਏ ਜਾਣ, ਕੋਈ ਵੀ ਗੀਤ ਨਾ ਲਾਇਆ ਜਾਵੇ, ਸਿਰਫ ਤੇ ਸਿਰਫ ਕੱਲੇ ਪੈਗਾਮ ਹੀ ਸ਼ਾਮਿਲ ਕਰੋ। ਕਹਿੰਦੇ ਜੀ ਗੀਤਾਂ ਵਾਸਤੇ ਤਾਂ ਹੋਰ ਪ੍ਰੋਗਰਾਮ ਬਥੇਰੇ ਨੇ।
0: ਨਹੀਂ ਨਹੀਂ, ਜੋ ਵੀ ਮੰਗ ਹੈ ਇਹਨਾਂ ਦੀ ਵਾਜਬ ਮੰਗ ਹੈ, ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਐਟ ਪ੍ਰੈਜੈਂਟ ਇਦੋਂ ਪਹਿਲਾਂ ਪੈਗਾਮ ਪਹਿਲਾਂ ਵੀ ਸਾਂਝਾ ਹੀ ਸੀ ਮੇਰਾ ਤੇ ਮਨਦੀਪ ਰਜੌਰਾ ਸਾਹਿਬ ਦਾ, ਪਰ ਹੁਣ ਜਿਹੜਾ ਹੈਗਾ ਇੰਡੀਪੈਂਡੈਂਟਲੀ ਜ਼ਿੰਮੇਵਾਰੀ ਮੈਂ ਤੇ ਪਰਮਜੀਤ ਅਰੋੜਾ ਪਰਮਜੀਤ ਸੋਨਾ ਸਾਹਿਬ ਨੇ ਡਿਸਕਸ਼ਨ ਚੱਲੀ, ਤੇ ਮੈਂ ਨਾ ਤਜਵੀਜ਼ ਆਪਣਾ ਰਜੌਰਾ ਸਾਹਿਬ ਦਾ ਕੀਤਾ ਕਿਉਂਕਿ ਮੇਰੇ ਤੇ ਕਾਫੀ ਵਰਕਲੋਡ ਹੈ, ਤੇ ਪੈਗਾਮ ਪ੍ਰੋਗਰਾਮ ਦੀ ਬਕਾਇਦਾ ਮੇਲ ਵੀ ਪਾਈ ਗਈ ਤੇ ਪਰਸੋਂ ਵੀ ਡਿਸਕਸ਼ਨ ਹੋਈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰੋਤਾ ਮੰਚ ਦੋਨੇ ਦਿਨ
2: ਜੀ,
0: ਪਹਿਲਾਂ ਆਪਾਂ ਫੈਸਲਾ ਲਿਆ ਸੀ ਕਿ ਬੁੱਧਵਾਰ ਰਿਕਾਰਡਡ ਚੱਲਿਆ ਕਰੂਗਾ, ਮਨਦੀਪ ਰਜੌਰਾ ਸਾਹਿਬ ਕਰਿਆ ਕਰਨਗੇ, ਹੁਣ ਫੈਸਲਾ ਇਹ ਹੋਇਆ ਕਿ ਐਜ ਇਟ ਇਜ਼ ਹੀ ਰਹੂਗਾ, ਪਰ ਫਰਾਈਡੇ ਫਰਾਈਡੇ ਆਪਾਂ ਜਿਹੜਾ ਹੈਗਾ ਸ਼ਾਮ ਦਾ ਸਮਾਂ ਕਰਤਾ ਸਰੋਤਾ ਮੰਚ ਦਾ 5:30 to 6:20, ਇਹ ਦੋਨੇ ਪ੍ਰੋਗਰਾਮ ਮਨਦੀਪ ਰਜੌਰਾ ਸਾਹਿਬ ਟਰਾਂਸਮਿਸ਼ਨ ਐਗਜ਼ੀਕਿਊਟਿਵ ਆਪਣੇ ਬਹੁਤ ਹੀ ਸਿਆਣੇ ਸੁਲਝੇ ਹੋਏ ਨੌਜਵਾਨ ਪ੍ਰੋਗਰਾਮ ਆਫਿਸਰ ਨੇ ਇਹ ਕਰਿਆ ਕਰਨਗੇ, ਤੇ ਜੋ ਵੀ ਹੁਣ ਤਬਦੀਲੀਆਂ ਪੈਗਾਮ ਦੇ ਰਿਗਾਰਡਿੰਗ ਹੈ ਜਾਂ ਆਪਣਾ ਸੁੱਖ ਦੇ ਵਾਰਿਸ ਪ੍ਰੋਗਰਾਮ ਵੀ ਮਨਦੀਪ ਕੋਲੇ ਚਲਿਆ ਗਿਆ, ਤੇ ਇਹ ਰਜੌਰਾ ਸਾਹਿਬ ਇੰਡੀਪੈਂਡੈਂਟਲੀ ਡਿਸੀਜ਼ਨ ਲੈਣਗੇ, ਤੇ ਆਟੋਨੋਮਸ ਬਾਡੀ ਬਣਾਤੀ ਉਹਨਾਂ ਦੀ ਕਿ ਖੁਦ ਮੁਖਤਿਆਰੀ ਉਹਨਾਂ ਨੂੰ ਦਿੱਤੀ, ਤੇ ਪ੍ਰੋਗਰਾਮ ਤਾਂ ਆਲਰੇਡੀ ਹੀ ਹਿੱਟ ਸੀ ਇਹ ਪੈਗਾਮ ਪ੍ਰੋਗਰਾਮ, ਮੈਂ ਤੇ ਵਿਜੇ ਲਕਸ਼ਮੀ ਨੇ ਅੱਜ ਤੋਂ 13-14 ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਤੇ ਇਹਦੀ ਲੋਕਪ੍ਰਿਯਤਾ ਇੰਨੀ ਹੈ ਕਿ ਮਮਤਾ ਅੱਜ ਵੀ ਚੱਲ ਰਿਹਾ। 2012-13 ਚ ਸ਼ੁਰੂ ਕੀਤਾ ਸੀਗਾ, ਉਹਨਾਂ ਦਿਨਾਂ ਚ ਮੋਬਾਈਲ ਨਵਾਂ ਨਵਾਂ ਆਇਆ ਸੀਗਾ, ਤੇ ਹੁਣ 2026 ਹੋ ਗਿਆ, ਤੇ ਅੱਜ ਵੀ ਸਰੋਤਿਆਂ ਦੀ ਇਹ ਪਹਿਲੀ ਪਸੰਦ ਬਣਿਆ ਹੋਇਆ, ਤੇ ਹੁਣ ਮੇਰੇ ਖਿਆਲ ਦੇ ਵਿੱਚ ਵਿਜੇ ਲਕਸ਼ਮੀ ਜੀ ਇੰਡੀਪੈਂਡੈਂਟਲੀ ਕਰ ਲਿਆ ਕਰਨਗੇ ਤਾਂ ਸਰੋਤਿਆਂ ਦੀ ਵੀ ਸ਼ਿਕਾਇਤ ਦੂਰ ਹੋ ਜੂਗੀ
2: ਜੀ। ਤੇ ਨਾਲ ਹੀ ਜੀ ਇੱਕ ਫੋਨ ਕਾਲ ਹੈ 0164-242-3331 ਡਾਇਲ ਕਰਕੇ। ਹੈਲੋ
3: ਹੈਲੋ, ਸਤਿ ਸ੍ਰੀ ਅਕਾਲ ਜੀ।
2: ਸਰ ਸਤਿ ਸ੍ਰੀ ਅਕਾਲ, ਆਪਣਾ ਨਾਮ ਤੇ ਪਤਾ ਦੱਸ ਦਿਓ।
3: ਸੁਖਦੀਪ ਸਿੰਘ ਗਿੱਲ ਬੋਲ ਰਿਹਾ, ਪਿੰਡ ਢਿੱਲਵਾਂ ਜ਼ਿਲ੍ਹਾ ਬਰਨਾਲਾ।
2: ਸੁਖਦੀਪ ਸਿੰਘ ਜੀ ਸਵਾਗਤ ਹੈ ਪ੍ਰੋਗਰਾਮ ਚ।
3: ਤੁਹਾਡਾ ਵੀ ਸਵਾਗਤ ਜੀ।
0: ਹਾਂਜੀ ਗਿੱਲ ਸਾਹਿਬ, ਕਿਵੇਂ ਹੋ? ਢਿੱਲਵਾਂ ਵਾਲਿਓ।
3: ਸਤਿ ਸ੍ਰੀ ਅਕਾਲ ਸਰ ਜੀ।
0: ਸਤਿ ਸ੍ਰੀ ਅਕਾਲ ਬਰਨਾਲੇ ਵਾਲਿਓ, ਕਿਵੇਂ ਮਾਮੇ ਦਾ ਮੁੰਡਿਆ?
3: ਠੀਕ ਹੈ ਜੀ ਮਹਾਰਾਜ, ਤੁਸੀਂ ਦੱਸੋ ਤੁਹਾਡੇ ਮੁੰਡੇ ਹੋ?
0: ਮੈਂ ਚੜ੍ਹਦੀ ਕਲਾ ਬਾਈ, ਚੜ੍ਹਦੀ ਕਲਾ। ਕਿਵੇਂ ਆ ਸ਼ਹਿਣਾ ਪਤੌਲ ਢਿੱਲਵਾਂ? ਠੀਕ ਆ।
3: ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ, ਗਰਮੀ ਬਹੁਤ ਜ਼ਿਆਦਾ ਪਈ ਜਾਂਦੀ ਹੈ।
0: ਗਰਮੀ ਤਾਂ ਹੁਣ ਪੈਣੀ ਆ ਬਾਈ, ਗਰਮੀ ਵੀ ਜ਼ਰੂਰੀ ਹੈ ਤੇ ਠੰਡ ਵੀ ਜ਼ਰੂਰੀ ਹੈ, ਜਿਹੜੇ ਮੌਸਮ ਬਣੇ ਆ ਮੌਸਮਾਂ ਦੇ ਮੁਤਾਬਕ ਚੱਲਣਾ ਪੈਂਦਾ, ਕੁਦਰਤ ਦੇ ਮੁਤਾਬਕ ਚੱਲਣਾ ਪੈਂਦਾ।
3: ਬਿਲਕੁਲ ਵੀ ਜਾਇਜ਼ ਪਈ ਜਾਂਦੀ ਹੈ ਜੀ, ਆ ਏਸੀ ਉਸੀ ਕਾਰਨ ਨਾਲ ਦਰਖਤ ਲੱਗੇ ਨੀ ਇੰਨੇ
0: ਜੀ,
3: ਏਸੀ ਉਸੀ ਵੱਧ ਚੱਲੀ ਜਾਂਦੇ ਆ, ਮੱਕੀਆਂ ਬੀਜੇ ਮੰਗਾਇਆ ਰੇਹ ਰੂਹ ਚੁੱਕੀ ਜਾਂਦੇ ਨੇ, ਉਹਦੇ ਕਾਰਨ ਨਾਲ ਹੀ ਵੱਧ ਗਈ।
0: ਠੀਕ ਹੈ, ਆ ਜਾਓ ਮੁੱਦੇ ਮੁੱਦੇ ਤੇ ਆ ਜਾਓ ਢਿੱਲੋਂ ਸਾਹਿਬ।
3: ਮੁੱਦੇ ਤੇ ਜੀ, ਜਿਹੜੇ ਆਪਣੇ ਕਰਮਜੀਤ ਨੌਸਰਾਏ ਦੇ ਮੈਡਮ ਪ੍ਰੋਗਰਾਮ ਜੀ ਪੂਰੇ ਵਧੀਆ ਕਰਦੇ ਜੀ, ਇਹੋ ਜਿਹੀ ਗੱਲ ਨੀ ਹੈਗੀ, ਮਤਲਬ ਪਿਛਲੇ ਬੁੱਧਵਾਰ ਤੋਂ ਚੱਲੇ ਆਏ ਆ।
0: ਅੱਛਾ,
3: ਪਿਛਲੇ ਬੁੱਧਵਾਰ ਤੋਂ ਪ੍ਰੋਗਰਾਮ ਕਰਦੇ ਆਏ ਆ, ਇਹ ਸ਼ਨੀਵਾਰ ਤੱਕ ਕਰਦੇ ਆ
0: ਜੀ,
3: ਤੇ ਉਹ ਪ੍ਰੋਗਰਾਮ ਜੀ ਮੈਨੂੰ ਪੂਰੇ ਵਧੀਆ ਲੱਗੇ, ਜੇ ਕੋਈ ਕਮੀ ਨਹੀਂ ਹੋਈ ਦੀਦੀ, ਜੇ ਮਾੜੀ ਮੋਟੀ ਕੋਈ ਗਲਤੀ ਹੈਗੀ ਕਰਨਗੇ ਵੀ ਕੋਈ ਚੱਕਰ ਨੀ ਜੀ, ਇਹ ਸਿੱਖਦੇ ਆ ਸਿੱਖਣ ਦੋ ਨਾਲ।
0: ਬਸ ਤੂੰ ਕਹਿ ਤਾ ਯਾਰ, ਨਹੀਂ ਤਾਂ ਅਸੀਂ ਕੱਢ
2: ਕੁੜੀ ਦੇ ਸਾਹ ਪੀ ਲੈ ਸਰ,
0: ਅਸੀਂ ਤਾਂ ਕੱਢ ਹੀ ਦੇਣਾ ਸੀ। ਠੀਕ ਹੈ ਨਾ,
2: ਉਹ ਵਿਚਾਰੀ ਨਾ ਹੱਥ ਜੋੜ ਕੇ ਖੜੀ ਹੋ ਗਈ ਕਿ ਅੱਗੋਂ ਕੀ ਬੋਲਣਗੇ ਅੱਗੋਂ ਕੀ ਬੋਲਣਗੇ।
0: ਠੀਕ ਆ, ਆ ਤਾਂ ਬਾਹਲੀ ਪਤੇ ਦੀ ਗੱਲ ਦੱਸਤੀ ਯਾਰ ਤੂੰ, ਰੱਖ ਲਈਏ ਰੱਖ ਲਈਏ।
3: ਨਾ ਨਾ ਜੀ ਰੱਖ ਲਓ, ਇਹਨਾਂ ਨੂੰ ਕੋਈ ਗੱਲ ਨੀ, ਮਾੜੀ ਮੋਟੀ ਗਲਤੀ ਚੱਲ ਜਾਂਦੀ ਹੁੰਦੀ ਹੈ, ਕੋਈ ਗੱਲ ਨੀ, ਨਵੇਂ ਨਵਸਰ ਨੇ ਹੌਲੀ ਹੌਲੀ ਸਾਰਾ ਕੁਛ ਸਿੱਖ ਜਾਣਗੇ।
0: ਠੀਕ ਆ ਡਾਕਟਰ ਸਾਹਿਬ, ਠੀਕ ਆ ਅੱਗੇ ਜੀ।
3: ਅੱਗੇ ਜੀ ਆਪਣਾ ਜਿਹੜਾ ਕੱਲ ਪ੍ਰੋਗਰਾਮ ਕੀਤਾ ਸ਼ਾਮ ਨੂੰ 5 ਵਜੇ
0: ਜੀ ਬਾਈ ਜੀ,
3: ਉਹ ਬਹੁਤ ਹਿੱਟ ਚੱਲਿਆ ਜੀ, ਉਹ ਤਾਂ ਆ ਬਾਈ ਜੀ ਦੇ ਕਹਿਣ ਨਾਲੋਂ ਜਿਹੜਾ ਪਹਿਲਾਂ ਬਾਈ ਜੀ ਆਇਆ ਸੀਗਾ ਉਹ ਕਹਿੰਦਾ ਸੀਗਾ ਵੀ ਜਿਵੇਂ ਖਾੜਾ ਚ ਬੈਠਾ ਮੈਂ ਹੀ ਲੱਗਿਆ।
0: ਅੱਛਾ, ਤੈਨੂੰ ਆਪਣਾ ਦੀਦਾਰ ਸੰਧੂਵਾਲ, ਦੀਦਾਰ ਸੰਧੂਵਾਲ।
3: ਹਾਂਜੀ ਹਾਂਜੀ ਹਾਂਜੀ,
0: ਗਾਂ ਬਾਈ ਜੀ ਅੱਗੇ ਅੱਗੇ।
3: ਤੇ ਅੱਗੇ ਜੀ ਪ੍ਰੋਗਰਾਮ ਜਿਹੜਾ ਆਪਣਾ ਖੁਸ਼ਪ੍ਰੀਤ ਸ਼ੇਗਲ ਨੇ ਦੁਪਹਿਰ ਵਾਲਾ ਪ੍ਰੋਗਰਾਮ ਕੀਤਾ ਸੋਮਵਾਰ ਨੂੰ
0: ਜੀ,
3: ਉਹ ਬਹੁਤ ਵਧੀਆ ਚੱਲਦਾ ਸੀ ਆਪਣਾ ਜੀ, ਸਿਹਤ

0: ਸਿਹਤ ਸੰਭਾਲ
1: ਜੀ
0: ਹਾਂਜੀ, ਉਹਦੇ ਵਿੱਚ ਡਾਕਟਰ ਨਾਲ ਬਹੁਤ ਵਧੀਆ ਗੱਲ ਕੀਤੀ, ਐਡੋਵੈਰਿਕ ਡਾਕਟਰ ਨਾਲ ਗੱਲ ਕੀਤੀ ਉਹਨਾਂ ਨੇ,
1: ਠੀਕ
0: ਤੇ
1: ਹੈ
0: ਉਹ ਬਹੁਤ ਵਧੀਆ ਲੱਗੀ ਜੀ।
1: ਜੀ
0: ਤੇ ਇੱਕ ਪ੍ਰੋਗਰਾਮ ਜੀ ਆਪਣਾ ਜਿਹੜਾ ਸੱਜਰੀ ਸਵੇਰ ਸੀ ਸਵੇਰੇ ਅੱਜ, ਕਹਾਣੀ ਤਾਂ ਲੰਮੀ ਸੀ ਤੁਹਾਡੇ ਵਾਲੀ ਗੱਲ ਜੀ, ਕਹਾਣੀ ਤਾਂ ਲੰਮੀ ਸੀ ਪਰ ਬੋਰਿੰਗ ਤਾਂ ਹੈਗੀ ਸੀ, ਗੱਲ ਦੇ ਵਿੱਚ ਗੀਤ ਲਾਉਣਾ ਚਾਹੀਦਾ ਸੀ ਪਰ ਕਹਾਣੀ ਬਹੁਤ ਫਰੀ ਲਾਤੀ,
1: ਸਿਰੇ ਹੀ ਲਾਤੀ। ਨਹੀਂ ਉਹ ਕੁੜੀ ਲਾਉਂਦੀ ਤਾਂ ਸਿਰੇ ਹੀ ਹੈ, ਠੀਕ ਹੈ ਨਾ, ਪਰ ਬੜਾ ਲੰਬਾ ਲੰਬਾ ਖਿੱਚ ਗਈ, ਹੈਨਾ,
0: ਲੰਬਾ ਖਿੱਚ ਗਈ ਜੀ। ਮੈਂ ਵੀ ਜਮਾ ਕੰਨ ਨਾਲ ਲਾ ਕੇ ਸੁਣੀ ਜਾ ਸੁਣੀ ਜਾ, ਮਹਾ ਮੈਡਮ ਨੇ ਗੀਤ ਨੀ ਲਾਉਂਦੀ, ਬੋਰ ਜਿਦਾ ਹੋ ਗਈ ਪਰ ਕਹਾਣੀ ਬਹੁਤ ਵਧੀਆ ਲੱਗੀ।
1: ਠੀਕ ਹੈ ਬਾਈ ਜੀ, ਠੀਕ ਹੈ। ਨਹੀਂ ਕਹਾਣੀ ਨੋ ਡਾਊਟ ਬਹੁਤ ਵਧੀਆ ਸੀਗੀ।
0: ਇੱਕ ਜੀ ਮੇਰੀ ਗੁਜ਼ਾਰਿਸ਼ ਹੈ ਜੀ,
1: ਜੀ ਬਾਈ
0: ਬਾਈ ਜੀ, ਜਿਹੜੇ ਨਾ ਇੱਥੇ ਆਪਣੇ ਸਰੋਤਾ ਨਾ ਵਿੱਚ ਮੈਂ ਨਾਂ ਨੀ ਲੈਣਾ ਚਾਹੁੰਦਾ, ਤੇ ਉਹ ਨਾ ਆਪਣੇ ਸਰੋਤਾ ਮੰਚ ਦੇ ਵਿੱਚ ਖਾਤਾ ਪਾਉਂਦੇ ਨੇ
1: ਜੀ,
0: ਉਹ ਐ ਕਹਿ ਦਿੰਦੇ ਨੇ ਜੀ ਸਾਰੇ ਸਰੋਤਿਆਂ ਨੂੰ ਬਹੁਤ ਵਧੀਆ ਲੱਗਾ, ਸਾਰੇ ਸਰੋਤੇ ਖੁਸ਼ ਹੋ ਗਏ ਨੇ, ਉਹ ਜੀ ਆਪਦਾ ਨਾਮ ਆਪ ਪਾਇਆ ਕਰਨ ਜੀ, ਦੂਜੇ ਸਰੋਤਿਆਂ ਦਾ ਨਾਮ ਨਾ ਲਾਇਆ ਕਰਨਾ।
1: ਠੀਕ ਹੈ ਬਾਈ ਜੀ, ਬਾਈ ਜੀ ਨੋਟ ਕਰ ਲਿਆ, ਕਹਿ ਦਾਂਗੇ। ਠੀਕ ਹੈ, ਠੀਕ ਹੈ ਢਿੱਲੋ ਸਾਹਿਬ, ਜਿਉਂਦੇ ਵਸਤੇ ਰਹੋ, ਖੁਸ਼ ਰਹੋ, ਆਬਾਦ ਰਹੋ, ਸਤਿ ਸ੍ਰੀ ਅਕਾਲ
2: ਜੀ। ਸਰ ਇੱਕ ਇਹਨਾਂ ਦੇ ਫੋਨ ਕਾਲ ਤੋਂ ਤੇ ਐਡ ਕਰਦੀ ਆ ਗੱਲ ਕਿ ਜਿਨ੍ਹਾਂ ਨੇ ਕਿਹਾ ਪੈਗਾਮ ਚ ਗਾਣੇ ਨਹੀਂ ਲਾਣੇ ਚਾਹੀਦੇ, ਜਦੋਂ ਆਪਾਂ ਬਿਲਕੁਲ ਖਾਤੀ ਪੜੀ ਚੱਲੀਏ, ਖਾਤੀ ਪੜੀ ਚੱਲੀਏ ਜਾਂ ਕਹਾਣੀ ਲੰਬੀ ਹੋ ਜੇ ਤਾਂ ਵਿੱਚ ਨਾ
1: ਬੋਰੀਅਤ ਹੋ ਜਾਂਦੀ ਹੈ
2: ਜੀ। ਪਿੰਡ ਕੋਟ ਸ਼ਮੀਰ ਤੋਂ ਜਥੇਦਾਰ ਪਿਆਰਾ ਸਿੰਘ ਤੇ ਨਾਲ ਹੀ ਇਹਨਾਂ ਦੇ ਮਲਕੀਤ ਸਿੰਘ ਕੁੜਿਆਣਾ, ਮੇਜਰ ਸਿੰਘ ਪੰਜੂ, ਪ੍ਰਗਟ ਸਿੰਘ ਢਿੱਲੋਂ, ਸੁਖਪਾਲ ਸਿੰਘ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਖਤ ਜਿਹੜਾ ਲਿਖਿਆ ਸਰੋਤਾ ਮੰਚ ਦੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋਮਵਾਰ 5 ਵਜੇ ਸ਼ਰਮਾ ਜੀ ਨੇ ਦੀਦਾਰ ਸੰਧੂ ਦੇ ਸਾਥੀਆਂ ਦੀ ਜਿਹੜੀ ਗਾਇਕੀ ਦਾ ਪ੍ਰੋਗਰਾਮ ਸੀ, ਆਪਣਾ ਵਿਰਸਾ ਆਪਣਾ ਸੱਭਿਆਚਾਰ ਦੀ ਗੱਲ ਕਰ ਰਿਹਾ, ਬਿਹਤਰੀਨ ਪੇਸ਼ ਕੀਤਾ ਐਤਵਾਰ, ਹੈਲੋ ਫਰਮਾਏ ਸੁਰੀਲੀ ਦੁਪਹਿਰ, ਕਮਲਪ੍ਰੀਤ ਸਿੱਧੂ ਨੇ FM ਦੀ ਗੱਡੀ ਦਾ ਸਟੇਅਰਿੰਗ ਰਾਜਪਾਲ ਕੌਰ ਨੂੰ ਫੜਾਤਾ ਤੇ ਆਪ ਕਹਿੰਦੇ ਸਾਈਡ ਤੇ ਹੋ ਕੇ ਬਹਿ ਗਏ, ਉਹਨਾਂ ਨੂੰ ਕਿਵੇਂ ਪਤਾ ਸਾਈਡ ਤੇ ਹੋ ਕੇ ਬਹਿ ਗਏ, ਤੇ ਕਹਿੰਦੇ ਜੀ ਆਪ ਸਾਈਡ ਤੇ ਹੋ ਕੇ ਬਹਿ ਗਏ ਤੇ ਗੱਡੀ ਫਿਰ ਰਾਜਪਾਲ ਨੇ ਕਹਿੰਦੇ ਖੂਬ ਭਜਾਈ ਖੂਬ ਭਜਾਈ, ਨਵੇਂ ਚੁਣੇ ਗਏ ਅਨਾਊਂਸਰ ਦੀ ਪੇਸ਼ਕਾਰੀ ਕਹਿੰਦੇ ਬਹੁਤ ਵਧੀਆ ਲੱਗਦੀ ਹੈ, ਅਮਰਜੀਤ ਮਾਨ ਦੀ ਪੇਸ਼ਕਾਰੀ ਵੀ ਕਿਸੇ ਤੋਂ ਘੱਟ ਨਹੀਂ ਹੈ, ਐਤਵਾਰ ਪੈਗਾਮ ਪੇਸ਼ ਕੀਤਾ
1: ਵਿਜੇ ਆਪਣੀ ਕੁੜੀ ਹੈ ਨਾ ਸਾਹਮਣੇ ਅਮਰਜੀਤ ਮਾਨੀ ਹੈ
2: ਸਰ, ਪੂਰੇ 32 ਦੰਦ ਬਾਹਰ ਆ ਗਏ ਉਹਨਾਂ ਦੇ, ਤੇ ਐਤਵਾਰ ਪੈਗਾਮ ਪੇਸ਼ ਕੀਤਾ ਵਿਜੇ ਲਕਸ਼ਮੀ ਜੀ ਨੇ ਫੱਟੇ ਚੱਕ ਤੇ, 5 ਵਜੇ ਦੀਦਾਰ ਸੰਧੂ ਵਾਲਾ ਪ੍ਰੋਗਰਾਮ ਕਹਿੰਦੇ ਜੀ ਕਮਾਲ ਹੀ ਕਰ ਦਿੱਤੀ, ਇਹਨਾਂ ਨੇ ਦੁਬਾਰਾ ਲਿਖਿਆ, ਦੀਪਾ ਚਾਵੜਾ ਵੀ ਸਰੋਤਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਉਹਨਾਂ ਦੀ ਪੇਸ਼ਕਾਰੀ, ਕਿਰਨਪਾਲ ਗੁਰਦੀਪ ਮੰਨੇ ਪਰਵੰਨੇ ਅਨਾਊਂਸਰ ਨੇ, ਸ਼ੁਰਲੀਆਂ ਸੁਈਮਾ ਮਹਿਰਾ ਮਮਤਾ ਅਰੋੜਾ ਵਧੀਆ ਪੇਸ਼ ਕਰਦੇ ਨੇ, ਸਰੋਤਾ ਮੰਚ ਦੀ ਟੀਮ, ਉਹਨਾਂ ਨੇ ਕਿਹਾ ਜੀ ਸਤਪਾਲ ਤੇ ਰਜੌਰਾ ਜੀ ਨੂੰ ਵੀ ਸ਼ਾਮਿਲ ਕੀਤਾ ਜਾਵੇ।
1: ਨਹੀਂ ਅਰਜੌਰਾ ਸਾਹਿਬ ਹੁਣ ਆਪਣਾ ਇੰਡੀਪੈਂਡੈਂਟ ਇੰਚਾਰਜ ਬਣਾਤੇ ਸਰੋਤਾ ਮੰਚ ਦੇ
2: ਜੀ,
1: ਠੀਕ ਹੈ ਨਾ, ਤੇ ਹੁਣ ਜੋ ਵੀ ਫੈਸਲਾ ਸਰੋਤਾ ਮੰਚ ਦਾ ਅਰਜੌਰਾ ਸਾਹਿਬ ਲਿਆ ਕਰਨਗੇ, ਠੀਕ ਹੈ ਨਾ, ਪੈਗਾਮ ਦਾ ਵੀ ਉਹੀ ਫੈਸਲਾ ਲਿਆ ਕਰਨਗੇ, ਤੇ ਸਤਪਾਲ ਤਾਂ ਆਪਣੇ ਹੀ ਲੋਟ ਆਊਗਾ, ਸਤਪਾਲ ਨੂੰ ਹੋਰ ਕਿਸੇ ਨੇ ਨੀ ਚੱਲਣਾ, ਬਲਜੀਤ ਹੀ ਚੱਲੂਗਾ, ਠੀਕ ਹੈ ਨਾ, ਇਹ ਤਾਂ ਸੈਕਸ਼ਨ ਡਿਊਟੀ
2: ਨਮਸਕਾਰ ਸਰ, ਨਾਮ ਤੇ ਪਤਾ ਦੱਸ
3: ਮੈਡਮ ਦੱਸ। ਨਮਸਕਾਰ ਜੀ, ਮੈਂ ਦਲੀਪ ਸਿੰਘ ਜੀ, ਸਾਬਕਾ ਸਰਪੰਚ ਸਿੰਘ, ਬੜਾ ਨੇੜੇ ਤਪਾ ਮੰਡੀ ਜ਼ਿਲ੍ਹਾ ਬਰਨਾਲਾ
2: ਜੀ, ਸਵਾਗਤ ਹੈ ਤਪੇ ਵਾਲਿਆਂ ਦਾ, ਹੋਰ ਸੁਣਾਓ।
3: ਥੈਂਕ ਯੂ ਮੈਡਮ, ਬਹੁਤ ਵਧੀਆ ਜੀ।
1: ਹਾਂਜੀ ਸਰਪੰਚ ਸਾਹਿਬ, ਹੁਕਮ ਕਰੋ ਵੀਰ ਜੀ।
3: ਅਸੀਂ ਜੀ ਹੁਕਮ ਕੀ ਕਰ ਸਕਦੇ ਹਾਂ, ਬਸ ਪ੍ਰੋਗਰਾਮ ਹੈ, ਸਾਨੂੰ ਬਹੁਤ ਹੀ ਵਧੀਆ ਲੱਗ ਰਿਹਾ, ਇਹਦੇ ਸੰਬੰਧ ਚ ਪ੍ਰੇਜ ਕਰਦੇ ਹਾਂ
1: ਜੀ ਬਾਈ ਜੀ,
3: ਤੇ ਜਿਵੇਂ ਕਿ ਸ਼ਾਮ ਸੁਹਾਣੀ ਪ੍ਰੋਗਰਾਮ ਹੈ, ਬਹੁਤ ਹੀ ਸ਼ਾਮ ਵਧੀਆ ਸੁਹਾਵਣੀ ਹੋ ਜਾਂਦੀ ਹੈ, ਲੇਕਿਨ ਇੰਨਾ ਕੁ ਹੈ ਜੀ ਥੋੜੇ ਪੁਰਾਣੇ ਕਲਾਕਾਰਾਂ ਦੇ ਗੀਤ ਜਿਹਦੇ ਚ ਦਿੱਤੇ ਜਾਇਆ ਕਰਨ, ਤਾਂ
1: ਸ਼ਾਮ ਸੁਹਾਣੀ ਚ ਨਹੀਂ, ਕੋਸ਼ਿਸ਼ ਹੈ ਸਰਪੰਚ ਸਾਹਿਬ ਸਾਡੀ ਇਹੀ ਹੁੰਦੀ ਹੈ ਕਿ ਨੌਜਵਾਨ ਪੀੜ੍ਹੀ ਦੇ ਟੇਸਟ ਦੇ ਮੁਤਾਬਕ ਨਵੇਂ ਸੌਂਗਸ ਵੀ ਇੰਸਰਟ ਕੀਤੇ ਜਾਣ, ਤੇ ਜ਼ਿਆਦਾ ਪੁਰਾਣੇ ਸੁਣਨ ਵਾਲੇ ਆ ਉਹਨਾਂ ਦੀ ਪਸੰਦ ਦਾ ਵੀ ਖਿਆਲ ਰੱਖਿਆ ਜਾਵੇ, ਬਾਕੀ 70-80-90 ਦੇ ਦਹਾਕੇ ਚ ਜੋ ਵੀ ਸੌਂਗਸ ਹਿੱਟ ਹੋਏ ਨੇ ਉਹ ਸੁਣਾਉਣੇ ਰਹਿੰਦੇ ਆ ਬਾਈ ਜੀ।
3: ਹਾਂਜੀ ਹਾਂ, ਉਹ ਠੀਕ ਨੇ, ਬਹੁਤ ਵਧੀਆ ਹੋ ਗਈ
1: ਜੀ। ਹੋਰ ਬਾਈ ਜੀ ਕੋਈ ਰਾਏ ਮਸ਼ਵਰਾ?
3: ਬਾਕੀ ਅੱਜ ਜੋ ਸਵੇਰੇ ਕਹਾਣੀ ਸੀਗੀ, ਕਹਾਣੀ ਲੰਬੀ ਤਾਂ ਸੀ ਜੀ
1: ਜੀ,
3: ਬੜੀ ਇੰਟਰਸਟਡ ਸੀ, ਲੋਕ ਕਹਿ ਰਹੇ ਨਾ ਇੰਟਰਸਟ ਨੀ, ਮੈਨੂੰ ਬਹੁਤ ਵਧੀਆ ਲੱਗੀ,
1: ਨਹੀਂ ਕਹਾਣੀ ਦਿਲਚਸਪ ਸੀ, ਕਹਾਣੀ ਦਾ ਜਿਹੜਾ ਹੈਗਾ ਵਿਸ਼ਾ ਵਸਤੂ ਸਾਰਾ ਕੁਛ ਵਧੀਆ ਸੀ,
3: ਹਾਂ
1: ਉਹ ਲੰਮੀ ਕਰਕੇ ਬੋਰੀਅਤ ਆ ਗਈ ਸੀ।
3: ਬਾਕੀ ਕੱਲ ਜੋ ਸੰਧੂ ਸਾਹਿਬ ਦਾ ਪ੍ਰੋਗਰਾਮ ਕੀਤਾ ਸੀ ਉਹਨਾਂ ਤੇ ਪੇਸ਼, ਬਹੁਤ ਹੀ ਬਹੁਤ ਵਧੀਆ ਸੀਗਾ ਜੀ।
1: ਕਿਹੜਾ ਕਿਸਾਨ ਵਾਣੀ ਚ?
3: ਹਾਂਜੀ ਹਾਂਜੀ, ਸ਼ਾਮ ਦੇ ਪ੍ਰੋਗਰਾਮ ਦੇ ਵਿੱਚ
1: ਜੀ ਜੀ,
3: ਦੀਦਾਰ ਸੰਧੂ ਦੇ ਬਾਰੇ।
1: ਅੱਛਾ, ਦੀਦਾਰ ਸੰਧੂ ਸਾਹਿਬ,
3: ਹਾਂਜੀ
1: ਹਾਂਜੀ ਜੀ ਜੀ ਜੀ,
3: ਪ੍ਰੋਗਰਾਮ ਕੀਤਾ ਜੀ, ਇਹ ਵੀ ਜੋ ਤੁਸੀਂ ਪੁਰਾਣੇ ਕਲਾਕਾਰਾਂ ਬਾਰੇ ਜੋ ਪ੍ਰੋਗਰਾਮ ਕਰ ਰਹੇ ਹੋ, ਬਹੁਤ ਹੀ ਸ਼ਲਾਘਾਯੋਗ ਨੇ, ਬਹੁਤ ਵਧੀਆ ਲੱਗ ਰਹੇ ਨੇ
1: ਜੀ,
3: ਕਿਉਂਕਿ ਉਹਨਾਂ ਦੇ ਬਾਰੇ ਜਾਣਕਾਰੀ ਮਿਲ ਰਹੀ।

0: ਧੰਨਵਾਦ ਬਾਈ ਜੀ।
1: ਕਈ ਤੱਥ ਉਹਨਾਂ ਦੇ ਇਗਨੋਰ ਹੋਏ ਹੁੰਦੇ ਆ, ਨਹੀਂ ਧਿਆਨ ਚ ਹੁੰਦੇ, ਪਰ ਉਹ ਆਪਣੇ ਰੇਡੀਓ ਤੋਂ ਬੜਾ ਉਹਨਾਂ ਬਾਰੇ ਜਾਣ ਕੇ ਬੜੀ ਖੁਸ਼ੀ ਹੁੰਦੀ ਹੈ।
0: ਠੀਕ ਹੈ ਸਰਪੰਚ ਸਾਹਿਬ, ਠੀਕ ਹੈ ਜੀ, ਧੰਨਵਾਦ ਸਰਪੰਚ ਸਾਹਿਬ। ਜੁੜੇ ਰਹੋ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ
2: ਜੀ। ਤੇ ਇੱਕ ਜਿਹੜਾ ਵਟਸਐਪ ਰਾਹੀਂ ਖਤ ਜਿਹੜਾ ਆਇਆ ਉਹ ਜਸਪਾਲ ਗੈਰੀ ਬੂਟਾ ਤੱਗੜ ਪ੍ਰਿਆ ਕਾਂਤਾ ਮੌੜ ਮੰਡੀ ਤੋਂ, ਇਹ ਖਤ ਮੈਨੂੰ ਲੱਗ ਰਿਹਾ ਕਿ ਸਰ ਪਿਛਲੇ ਹਫਤੇ ਦਾ। ਕਹਿੰਦੇ ਜੀ, ਇੱਕ ਪ੍ਰੋਗਰਾਮ ਸਾਰੇ ਵਧੀਆ ਚੱਲ ਰਹੇ ਨੇ ਸੱਜਰੀ ਸਵੇਰ ਦੇ ਤਹਿਤ, ਵੀਰਵਾਰ ਨੂੰ ਅਸੀਂ ਸ਼ੁਰਲੀਆਂ ਪ੍ਰੋਗਰਾਮ ਸੁਣਿਆ, ਸਾਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਾ। ਸ਼ੁੱਕਰਵਾਰ ਨੂੰ ਰਾਕੇ ਸਰਹੱਦਾਂ ਦੇ ਸੁਖਦੀਪ ਨੇ ਪੇਸ਼ ਕੀਤਾ, ਸ਼ਨੀਵਾਰ ਨੂੰ ਮਾਰਨਿੰਗ ਕੁਇਜ਼ ਸੁਖਜੀਤ ਨੇ ਪੇਸ਼ ਕੀਤਾ, ਟੈਲੀਫੋਨ ਖਰਾਬ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਪ੍ਰੋਗਰਾਮ ਵਧੀਆ ਪੇਸ਼ ਕੀਤਾ, ਐਤਵਾਰ ਨੂੰ ਵਿਜੇ ਲਕਸ਼ਮੀ ਨੇ ਪੈਗਾਮ ਸਿਰਾਈ ਸੀ ਕਹਿੰਦੇ, ਸੋਮਵਾਰ ਨੂੰ ਪਵਨਜੀਤ ਨੇ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ, ਮੰਗਲਵਾਰ ਨੂੰ ਕਮਲ ਸਿੱਧੂ ਨੇ ਕਹਾਣੀ ਹੱਡ ਬੀਤੀਆਂ ਜੱਗ ਬੀਤੀਆਂ ਦੇ ਵਿੱਚ ਉਹਨਾਂ ਦੀਆਂ ਆਵਾਜ਼ ਉਹ ਵਧੀਆ ਲੱਗੀ, ਕਹਿੰਦੇ ਉਹਨਾਂ ਦੀ ਆਵਾਜ਼ ਬਹੁਤ ਵਧੀਆ ਹੁੰਦੀ ਹੈ, ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ। ਦੁਪਹਿਰ ਨੂੰ ਸਭਾ ਵਾਲੀਆਂ ਜਿਹੜੀਆਂ ਬੀਬੀਆਂ ਸਾਰੀਆਂ, ਕਿਰਨ ਪੌਲ, ਮਮਤਾ ਅਰੋੜਾ, ਸੀਮਾ ਮਹਿਰਾ, ਸੀਮਾ ਕਟਾਰੀਆ, ਕਿਰਨ, ਸਭ ਦੇ ਵਧੀਆ ਲੱਗਦੇ। ਸ਼ਾਮ ਵਾਲੇ ਜਗਤਾਰ ਜੀ, ਸੰਦੀਪ ਸ਼ੇਰਗਿਲ, ਕੁਲਵਿੰਦਰ ਔਲਖ, ਮਤਲਬ ਸਭ ਦੇ ਹੀ ਟੋਟਲ ਨਾਮ ਲਿਖੇ ਹੋਏ ਉਹਨਾਂ ਨੇ, ਕਿਹਾ ਵਧੀਆ ਲੱਗਦੇ ਨੇ
0: ਓਵਰਆਲ। ਮਮਤਾ ਜੀ ਜਿਹੜਾ ਹੈਗਾ ਇਹ ਆਪਣੇ ਸਰੋਤਾ ਤਾਰੀਫ ਕਰ ਰਹੇ ਨੇ, ਅਤੇ ਮੈਨੂੰ ਵੀ ਪਤਾ ਕਿ ਐਟ ਪ੍ਰੈਜੈਂਟ ਆਕਾਸ਼ਵਾਣੀ ਸਮੂਹ ਪਰਿਵਾਰ ਲੜਕੀਆਂ, ਲੜਕੇ, ਸੀਨੀਅਰ ਅਨਾਊਂਸਰਸ, ਜੂਨੀਅਰ ਅਨਾਊਂਸਰਸ ਸਾਰੇ ਹੀ ਮਿਹਨਤ ਕਰ ਰਹੇ ਨੇ, ਅਤੇ ਮੇਰਾ ਜਿਹੜਾ ਹੈਗਾ ਹੌਸਲਾ ਖੁਦ ਦਾ ਆਪਦਾ ਵਾਧਾ ਹੈਗਾ ਕਿ ਮੇਰੇ ਨਾਲ ਐਡੀ ਸਟਰੋਂਗ ਟੀਮ ਜੁੜੀ ਹੋਈ। ਜਾਂ ਆਉਣ ਵਾਲੇ ਦਿਨਾਂ 'ਚ ਮਮਤਾ, ਆਉਣ ਵਾਲੇ ਦਿਨਾਂ ਦੇ ਵਿੱਚ, ਇਹਨਾਂ ਹੀ ਦਿਨਾਂ ਦੇ ਵਿੱਚ, ਜੁਲਾਈ ਦੇ ਵਿੱਚ ਰਾਜੇ ਆਪਣਾ ਮੀਰੀ ਪੀਰੀ ਦਿਵਸ ਆ ਰਿਹਾ
2: ਜੀ,
0: ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦਾ, ਠੀਕ ਹੈ, ਅਤੇ ਸ਼ਹੀਦ ਸਰਦਾਰ ਊਧਮ ਸਿੰਘ ਸ਼ਾਇਦ ਬਣਿਆ ਹੋਇਆ ਆਪਣਾ ਪ੍ਰੋਗਰਾਮ, ਊਧਮ ਸਿੰਘ ਜੀ ਅਤੇ ਬਰਾੜ ਸਾਹਿਬ ਬਣਿਆ ਹੋਇਆ ਪ੍ਰੋਗਰਾਮ
2: ਜੀ, ਉਹਨਾਂ ਤੇ ਵੀ ਬਣਿਆ ਸਰ, ਮੀਰੀ ਪੀਰੀ ਤੇ ਵੀ ਬਣਿਆ ਹੋਇਆ।
0: ਹਾਂ, ਅਤੇ ਇਹ ਪ੍ਰੋਗਰਾਮਸ ਜਿਹੜਾ ਹੈਗਾ ਮੈਂ ਉਲੀਕ ਲੈਣਾ, ਮੇਰੇ ਇਕੱਲੇ ਦੇ ਉਲੀਕਣ ਨਾਲ ਕੁਝ ਨਹੀਂ ਬਣਦਾ ਮਮਤਾ ਜੀ, ਮੈਨੂੰ ਸਾਥ ਤੁਹਾਡਾ ਚਾਹੀਦਾ ਹੁੰਦਾ। ਸੈਕਸ਼ਨ ਡਿਊਟੀਜ਼ ਦੇ ਵਿੱਚ ਜਿੰਨੇ ਵੀ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ, ਸਤਪਾਲ ਬਰਾੜ ਹੋ ਗਿਆ, ਗੁਰਦੀਪ ਗਿੱਲ ਹੋ ਗਏ, ਤੁਸੀਂ ਹੋ ਗਏ, ਸੀਮਾ ਮਹਿਰਾ ਜੀ ਹੋ ਗਏ, ਅਤੇ ਤੁਸੀਂ ਕਦੇ ਮੱਥੇ ਤਿਉੜੀ ਨਹੀਂ ਪਾਈ। ਰਹੀ ਗੱਲ ਕਿ ਲਗਾਤਾਰ ਜਿੰਨੇ ਵੀ ਹੁਣ ਆਪਣਾ ਸਮਾਂ ਲੰਘ ਕੇ ਗਿਆ, ਆਪਾਂ ਖੱਤ ਪੜਿਆ, ਫੋਨ ਕਾਲਸ ਆਈਆਂ, ਸ਼ੁਰਲੀਆਂ ਦੀ ਲਗਾਤਾਰ ਤਾਰੀਫ ਆ ਰਹੀ ਹੈ, ਸ਼ੁਰਲੀਆਂ ਦੀ ਓਵਰਆਲ ਪ੍ਰੋਡਕਸ਼ਨ ਮਮਤਾ ਜੀ ਤੁਸੀਂ ਬੜੀ ਲਗਨ ਦੇ ਨਾਲ, ਸੱਚੀ ਨਿਸ਼ਠਾ ਦੇ ਨਾਲ ਨਿਭਾ ਰਹੇ ਹੋ। ਕਦੇ ਆਕਾਸ਼ਵਾਣੀ ਨੂੰ ਡਿੱਚ ਨਹੀਂ ਕੀਤਾ, ਕਦੇ ਮੈਨੂੰ ਡਿੱਚ ਨਹੀਂ ਕੀਤਾ, ਅਤੇ ਕਹਿਣ ਦੀ ਤੁਹਾਨੂੰ ਲੋੜ ਵੀ ਨਹੀਂ ਪਈ। ਖੁਦ ਹੀ ਸਕ੍ਰਿਪਟਿੰਗ ਕਰਦੇ ਹੋ, ਖੁਦ ਹੀ ਕਾਸਟਿੰਗ ਕਰਦੇ ਹੋ, ਅਤੇ ਬੜੀ ਵਧੀਆ।
2: ਸਰ ਤੁਸੀਂ ਪਹਿਲਾਂ ਸ਼ੁਰੂਆਤ ਚ ਕਹਿਤਾ ਨਾ ਕਿ ਇੱਕ ਪਰਿਵਾਰ, ਤੇ ਫਿਰ ਉਹ ਜ਼ਰੂਰਤ ਇਹ ਹੁੰਦਾ ਨਾ ਕਿ ਜਦੋਂ ਗਾਈਡ ਹੋਈ ਜਾਂਦੇ ਬੈਟਰ ਤੁਸੀਂ ਕਰੀ ਜਾਂਦੇ
0: ਹੋ। ਪਰ ਉਹ ਚ ਮਮਤਾ ਜੀ ਮਿਹਨਤ ਤੁਹਾਡੀ ਬੋਲਦੀ ਹੈ ਕਿ ਇੱਕ ਹਿਊਮਰਸ ਪ੍ਰੋਗਰਾਮ ਦੇ ਵਿੱਚ ਇੱਕ ਮੋਟੀਵੇਸ਼ਨਲ ਮੈਸੇਜ, ਆਮ ਮਾਸ ਨੂੰ ਛੱਡ ਕੇ ਜਾਣਾ, ਪਬਲਿਕ ਨੂੰ ਛੱਡ ਕੇ ਜਾਣਾ, ਉਹ ਬਹੁਤ ਵੱਡੀ ਕਲਾਕਾਰੀ ਹੁੰਦੀ ਹੈ, ਹਨਾ। ਕਿਸੇ ਨੂੰ ਹਸਾਉਣਾ ਬਹੁਤ ਔਖਾ ਹੈ, ਤੇ ਕਿਸੇ ਨੂੰ ਵਾਜਬ ਸਹੀ ਮੋਟੀਵੇਟ ਕਰਨਾ, ਠੀਕ ਹੈ, ਤੇ ਇਹ ਵੀ ਕੋਈ ਕੋਈ ਕਰ ਸਕਦਾ।
2: ਸ਼ੁਕਰੀਆ ਸਰ, ਬਹੁਤ ਬਹੁਤ ਸ਼ੁਕਰੀਆ। ਤੇ ਇੱਕ ਫੋਨ ਕਾਲ ਹੈ ਸਰ, 0154-242-3431 ਡਾਇਲ ਹੋ ਗਿਆ। ਹੈਲੋ,
3: ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਦੱਸ ਦਿਓ।
3: ਮੈਂ ਮਲਕੀਤ ਸਿੰਘ ਘੜਿਆਣਾ ਜੀ, ਬਠਿੰਡੇ ਤੋਂ ਬੋਲਣਾ ਯਾਰੀ।
2: ਮਲਕੀਤ ਸਿੰਘ ਜੀ ਸਵਾਗਤ ਹੈ।
3: ਹਾਂਜੀ, ਮੈਂ ਬੱਲੀ ਸ਼ਰਮਾ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਮਲਕੀਤ ਸਿੰਘ ਜੀ, ਪੈਰੀ ਪੈਣਾ ਬਾਈ ਜੀ।
3: ਹੋ ਠੀਕ ਠਾਕ ਜੀ, ਸ਼ਰਮਾ ਜੀ
0: ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ।
3: ਹਾਂਜੀ, ਪ੍ਰੋਗਰਾਮ ਤਾਂ ਤੁਹਾਡੇ ਸਿਰੇ ਲਾ ਦਿੰਦੇ ਤੁਸੀਂ।
0: ਮੈਂ ਤੁਹਾਡਾ ਆਸ਼ੀਰਵਾਦ ਆ ਬਾਈ ਜੀ।
3: ਹਾਂਜੀ ਹਾਂਜੀ, ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਆ, ਜਿਵੇਂ ਤੁਸੀਂ ਕੱਲ ਪ੍ਰੋਗਰਾਮ ਬਹੁਤ ਵਧੀਆ 5:30-5 ਸੁਣਾਇਆ ਜੀ,
0: ਦੀਦਾਰ ਸੰਧੂ ਸਾਹਿਬ।
3: ਹਾਂ, ਦੀਦਾਰ ਸੰਧੂ ਦਾ ਜਿਵੇਂ ਪਿੰਡ ਵਾਲੇ ਜੀ,
0: ਤੇ
3: ਜਿਵੇਂ ਧਾਰਮਿਕ ਪ੍ਰੋਗਰਾਮ ਹੁੰਦੇ ਜੀ, ਉਹ ਵੀ ਵਧੀਆ ਹੁੰਦਾ। ਜੇ ਸ਼ਨੀਵਾਰ ਨੂੰ ਤੁਸੀਂ ਪ੍ਰੋਗਰਾਮ ਸੁਣਾਉਣਾ ਹੋਵੇ, ਬਹੁਤ ਵਧੀਆ ਹੁੰਦਾ ਜੀ।
0: ਜੀ ਬਾਈ ਜੀ ਜੀ।
3: ਹਾਂਜੀ, ਤੇ ਅੱਜ ਇੱਕ ਕਹਾਣੀ ਸੁਣੀ ਜੀ, ਕਹਾਣੀ ਥੋੜੀ ਜੀ ਲੰਮੀ ਸੀ ਪਰ ਕਹਾਣੀ ਵਧੀਆ ਸੀ ਜੀ।
0: ਜੀ
3: ਹਾਂਜੀ, ਤੇ ਜਿਹੜਾ ਪੈਗਾਮ ਹੈ ਜੀ, ਉਹ ਵੀ ਸਾਨੂੰ ਬਹੁਤ ਵਧੀਆ ਲੱਗਦਾ, ਜਿਵੇਂ ਛੁਰਲੀਆਂ ਜੀ, ਅੱਜ ਜਿਵੇਂ ਛੁਰਲੀਆਂ ਦਾ ਬਹੁਤ ਜੀ, ਉਹਦਾ ਬਹੁਤ ਵਧੀਆ।

0: ਸਰਦਾਰ ਸੰਧੂ ਦਾ ਜਿਵੇਂ ਪਿੰਡਾਂ ਵਾਲੇ ਜੀ,
1: ਤੇ
0: ਜਿਵੇਂ ਧਾਰਮਿਕ ਪ੍ਰੋਗਰਾਮ ਹੁੰਦੇ ਜੀ ਉਹ ਵੀ ਵਧੀਆ ਹੁੰਦਾ, ਜੇ ਸ਼ਨੀਵਾਰ ਨੂੰ ਤੁਸੀਂ ਪ੍ਰੋਗਰਾਮ ਸੁਣਿਆ ਹੋਵੇ ਬਹੁਤ ਵਧੀਆ ਹੁੰਦਾ ਜੀ।
1: ਜੀ ਬਾਈ ਜੀ ਜੀ
0: ਹਾਂਜੀ। ਤੇ ਅੱਜ ਇੱਕ ਕਹਾਣੀ ਸੁਣੀ ਜੀ, ਕਹਾਣੀ ਥੋੜੀ ਜੀ ਲੰਮੀ ਸੀ ਪਰ ਕਹਾਣੀ ਵਧੀਆ ਸੀ ਜੀ।
1: ਜੀ
0: ਹਾਂਜੀ। ਤੇ ਜਿਹੜਾ ਪੈਗਾਮ ਹੈ ਜੀ ਉਹ ਵੀ ਸਾਨੂੰ ਬਹੁਤ ਵਧੀਆ ਲੱਗਦਾ, ਜਿਵੇਂ ਛੁਰਲੀਆਂ ਜੀ, ਅੱਜ ਜਿਵੇਂ ਛੁਰਲੀਆਂ ਦਾ ਬਹੁਤ ਜੀ ਉਹਦਾ ਬਹੁਤ ਵਧੀਆ ਪ੍ਰੋਗਰਾਮ ਲੱਗਿਆ ਜੀ ਸਾਨੂੰ।
1: ਧੰਨਵਾਦ ਬਾਈ ਜੀ।
0: ਹਾਂਜੀ, ਜਿਵੇਂ ਖੁੰਡ ਚਰਚਾ ਜੀ, ਖੁੰਡ ਚਰਚਾ ਵੀ ਬਹੁਤ ਵਧੀਆ ਹੁੰਦਾ ਜੀ। ਤੇ ਜਿਵੇਂ ਆਪਣੇ ਦੂਜੇ ਪ੍ਰੋਗਰਾਮ ਆ ਸ਼ਾਮ ਸੁਹਾਨੀ ਸੁਰੀਲੀ ਦੁਪਹਿਰ, ਪੰਜ ਪਾਣੀਆਂ ਦੇ ਗੀਤ ਹੈ ਜੀ, ਇਹ ਵੀ ਬਹੁਤ ਵਧੀਆ ਹੁੰਦੇ ਆ, ਸਿਰੇ ਜਿਹੜੇ ਹੁੰਦੇ ਆ ਜੀ।
1: ਜੀ ਬਾਈ ਜੀ,
0: ਪ੍ਰੋਗਰਾਮ ਤੁਹਾਡੀ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ, ਤੁਹਾਡੇ ਜਿਹੜੇ ਜਿਹੜੇ ਨਵੇਂ ਆਏ ਆਪਣੇ ਪੇਸ਼ ਕਰਨ ਵਾਲੇ ਜੀ, ਉਹ ਵੀ ਮਤਲਬ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਜੀ।
1: ਹਾਂ ਨਹੀਂ, ਮਿਹਨਤੀ ਬੱਚੇ, ਆਪਦੀ ਲਿਆਕਤ ਤੇ ਸਦਕਾ ਇਹਨਾਂ ਨੇ ਆਪਣਾ ਰਿਟਨ ਟੈਸਟ ਕੰਪਲੀਟ ਕੀਤਾ, ਫਿਰ ਇੰਟਰਵਿਊ ਕਲੀਅਰ ਕੀਤੀ।
0: ਥੋੜੀਆਂ ਮੋਟੀਆਂ ਕੋਈ ਚਲ ਹੋ ਜਾਂਦਾ ਤਾਂ ਕੋਈ ਗੱਲ ਨਹੀਂ, ਉਹ ਤਾਂ ਹੌਲੀ ਹੌਲੀ ਫਿਰ ਅਗਲਾ ਹੋ ਜਾਂਦਾ ਜੀ,
1: ਹੌਲੀ ਹੌਲੀ ਸਾਰੇ ਸਿੱਖ ਜਾਣਗੇ ਜੀ, ਸਾਰੇ ਸਿੱਖ ਜਾਣਗੇ
0: ਜੀ। ਬਸ ਤੁਹਾਡਾ ਜੀ ਦੇਣਾ ਨੀ ਦੇ ਸਕਦੇ ਜੀ, ਸ਼ਰਮਾ ਜੀ ਜਿੱਦਣ ਤੁਸੀਂ ਆਏ ਜੀ ਬਸ ਸਿਰੇ ਲਾਈਏ ਨਹੀਂ ਜਾਓ ਪ੍ਰੋਗਰਾਮ।
1: ਮਲਕੀਤ ਸਿੰਘ ਜੀ, ਦੇਣਾ ਅਸੀਂ ਸਮੂਹ ਸਰੋਤਿਆਂ ਦਾ ਨੀ ਦੇ ਸਕਦੇ, ਠੀਕ ਹੈ ਨਾ, ਕਿਉਂਕਿ ਤੁਸੀਂ ਸਾਡੇ ਸਿਰਾਂ ਦੇ ਤਾਜ ਹੋ, ਸਾਡੀ ਰੂਹ ਹੋ, ਠੀਕ ਹੈ ਨਾ, ਤੇ ਸਾਡੇ ਦਿਲਾਂ ਚ ਤੁਸੀਂ ਸਾਰੇ ਧੜਕਦੇ ਹੋ, ਤੇ ਤੁਹਾਡੀ ਹੌਸਲਾ ਅਫਜ਼ਾਈ ਸਦਕਾ, ਤੁਹਾਡੀ ਪ੍ਰੇਰਨਾ ਸਦਕਾ, ਨਿੱਤ ਨਿੱਤ ਮੈਂ ਤੇ ਮਮਤਾ ਤਾਂ ਸਾਨੂੰ ਕਮਲੇ ਵੀ ਕਹਿੰਦੇ ਕਈ, ਠੀਕ ਹੈ ਨਾ, ਕਿ ਮਮਤਾ ਤੇ ਬਲਜੀਤ ਤਾਂ ਕਮਲੇ ਹੈ, ਠੀਕ ਹੈ ਨਾ, ਕਿ ਹਾਂ ਅਸੀਂ ਨਿੱਤ ਬਾਈ ਜੀ ਤਿੰਨ ਚਾਰ ਆਉਣ ਵਾਲੇ ਆਪਣਾ ਪ੍ਰੋਗਰਾਮ ਮਿੱਥ ਲੈਂਦੇ ਹਾਂ, ਹੈ ਨਾ, ਕਿ ਆਉਣ ਵਾਲੇ ਦਿਨਾਂ ਚ ਆਹ ਕਰਾਂਗੇ
0: ਪ੍ਰੋਗਰਾਮ। ਜਦੋਂ ਤੁਸੀਂ ਪੇਸ਼ ਕਰ ਰਹੇ ਤੁਹਾਡਾ ਪ੍ਰੋਗਰਾਮ ਅਸੀਂ ਲਾਜ਼ਮੀ ਸੁਣਨੇ, ਜਿਹੜਾ ਪੰਜ ਵਾਲਾ ਆਉਂਦਾ, ਸਾਢੇ ਪੰਜ ਵਾਲਾ, ਜਿਵੇਂ ਜਿਵੇਂ ਸ਼ਨੀਵਾਰ ਨੂੰ ਆਉਂਦਾ ਧਾਰਮਿਕ ਪ੍ਰੋਗਰਾਮ ਜੀ, ਅਸੀਂ ਲਾਜ਼ਮੀ ਸੁਣਦੇ ਹਾਂ ਜੀ।
1: ਹਾਂ, ਕਿਸੇ ਵੀ ਕੰਮ ਨੂੰ ਜਾਂ ਕਿਸੇ ਵੀ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਸ਼ੁਦਾਈ ਹੋਣਾ ਪੈਂਦਾ, ਠੀਕ ਹੈ ਨਾ, ਤੇ ਹੁਣ ਸ਼ੁਦਾਈ ਹੈਗੇ ਸਾਡੇ ਚਾਰ ਪੰਜ ਜਾਣੇ, ਅਸੀਂ ਮਮਤਾ ਹੋ ਗਈ, ਬਲਜੀਤ ਕਮਲਾ ਹੋ ਗਿਆ, ਸਤਪਾਲ ਪਾਗਲ ਹੋ ਗਿਆ, ਠੀਕ ਹੈ, ਨਹੀਂ ਇਹ ਸ਼ੁਦਾਈ ਹੈ, ਸਾਰੇ ਸ਼ੁਦਾਈ ਹੈ, ਇਹਨਾਂ ਨੇ ਨਾ ਭੁੱਖ ਦੇਖਣੀ ਹੈ ਨਾ ਤੇਹ ਦੇਖਣੀ ਹੈ, ਠੀਕ ਹੈ, ਇਹ ਤਾਂ ਜਿਹੜਾ ਹੈਗਾ ਮੈਨੂੰ ਲੱਗਦਾ ਜਿਹੜਾ ਹੈਗਾ ਸੀ, ਮੈਂ ਹੁਣ ਮੁਕਸਰ ਆਉਣਾ ਮਲਕੀਤ ਸਿੰਘ ਜੀ, ਤੇ ਮੰਜੇ ਤੇ ਪਿਆ ਵੀ, ਰਾਤ ਨੂੰ ਸੁੱਤਾ ਪਿਆ ਵੀ, ਆਪਣਾ ਵਿਰਸਾ, ਆਪਣਾ ਸੱਭਿਆਚਾਰ, ਪਿੰਡਾਂ ਵਾਲੇ, ਸ਼ਹਿਰਾਂ ਵਾਲੇ, ਠੀਕ ਹੈ ਨਾ, ਇਹ ਲਗਨ ਨਾਲ ਸਾਰਾ ਕੁਛ ਲਗਨ ਨਾਲ ਕਰਨਾ ਪੈਂਦਾ ਬਾਈ ਜੀ, ਰਾਤਾਂ ਕਾਲੀਆਂ ਕਰਨੀਆਂ ਪੈਂਦੀਆਂ, ਸਕ੍ਰਿਪਟਸ ਲਿਖਣੀਆਂ ਪੈਂਦੀਆਂ, ਤੇ ਆਪਣਾ ਇਹ ਮੈਂ ਧੰਨ ਆ ਇਹ ਜਵਾਕ ਮੇਰੇ ਨਾਲ, ਮਮਤਾ ਹੋ ਗਈ, ਗੁਰਦੀਪ ਹੋ ਗਈ, ਸਤਪਾਲ, ਇਹਨਾਂ ਦੀ
0: ਸਾਰੀ ਟੀਮ ਵੀ ਬਹੁਤ ਮਿਹਨਤੀ ਹੈ ਜੀ, ਹੁਣ ਨਾ ਤਾਂ ਮੈਂ
1: ਬਾਈ ਜੀ, ਬੈਠਿਆਂ ਬੈਠਿਆਂ ਖੱਲੀਆਂ ਪੈ ਜਾਂਦੀਆਂ ਬਾਈ ਜੀ, ਉਂਗਲਾਂ ਦੁਖਣ ਲੱਗ ਜਾਂਦੀਆਂ, ਸਪੈਸ਼ਲ ਹੁਣ ਸਟਾਈਪੈਂਡ ਇਹਨਾਂ ਨੂੰ ਮੈਡੀਕਲ ਸਟਾਈਪੈਂਡ ਤਾਂ ਮਿਲਦਾ ਨੀ ਗਾ, ਫਿਜੀਓਥਰੈਪੀ ਚ ਜਾਂਦੀ ਹੈ ਮਮਤਾ ਵਿਚਾਰੀ, ਦਸ ਦਸ ਪ੍ਰੋਗਰਾਮ ਅਡਿਟ ਕਰਨੇ, ਹੈਨਾ, ਹਾਂ ਹਾਂ,
2: ਚਲੋ ਮੈਂ ਖਤ ਪੜ੍ਹਨਾ ਸ਼ੁਰੂ ਕਰਦੀ ਹਾਂ, ਜਿੱਥੇ ਰਾਹ ਚ ਆ ਗਿਆ ਆਪਾਂ ਨਾਮ ਪੜ੍ਹ ਦਾਂਗੇ। ਇਹ ਕਹਿੰਦੇ ਜੀ ਸ਼ਰਮਾ ਜੀ, ਜਿਹੜੇ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਹੋ ਵਧੀਆ ਲੱਗਦੇ ਨੇ, ਸਪੈਸ਼ਲੀ ਅੱਖਰ ਬੋਲਦੇ ਨੇ ਇਹਦੇ ਵਿੱਚ, ਮੁਸਕਰਾਹਟ ਦੀ ਵਿਆਖਿਆ, ਆਪਣਾ ਵਿਰਸਾ, ਆਪਣਾ
1: ਸਭਿਆਚਾਰ ਦੀ ਵਿਆਕਰਨ
2: ਜੀ, ਮੁਸਕਰਾਹਟ
1: ਲਿਖਣ ਵਾਲੇ ਨੇ ਗਲਤ ਕਰਤਾ ਹੋਣਾ
2: ਜੀ, ਤੇ ਸ਼ਾਮ ਸਾਨੀ ਪ੍ਰੋਗਰਾਮ ਵਿਜੇ ਲਕਸ਼ਮੀ ਦਾ ਇਹਨਾਂ ਨੂੰ ਪਸੰਦ ਆਇਆ, 3 ਜੁਲਾਈ ਨੂੰ ਹੈਲੋ ਫਰਮਾਇਸ਼ ਕਰਮਜੀਤ ਕੌਰ ਨੇ ਵਧੀਆ ਪੇਸ਼ ਕੀਤਾ, ਸ਼ਾਮ ਸੁਹਾਨੀ ਪੰਜ ਪਾਣੀਆਂ ਦੇ ਗੀਤ, ਮਨਦੀਪ ਕੋਟਲੀ ਜਿਹੜੀ ਨਵੀਂ ਆਵਾਜ਼ ਹੈ ਉਹਨਾਂ ਨੇ ਪੇਸ਼ ਕੀਤਾ, ਬਹੁਤ ਵਧੀਆ ਲੱਗਾ, ਮਾਰਨਿੰਗ ਕੁਇਜ਼ ਵਿਜੇ ਲਕਸ਼ਮੀ ਨੇ ਵਧੀਆ ਪੇਸ਼ ਕੀਤਾ, 4 ਜੁਲਾਈ ਨੂੰ ਕਰਮਜੀਤ ਕੌਰ ਨੇ ਘਰ ਪਰਿਵਾਰ ਹੈਲੋ ਫਰਮਾਇਸ਼ ਸੁਰੀਲੀ ਦੁਪਹਿਰ ਵਧੀਆ ਜਾਣਕਾਰੀ ਭਰਪੂਰ ਸੀ, 5 ਜੁਲਾਈ ਨੂੰ ਅੰਮ੍ਰਿਤ ਵੇਲਾ ਵਿਜੇ ਲਕਸ਼ਮੀ ਨੇ ਵਧੀਆ ਭਜਨ ਕੀਰਤਨ ਸੁਣਾਇਆ, ਪੇਸ਼ ਕੀਤਾ, ਪ੍ਰੋਗਰਾਮ ਵਧੀਆ ਲੱਗਾ, ਵਿਜੇ ਲਕਸ਼ਮੀ ਦਾ ਫਿਲਮੀ ਅਫਸਾਨੇ ਔਰ ਤਰਾਨੇ, ਐਸ ਪੀ ਬਾਲਾ ਸੁਬਰਾਮਨੀਅਮ ਇਹਨਾਂ ਨੂੰ ਬਹੁਤ ਪਸੰਦ ਆਇਆ ਸੀ,
1: ਮੈਂ ਵੀ ਸੁਣਿਆ ਹੈਗਾ, ਵਿਜੇ ਲਕਸ਼ਮੀ ਵਧਾਈ ਦੀ ਪਾਤਰ, ਫਿਲਮੀ ਅਫਸਾਨੇ ਤਰਾਨੇ ਆਪਾਂ ਵੱਖ ਵੱਖ ਸਾਰੇ ਸਾਰੀਆਂ ਆਵਾਜ਼ਾਂ ਨੂੰ ਬਰਾਬਰ ਦੇ ਵੰਡ ਕੇ ਦਿੱਤੇ, ਤੇ ਸਾਰੇ ਹੀ ਮਿਹਨਤ ਕਰ ਰਹੇ ਆ, ਵਿਜੇ ਲਕਸ਼ਮੀ ਦਾ ਪ੍ਰੋਗਰਾਮ ਮੈਂ ਸੁਣਿਆ, ਤੇ ਪਿੱਛੇ ਜੇ ਡਿੰਪਲ ਨੇ ਪ੍ਰੋਗਰਾਮ ਪੇਸ਼ ਕੀਤੇ, ਕਮਲ ਸਿੱਧੂ ਦਾ ਪ੍ਰੋਗਰਾਮ ਬਹੁਤ ਵਧੀਆ
2: ਸੀ,
1: ਸੀਮਾ ਕਟਾਰੀਆ, ਸੀਮਾ ਮਹਿਰਾ, ਠੀਕ ਹੈ ਨਾ, ਸਾਰੇ ਹੀ ਮਿਹਨਤ ਕਰ ਰਹੇ ਨੇ, ਤੇ ਇਹ ਤੋਂ ਇਲਾਵਾ ਮਮਤਾ ਜੀ
2: 5 ਜੁਲਾਈ ਨੂੰ ਲਵਲੀਨ ਸਚਦੇਵਾ ਨੇ ਕਹਿੰਦੇ ਸ਼ਾਮ ਸੁਹਾਨੀ, 6 ਜੁਲਾਈ ਨੂੰ ਆਰ ਜੇ ਪਵਨ ਨੇ ਅੰਮ੍ਰਿਤ ਵੇਲਾ ਤੇ ਬਾਕੀ ਪ੍ਰੋਗਰਾਮ ਪੇਸ਼ ਕੀਤੇ, ਇਸ ਤੋਂ ਇਲਾਵਾ ਭੈਣ
1: ਜੀ ਤੁਸੀਂ ਜਿਹੜਾ ਹੈਗਾ ਸਮੂਹ ਆਕਾਸ਼ਵਾਣੀ ਪਰਿਵਾਰ ਦੇ ਬੱਚੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ, ਖਾਸ ਕਰਕੇ ਸੁਖਮਾਨ
2: ਜੀ,
1: ਸੁਖਮਾਨ ਸਾਹਮਣੇ ਬੈਠਾ, ਲਾਡਲਾ ਪੋਤਾ ਮੇਰਾ ਮਿਹਨਤੀ

0: ਬੱਚਾ ਤੇ ਕਰਮਜੀਤ ਹੋ ਗਈ। ਕਰਮਜੀਤ ਆਪਣੇ ਪੁਰਾਣੇ ਕੰਪੀਅਰ ਵੀ ਰਹੇ ਨੇ,
1: ਬਿਲਕੁਲ
0: ਪਰ ਜਿਹੜਾ ਹੈਗਾ ਆਪਣੇ ਨਿੱਜੀ ਕਾਰਨਾਂ ਕਰਕੇ ਵਿੱਚੋਂ ਕੱਟ ਆਫ ਹੋ ਗਏ ਸੀ ਆਕਾਸ਼ਵਾਣੀ ਤੋਂ, ਦੁਬਾਰਾ ਆਪਣੀ ਮਿਹਨਤ ਦੇ ਨਾਲ ਆਕਾਸ਼ਵਾਣੀ FM ਬਠਿੰਡਾ ਦੇ ਪਰਿਵਾਰ 'ਚ ਸ਼ਾਮਲ ਹੋਏ ਨੇ। ਤੇ ਮਿਹਨਤੀ ਕੁੜੀ ਹੈ ਵੀ, ਦਲਵੀਰ ਦੀ ਲਗਾਤਾਰ ਆਪਣਾ
1: ਬਿਲਕੁਲ,
0: ਪ੍ਰੇਜ਼ ਆ ਰਹੀ ਹੈ,
1: ਮਨਦੀਪ
0: ਤੇ
1: ਕੋਟਲੀ,
0: ਮਨਦੀਪ ਕੋਟਲੀ ਤੇ ਉਹਨਾਂ ਦੀ ਵਾਈਫ ਹੈ ਸ਼ਾਇਦ ਮਨਪ੍ਰੀਤ, ਮਨਪ੍ਰੀਤ ਹੀ ਨਾਮ ਉਹਨਾਂ ਦਾ,
1: ਹਾਂਜੀ ਹਾਂਜੀ,
0: ਤੇ ਉਹਨਾਂ ਦੀ ਲਗਾਤਾਰ ਪ੍ਰੇਜ਼ ਆ ਰਹੀ ਹੈ। ਰਮਾ ਸ਼ਰਮਾ ਹੋ ਗਏ ਤੇ ਇੱਕ ਆਪਣਾ ਕੁੜੀ ਆ ਮੈਡਮ, ਜਿਹੜੀ ਆਪਾਂ ਨੋਨ ਸਟਾਪ ਕਹੀ ਜਾਂਦੇ ਸੀ, ਆ ਪਿੱਛੇ ਆ ਚਿੱਠੀ ਪੜ੍ਹੀ ਹੈ ਤੁਸੀਂ, ਐਡਮਿਨ ਦੇ ਵਿੱਚ ਹੈ, ਟੀਚਿੰਗ ਡਿਪਾਰਟਮੈਂਟ ਦੇ ਵਿੱਚ ਹੀ, ਐਡਮਿਨ ਸੈਕਸ਼ਨ ਦੇ ਵਿੱਚ ਹੈ।
1: ਜੀ
0: ਸਾਰੇ ਸਾਰੇ ਬੱਚੇ ਲਗਾਤਾਰ ਮਿਹਨਤ ਕਰ ਰਹੇ ਨੇ ਤੇ ਹਜੇ ਆਉਣ ਵਾਲੇ,
1: ਗੁਰਪ੍ਰੀਤ ਕੌਰ,
0: ਗੁਰਪ੍ਰੀਤ ਕੌਰ ਹੈ, ਆਕਾਂਕਸ਼ਾ ਬਹੁਤ ਵਧੀਆ ਆਪਣੇ ਬੈਚ ਦੇ ਵਿੱਚ ਜਿਹੜਾ ਹੈਗਾ।
1: ਸਰ
0: ਬਾਕੀ
1: ਪੂਰਾ ਨਾਮ ਲਓ ਨਾ, ਆਕਾਂਕਸ਼ਾ ਮੈਨੂੰ ਅੱਗੋਂ ਸੁਣਿਆ ਨਹੀਂ, ਆਕਾਂਕਸ਼ਾ ਅੱਗੋਂ
0: ਆਕਾਂਕਸ਼ਾ ਤੇਰੀ ਗੋਤੀ ਹੈ, ਆਕਾਂਕਸ਼ਾ ਅਰੋੜਾ
1: ਜੀ
0: ਤੇ ਮੇਰੇ ਪਿੰਡ ਦੀ ਹੈ,
1: ਜੀ
0: ਤੇ ਡਾਕਟਰ ਨੇ, ਪੇਸ਼ੇ ਤੋਂ ਡਾਕਟਰ ਨੇ, BDS
1: ਜੀ
0: ਡਾਕਟਰ ਨੇ, ਤੇ ਇੱਕ ਡਾਕਟਰ ਵੀ ਜਿਹੜਾ ਹੈਗਾ ਸੂਖਮ ਸੋਚ ਦਾ ਮਾਲਕ ਹੁੰਦਾ, ਠੀਕ ਹੈ ਨਾ। ਆਮ ਆਪਣੇ ਡਾਕਟਰਾਂ ਦੀ ਇਮੇਜ ਇਹੀ ਬਣੀ ਹੁੰਦੀ ਹੈ ਕਿ ਚੀਰ ਫਾੜ ਵਾਲੇ ਹੁੰਦੇ ਆ, ਹਨਾ, ਕਿ ਬੇਕਿਰਕ ਜੇ ਹੁੰਦੇ ਆ, ਪਰ ਆਕਾਂਕਸ਼ਾ ਨੂੰ ਤੁਸੀਂ ਜਦੋਂ ਇਹਦੀ ਪੋਇਟਰੀ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਆਕਾਂਕਸ਼ਾ ਦੇ ਵਿੱਚ ਇੱਕ,
1: ਸਪਾਰਕ,
0: ਹਾਂ, ਸਪਾਰਕ ਤਾਂ ਹੈਗਾ ਕਿ ਇੱਕ ਡਾਕਟਰ ਵਾਲਾ ਦਿਲ ਅਲੱਗ ਹੈ ਤੇ ਇੱਕ ਸੂਖਮ ਦਿਲ ਅਲੱਗ ਧੜਕਦਾ।
1: ਕਿਆ ਬਾਤ,
0: ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਪਾਈਕਸ ਵਾਲੀ ਕੁੜੀ ਸਾਹਮਣੇ ਖੜੀ ਆ, ਤੇ PU ਵਾਲੇ ਤਾਂ ਤੈਨੂੰ ਪਤਾ ਹੀ ਆ, ਹੁੰਦੇ ਹੀ ਘੈਂਟ ਹੈ, ਮੇਰੀ ਯੂਨੀਵਰਸਿਟੀ ਦੀ ਪਿਆਰੀ ਕੁੜੀ ਆ ਇਹ, ਤੇ ਇਹ ਵੀ ਆਉਣ ਵਾਲੇ ਦਿਨਾਂ 'ਚ ਸਾਰੇ ਰੰਗ ਦਿਖਾਉਣਗੇ। ਹਜੇ ਝਿਜਕਰੇ ਆ ਤੇ ਬਾਕੀ ਪ੍ਰੋਪਰ ਇਹਨਾਂ ਦੀ ਟ੍ਰੇਨਿੰਗ ਵੀ ਨਹੀਂ ਹੋਈ, ਤੇ ਉਹ ਕਹਿੰਦੇ ਹੁੰਦੇ ਨਾ ਕਿ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਹੋਣ ਹਾਰ ਵਿਰਵਾਣ ਕੇ ਹੋਤ ਚੀਕ ਨੇ ਪਾਤ, ਇਹ ਦੇਖੀ ਚੰਗਿਆੜੇ ਕੱਢਦੇ, ਠੀਕ ਹੈ ਨਾ। ਫੇਰ ਕੌਣ ਬਲਜੀਤ, ਕੌਣ ਮਮਤਾ ਅਰੋੜਾ, ਕੌਣ ਸਤਪਾਲ, ਫੇਰ ਤਾਂ ਸੁਖ ਮਾਣ, ਆਕਾਂਕਸ਼ਾ ਅਰੋੜਾ, ਠੀਕ ਹੈ, ਸੂਬੇਦਾਰ ਗੁਰਤੇਜ ਸਿੰਘ, ਤੇ ਆਪਾਂ, ਪਰ ਆਪਾਂ ਨੂੰ ਵਧੀਆ ਲੱਗੂਗਾ
1: ਸਰ, ਮਹੀਨੇ ਬਾਅਦ ਮੈਂ ਆਪਣੀ ਨਾ ਹੀ ਸਮਝਾਂ ਫੇਰ।
0: ਨਹੀਂ, ਨਾ ਦੀ ਗੱਲ ਨਹੀਂ ਗੇ, ਨਾ ਦੀ ਗੱਲ ਨਹੀਂ ਹੈ ਕਿ ਉਹ ਲਿਸਨਰਸ ਦਾ ਟੇਸਟ ਉਸ ਹਿਸਾਬ ਨਾਲ ਆਪਦੇ ਮੁਤਾਬਕ ਇਹ ਚੇਂਜ ਹੋ ਜਾਂਦਾ, ਠੀਕ ਹੈ ਨਾ।
1: ਬਿਲਕੁਲ ਬਿਲਕੁਲ,
0: ਤੇ ਰੋਜ਼ ਰੋਜ਼ ਹੁਣ ਆਪਾਂ ਦੁਸਹਿਰੀ ਅੰਬ ਚੂਪੀ ਜਾਈਏ, ਤੇ ਫਿਰ ਆਪਾਂ ਕਹਿੰਦੇ ਹਾਂ ਨਾ ਕਿ ਅੱਜ ਕੱਲ੍ਹ ਮਾਰਕੀਟ 'ਚ ਕਿਹੜਾ ਹੈ, ਅਲਫੈਂਸੋ ਵੀ ਵਧੀਆ ਲੱਗਦਾ, ਹੈ ਨਾ, ਤੇ ਟੇਸਟ ਚੇਂਜ ਹੋ ਜਾਊਗਾ ਸਰੋਤਿਆਂ ਦਾ, ਤੇ
1: ਨਵੇਂ ਨਵੀਆਂ ਸੋਚ ਆਏਗੀ, ਨਵੇਂ ਪ੍ਰੋਗਰਾਮਾਂ ਦੇ ਵਿੱਚ ਨਵੀਂ ਟੈਕਨੀਕਸ, ਜਿਵੇਂ ਅਗਲੇ ਹੁੰਦਾ ਨਾ ਕਿ ਨਿਊ ਜਨਰੇਸ਼ਨ ਆਉਂਦੀ ਹੈ ਤੇ ਨਵਾਂ ਬਦਲਾਵ ਆਉਂਦਾ ਹੈ ਕੁਛ ਅਲੱਗ ਤਰ੍ਹਾਂ ਦਾ।
0: ਹਾਂ, ਉਹ ਹੁਣ ਡਿਪੈਂਡ ਇਹਨਾਂ ਤੇ ਕਰਦਾ, ਠੀਕ ਹੈ ਨਾ, ਕਿ ਇਹ ਛੇਤੀ ਤੋਂ ਛੇਤੀ ਸਿੱਖਣ ਤੇ ਆਪਾਂ ਨੂੰ ਨਲਾਇਕਾਂ ਨੂੰ ਜਿੰਨਾ ਕੁ ਆਉਂਦਾ ਤੇ ਆਪਾਂ ਵੀ ਇਹਨਾਂ ਨੂੰ ਵੰਡੀਏ, ਠੀਕ ਹੈ ਨਾ। ਉਹ ਕਹਿੰਦੇ ਨਾ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਤੇ ਗਿਆਨ ਦੇਣ ਦੇ ਨਾਲ ਹੀ ਵਾਧਾ, ਇਹਨੂੰ ਵੰਡੋ ਜਿੰਨਾ ਕੁ ਤੁਹਾਡੇ ਕੋਲੇ ਲਿਆਕਤ ਹੈਗੀ ਆ, ਆਦਾਨ ਪ੍ਰਦਾਨ ਕਰੋ। ਬਰਾੜ ਸਾਹਿਬ
1: ਫੋਨ ਕਾਲ ਲਈ ਕਹਿ ਰਹੇ ਨੇ ਤੇ ਸਮਾਂ ਵੀ ਸਰੋਤਿਓ 1:50 ਤੇ 52 ਸਕਿੰਟ ਦਾ। ਹੈਲੋ
2: ਜੀ, ਨਮਸਤੇ।
1: ਨਮਸਤੇ, ਕੌਣ ਬੋਲ ਰਿਹਾ ਹੈ
2: ਜੀ? ਪ੍ਰੇਮ ਸਿੰਘ ਸਿਸੋਦੀਆ ਬੋਲ ਰਹਾ ਹੂੰ, ਗ੍ਰਾਮ ਬਸੋੜਾ, ਤਹਿਸੀਲ ਨਾਗਦਾ, ਜ਼ਿਲ੍ਹਾ ਉਜੈਨ ਸੇ।
1: ਉਜੈਨ ਤੋਂ ਸਵਾਗਤ ਹੈ ਜੀ ਉਜੈਨ ਵਾਲਿਆਂ ਦਾ।
2: ਜੀ, ਥੈਂਕ ਯੂ ਸੋ ਮਚ। ਮੈਂ ਬਤਾਨਾ ਚਾਹੂੰਗਾ
0: ਜੀ। ਸਿਸੋਦੀਆ ਸਾਹਿਬ ਫਰਮਾਈਏ
2: ਜੀ। ਮੈਂ ਹੈਲੋ ਫਰਮਾਇਸ਼ ਪ੍ਰੋਗਰਾਮ ਸੁਣਤਾ ਹੂੰ, ਜੋ ਦਿਨ ਮੈਂ 1:15 ਪੇ ਆਤਾ ਹੈ
0: ਜੀ। ਜੀ,
2: ਔਰ ਉਸਮੇ ਹਮੇ ਸਬਸੇ ਅੱਛੀ ਪ੍ਰਸਤੁਤੀ ਲਗਤੀ ਹੈ ਕਿਰਨ ਪੌਲ ਜੀ ਕੀ।
0: ਕਿਰਨ ਪੌਲ, ਠੀਕ ਹੈ,
2: ਬਹੁਤ ਹੀ ਅੱਛੇ ਪ੍ਰਸਾਰਣ ਕਰਤੇ ਹੈ ਉਹ ਕਾਰਜਕ੍ਰਮ ਕਾ, ਔਰ ਸਾਥ ਮੇ ਸ਼ਾਮ ਸੁਹਾਨੀ ਵੀ ਸੁਣਤੇ ਹਮ ਸ਼ਾਮ ਕੋ ਉਸਮੇ ਜਬ ਜਗਤਾਰ ਸਿੰਘ ਜੀ ਆਤੇ ਹੈ ਨਾ,
0: ਜਗਤਾਰ ਸਿੰਘ
2: ਜੀ, ਤੋ ਹਾਂ ਜੀ, ਜਗਤਾਰ ਸਿੰਘ ਜੀ ਸੇ ਵੀ ਮਤਲਬ ਕਾਫੀ ਅੱਛੀ ਬਾਤੇ ਕਰਤੇ ਹੈ ਸ਼੍ਰੋਤਾ ਸੇ, ਔਰ ਸ਼੍ਰੋਤਾ ਕੇ ਪਸੰਦ ਕੇ ਗਾਣੇ ਸੁਣਵਾਤੇ ਹੈ
0: ਜੀ।
2: ਜੀ ਹਾਂ,
0: ਔਰ ਆਪਕੇ ਉਜੈਨ ਮੇ ਪ੍ਰੋਪਰ ਰੇਂਜ ਮਿਲ ਜਾਤੀ ਹੈ ਕਿ ਆਪ ਐਪ ਪੇ ਸੁਣਤੇ ਹੋ?
2: ਐਪ ਪਰ ਸੁਣਤੇ ਹੋ ਨਾ, ਮੋਬਾਈਲ ਐਪ ਪਰ।
0: ਮੋਬਾਈਲ ਐਪ ਪੇ ਸੁਣਤੇ ਹੋ, ਠੀਕ ਹੈ।
2: ਹਾਂ, ਉਸ ਤੋਂ ਇੱਕਦਮ ਪਸੰਦ ਸਪੈਸ਼ਲ ਸੇ ਮਿਲਤਾ ਹੈ ਹਮੇ,
0: ਠੀਕ ਹੈ। ਕਾਮ ਕਿਆ ਕਰਤੇ ਹੋ ਸਿਸੋਦੀਆ ਸਾਹਿਬ?
2: ਜੀ, ਮੈਂ ਖੇਤੀ ਕਿਸਾਨੀ ਕਾ ਕਾਮ ਕਰਤਾ ਹੂੰ, ਔਰ ਇੱਕ ਭਜਨ ਗਾਇਕ ਵੀ ਹੂੰ।
0: ਭਜਨ ਗਾਇਕ ਹੋ, ਠੀਕ ਹੈ।
2: ਹਾਂ ਜੀ,
0: ਆਪਣਾ ਉਜੈਨ, ਉਜੈਨ ਸੇ ਕ੍ਰਿਸ਼ਨ ਭਗਵਾਨ ਜੀ ਕੇ ਭਜਨ ਗਾਤੇ ਹੋ ਕੇ ਸਭੀ?
2: ਹਾਂ ਜੀ, ਸਭ ਤਰ੍ਹਾਂ ਕੇ ਭਜਨ ਗਾਤੇ, ਮਹਾਦੇਵ ਜੀ ਕੇ, ਗੁਰੂ ਜੀ ਕੇ, ਭਗਵਾਨ ਹਨੂੰਮਾਨ ਜੀ ਕੇ, ਮਾਤਾ ਜੀ ਕੇ, ਇਸ ਤਰ੍ਹਾਂ ਦੇ ਪ੍ਰੋਗਰਾਮ ਹੋਤੇ ਹੈ ਨਾ
0: ਜੀ।
2: ਜੀ, ਉਸਮੇ ਹਮਾਰਾ 8 ਲੋਗੋ ਕਾ ਗਰੁੱਪ ਬਣਾ ਹੁਆ ਹੈ, ਉਸਮੇ 4 ਹਮ ਗਾਨੇ ਵਾਲੇ ਹੈ, 2 ਹਾਰਮੋਨੀਅਮ ਬਜਾਤੇ ਹੈ, 1 ਢੋਲਕ ਔਰ 1 ਤਬਲਾ ਬਜਾਤੇ ਹੈ।
0: ਠੀਕ ਹੈ, ਬਹੁਤ ਬੜੀਆ, ਬਹੁਤ ਬੜੀਆ, ਹਮਾਰੀ ਸ਼ੁਭ ਕਾਮਨਾਏ ਆਪਕੇ ਸਾਥ ਹੈ, ਤੋ ਭਗਵਾਨ ਕੀ ਕਿਰਪਾ ਆਪ ਪਰ ਬਣੀ ਰਹੇ, ਆਪਕੇ ਪਰਿਵਾਰ ਪਰ ਬਣੀ ਰਹੇ, ਧੰਨਵਾਦ, ਧੰਨਵਾਦ।
2: ਥੈਂਕ ਯੂ ਸਰ।
1: ਜੀ ਸਰ, ਸਮਾਂ ਰਹਿ ਗਿਆ ਬਹੁਤ ਥੋੜਾ ਤੇ ਖਤ ਮੇਰੇ ਕੋਲ ਬਹੁਤ ਜ਼ਿਆਦਾ ਨੇ, ਮੱਟੂ ਪਰ

0: ਕਾਰ ਬਲਾਕਪੱਤੀ ਤੋਂ ਇਹਨਾਂ ਨੇ ਲਿਖਿਆ ਜੀ, ਜਗਜੀਤ ਮੱਟੂ, ਰਣਜੀਤ ਕੌਰ ਨੇ ਇਹਨਾਂ ਨੇ ਪ੍ਰੋਗਰਾਮ ਲਿਖਿਆ ਜੀ। ਕੱਲ੍ਹ ਦੀਦਾਰ ਸੰਧੂ ਦਾ ਜਿਹੜਾ ਪ੍ਰੋਗਰਾਮ ਪੇਸ਼ ਕੀਤਾ ਆਨੰਦ ਹੀ ਆ ਗਿਆ। ਨਵੇਂ ਸਟਾਫ ਦੇ ਧੀਆਂ ਭੈਣਾਂ ਦੇ ਪ੍ਰੋਗਰਾਮ, ਬੱਚੇ ਜਿਹੜੇ ਨਵੇਂ ਆਏ ਨੇ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਨੇ। ਮੰਗਲਵਾਰ ਵੀਰਵਾਰ ਨੂੰ ਕਿਰਪਾ ਕਰਕੇ ਫੋਨ ਤੇ ਕਰ ਦਿਓ ਜੀ ਪ੍ਰੋਗਰਾਮ, ਕਿਉਂਕਿ ਪਰਿਵਾਰ ਬਹੁਤ ਵੱਡਾ ਹੋ ਗਿਆ ਹੁਣ, ਸਰੋਤੇ ਬਹੁਤ ਜ਼ਿਆਦਾ ਨੇ, ਆਪਸ 'ਚ ਹੀ ਲੜੀ ਜਾਂਦੇ ਨੇ। ਕਹਿੰਦੇ
1: ਕਿਹੜਾ ਕਿਹੜਾ ਪ੍ਰੋਗਰਾਮ,
0: ਕੋਈ ਜਿਹੜੇ ਜ਼ਿਆਦਾਤਰ ਪ੍ਰੋਗਰਾਮ ਕਹਿੰਦੇ ਫੋਨ ਕਾਲ ਤੇ ਕਰਿਆ ਕਰੋ,
1: ਮੈਕਸੀਮਮ ਪ੍ਰੋਗਰਾਮ ਜਿਹੜੇ ਹੈਗੇ ਫੋਨ ਤੇ ਹੀ ਆ ਮਮਤਾ
0: ਜੀ,
1: ਠੀਕ ਹੈ ਨਾ।
0: ਤੇ ਧਾਰਮਿਕ ਕਿੱਸੇ ਕਹਾਣੀਆਂ ਦੇ ਬਾਦਸ਼ਾਹ ਬਲਜੀਤ ਸ਼ਰਮਾ ਜੀ ਜਿਹੜਾ ਵੀ ਪ੍ਰੋਗਰਾਮ ਕਰਦੇ ਨੇ, ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈ। ਕੀ ਗੱਲ ਹੈ ਸ਼ਹਿਨਾਜ਼ ਭੈਣ ਡਿਊਟੀ ਤੇ ਨਹੀਂ ਆ ਰਹੀ? ਬਾਕੀ ਕਹਿੰਦੇ ਜੀ ਸਾਰੇ ਹੀ ਅਨਾਊਂਸਰ ਵੱਟ ਕੱਢੀ ਜਾਂਦੇ ਨੇ।
1: ਸ਼ਹਿਨਾਜ਼ ਦੇ ਕੁਛ ਨਿੱਜੀ ਰਜੇਵੇਂ ਹੈ ਤੇ ਉਹਨਾਂ ਕਰਕੇ ਨਹੀਂ ਆ ਰਹੇ ਗੇ। ਤੇ ਰਹੀ ਗੱਲ ਕਿ ਧਾਰਮਿਕ ਪ੍ਰੋਗਰਾਮਾਂ ਦੇ ਬਾਦਸ਼ਾਹ, ਬਾਦਸ਼ਾਹ ਬੂਸ਼ਾ ਤਾਂ ਆਪਣਾ ਭਾਈ ਸਾਹਿਬ, ਮੈਂ ਕੋਈ ਨਹੀਂ, ਮੈਂ ਤਾਂ ਚਰਨਾਂ ਦੀ ਧੂੜ ਹੈ। ਤੇ ਇੱਕ ਆਪਣਾ ਨਿਮਾਣੀ ਜੀ ਸੋਚ ਦੇ ਨਾਲ ਆਪਣੇ ਦੋਸਤਾਂ ਤੋਂ, ਆਪਣੇ ਸੀਨੀਅਰਸ ਤੋਂ ਦਿਸ਼ਾ ਨਿਰਦੇਸ਼ ਲੈਂਦਾ ਹੋਇਆ, ਤੇ ਬਾਕੀ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਇਹ ਦੋ ਪ੍ਰੋਗਰਾਮ ਸ਼ੁਰੂ ਕੀਤੇ ਆ, ਸ਼੍ਰੀਮਦ ਭਗਵਦ ਗੀਤਾ ਤੇ ਯਥਾਰਥ ਰੂਪ ਤੇ ਅਰਦਾਸ, ਦਰਸ਼ਨ ਰੂਪ ਤੇ ਅਭਿਆਸ। ਤੇ ਇਹ ਸਹਿਯੋਗ ਸਾਰਾ ਜਿਹੜਾ ਹੈਗਾ ਮਮਤਾ ਅਰੋੜਾ ਜੀ ਦਾ, ਗੁਰਦੀਪ ਗਿੱਲ ਮੇਰੀ ਭੈਣ ਹੈ, ਉਹਨਾਂ ਦਾ, ਇਹਨਾਂ ਦੋਨਾਂ ਦੇ ਸਹਿਯੋਗ ਤੋਂ ਬਿਨਾਂ ਇਹ ਸੰਭਵ ਨਹੀਂ, ਕਿਉਂਕਿ ਉਚਾਰਨ ਕਰਦਿਆਂ ਗਲਤ।
0: ਕਹਿਣਾ ਚਾਹੋਗੇ ਸ਼ਰਮਾ ਸਰ ਨੂੰ?
2: ਸ਼ਰਮਾ ਸਾਹਿਬ,
1: ਹਾਂਜੀ ਬਾਈ ਜੀ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ।
2: ਅਸੀਂ ਰੇਡੀਓ ਆਪਰੇਟਰ ਸੀ ਬਾਰਡਰ ਸਿਕਿਉਰਿਟੀ ਫੋਰਸ ਚ
1: ਜੀ ਬਾਈ ਜੀ।
2: ਤੇ ਆਹ ਜਿਹੜੇ ਤੁਸੀਂ ਰਾਖੇ ਸਰਹੱਦਾਂ ਦੇ, ਇਹ ਕੌਮਨ ਵਧੀਆ ਰੱਖਿਆ ਮੈਂ ਸਾਰੇ ਜੰਮੂ ਕਸ਼ਮੀਰ ਚ, ਨਾਗਾਲੈਂਡ, ਮਿਜ਼ੋਰਮ ਸਾਰੇ ਰਿਹਾ, ਕਿਸੇ ਨੇ ਨੀ ਜਿਵੇਂ ਤੁਸੀਂ ਰਾਖੇ ਸਰਹੱਦਾਂ ਦੇ ਮਤਲਬ ਸਾਂਝਾ ਨਾਂ ਲੱਥਾ
1: ਜੀ।
2: ਹਾਂ
1: ਨਹੀਂ, ਇਹ ਟਾਈਟਲ
2: ਉਮਰ ਹੈਗੀ 81-82 ਸਾਲ ਹੋ ਗਈ।
1: ਹਾਂ ਇਹ ਟਾਈਟਲ ਬੜਾ ਸੋਚ ਕੇ ਰੱਖਿਆ ਸੀਗਾ ਜਦੋਂ ਮੈਂ ਚਾਰਜ ਲਿਆ ਇੱਥੇ ਆਕਾਸ਼ਵਾਣੀ FM ਬਠਿੰਡਾ ਦਾ, ਤੇ ਮੇਰੇ ਫੌਜੀ ਵੀਰਾਂ ਵਾਸਤੇ ਕੋਈ ਵੀ ਪ੍ਰੋਗਰਾਮ ਨਹੀਂ ਸੀ। ਤੇ ਹਾਂ ਫਿਰ ਅਸੀਂ ਬੈਠ ਕੇ ਕਿ ਫੌਜੀ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈਗੀ ਆ ਆਪਣੇ ਦੇਸ਼ ਕੌਮ ਦੀ ਖਾਤਰ ਕੁਰਬਾਨ ਕਰ ਦਿੰਦੇ ਆ, ਤੇ ਆਪਣਾ ਉਹਨਾਂ ਲਈ ਕਿਉਂ ਨਾ ਉਚੇਚਾ ਇਹ ਪ੍ਰੋਗਰਾਮ ਪੇਸ਼ ਕੀਤਾ ਜਾਵੇ। ਆਉਣ ਵਾਲੇ ਦਿਨਾਂ ਚ ਬਾਈ ਜੀ ਕੋਸ਼ਿਸ਼ ਹੈ, ਇਹਦਾ ਸਮਾਂ ਚੇਂਜ ਕਰੂੰਗਾ ਮੈਂ, ਤੇ ਰਾਖੇ ਸਰਹੱਦਾਂ ਦੇ ਪ੍ਰੋਗਰਾਮ ਮੈਂ ਦੁਪਹਿਰੇ ਲੈ ਕੇ ਆਊਂਗਾ। ਮਮਤਾ ਜੀ ਟਾਈਮ ਕੀ ਆ ਉਹਦਾ ਆਪਾਂ ਡਿਸਾਈਡ ਕੀਤਾ ਸੀਗਾ
0: ਜੀ,
1: ਆਪਣਾ 12:30 ਵਜੇ
0: ਜੀ,
1: ਸਾਢੇ 12 ਵਜੇ ਨੂੰ ਸ਼ਿਫਟ ਕਰਾਂਗੇ ਬ੍ਰਦਰ, ਤੇ ਕੋਸ਼ਿਸ਼ ਮੈਂ ਕਰੂੰਗਾ, ਨਾਲ ਮਮਤਾ ਮੇਰਾ ਸਾਥ ਦੇਊਗੀ। ਆਉਣ ਵਾਲੇ ਦਿਨਾਂ ਦੇ ਵਿੱਚ ਪਲੈਨ ਹੈ, ਪਲੈਨ ਦੇ ਵਿੱਚ ਇਹ ਹੈ ਕਿ ਜਿੰਨੇ ਵੀ ਪਰਮ ਵੀਰ ਵਿਜੇਤਾ ਨੇ ਆਪਣੇ, ਠੀਕ ਹੈ, ਤੇ ਇਹਨਾਂ ਸਾਰਿਆਂ ਦੀ ਜੀਵਨੀ ਤੇ ਇਹਨਾਂ ਦੀ ਸਟਰਗਲ ਤੇ ਇਹਨਾਂ ਦੇ ਫੌਜੀ ਜੀਵਨ ਤੇ ਬਹੁਤ ਹੀ ਮਿਹਨਤ ਦੇ ਨਾਲ ਬਾਈ ਜੀ ਤੁਹਾਡਾ ਵੀਰ ਤੁਹਾਡੇ ਆਸ ਮਿਹਨਤ ਕਰਾਂਗੇ ਅਸੀਂ।
2: ਨਾ ਜੀ ਅਸੀਂ ਤਾਂ ਬਸ ਇਸੇ ਤੇ, ਨਾ ਕਿਤੇ ਬਾਹਰ ਅੰਦਰ, ਰਿਕ੍ਰੀਏਸ਼ਨ ਇਹੀ ਹੈ ਸਾਰਾ ਕੁਝ
1: ਜੀ। ਜੀ ਧੰਨਵਾਦ ਬਾਈ ਜੀ, ਧੰਨਵਾਦ, ਜਿਉਂਦੇ ਵਸਦੇ ਰਹੋ
0: ਜੀ।
1: ਮਮਤਾ ਜੀ ਘੜੀ ਦੀਆਂ ਸੂਈਆਂ ਵੱਲ ਵੀ ਦੇਖੀਏ, 1:56 ਤੇ 49:52 ਹੋ ਗਏ, ਤੇ ਬੜੀ ਸਪੀਡ ਦੇ ਨਾਲ ਤੁਸੀਂ ਲੈਟਰਸ ਪੜ੍ਹੇ ਤੇ ਫੋਨ ਬਰਾੜ ਤਾਂ ਹੈ ਹੀ ਆਪਣਾ ਸ਼ੁਰਲੀ, ਠੀਕ ਹੈ ਨਾ, ਤੇ ਫੋਨ ਦਵਾ ਦਵ ਬਰਾੜ ਸਾਹਿਬ ਆਪਾਂ ਨੂੰ ਟ੍ਰਾਂਸਫਰ ਕਰ ਦੇ ਰਹੇ
0: ਹੁਣ 57 ਹੋ ਗਏ।
1: ਹਾਂ ਤੇ ਨੌਜਵਾਨ ਬੱਚੇ ਬੱਚੀਆਂ ਵੀ ਆਪਾਂ ਨੂੰ ਅਬਜ਼ਰਵ ਕਰ ਰਹੀਆਂ ਕਿ ਕਿਵੇਂ ਕਮਲੀਆਂ ਜਾਂ ਮਰੀ ਜਾਂਦੇ ਮਮਤਾ ਤੇ ਬਲਜੀਤ, ਹੈ ਨਾ। ਤੇ ਕੋਈ ਨੀ ਪੁੱਤ, ਤੁਹਾਨੂੰ ਵੀ ਇੱਥੇ ਬਹਿਣਾ ਪਊਗਾ ਇੱਕ ਦਿਨ ਆ ਕੇ, ਤੇ
0: ਫਿਰ ਸਰ ਪ੍ਰੋਗਰਾਮ ਦੇ ਐਂਡ ਦੇ ਵਿੱਚ ਤੁਸੀਂ ਕੁਝ ਸੁਣਾਣਾ ਵੀ ਸੀ।
1: ਹਾਂ ਫਿਰ ਆਪਾਂ ਉਧਰ ਬਹਿ ਕੇ ਆਪਾਂ ਇਹਨਾਂ ਦੀਆਂ ਕਵਲੀਆਂ ਸੁਣਿਆ ਕਰਾਂਗੇ, ਹੈ ਨਾ,
0: ਤੇ ਵਧੀਆ ਲੱਗੂਗਾ, ਕੰਸੋਲ ਮੈਂ ਤੇ ਤੁਸੀਂ ਸੰਭਾਲੋਗੇ। ਬਿਲਕੁਲ,
1: ਇੱਕ ਨਜ਼ਮ ਹੈ ਪਾਤਰ ਸਾਹਿਬ ਦੀ, ਬੋਲ ਦਿੰਦੇ ਆ ਅੱਜ ਬੋਲੀ ਤਾਂ ਨਹੀਂ
0: ਇਰਸ਼ਾਦ ਦੀ,

0: ਦੇਣਗੇ।
1: ਮਮਤਾ
0: ਜੀ ਤੇ ਪੜਾਸ ਕੱਢ ਲਈ ਆਪਾਂ ਦੋਨਾਂ ਭੈਣ ਭਰਾਵਾਂ ਨੇ ਹਨਾ, ਤੇ ਹੁਣ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ, ਤੇ ਆਪਾਂ ਆਪਣੇ ਰੱਬ ਵਰਗੇ ਸਰੋਤਿਆਂ ਤੋਂ ਲੈਨੇ ਆ ਆਗਿਆ, ਫੇਰ ਮਿਲਣ ਦੀ ਆਸ ਨਾਲ ਪ੍ਰੋਗਰਾਮ ਸੰਪੂਰਨ ਕਰਦੇ ਆ।
1: ਰੱਬ ਰਾਖਾ, ਆਮੀਨ। ਪ੍ਰੋਗਰਾਮ ਸਰੋਤਾ ਮੰਚ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰੋਤਾ ਮੰਚ, ਪੇਸ਼ ਕਰਤਾ ਸਨ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਤੇ 2:15 ਤੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। ਆਕਾਸ਼ਵਾਣੀ ਦਿੱਲੀ ਤੋਂ ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਕਰਮਜੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਸਰੋਤਿਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਪ੍ਰੋਗਰਾਮ ਸੁਰੀਲੀ ਦੁਪਹਿਰ ਦੌਰਾਨ ਤੁਸੀਂ ਲਿਖਣੇ ਹੁੰਦੇ ਹਨ ਸਾਨੂੰ ਖਤ ਅਤੇ ਭੇਜਣੇ ਹੁੰਦੇ ਹਨ ਵਟਸਐਪ ਰਾਹੀਂ ਮੈਸੇਜਸ, ਅਤੇ ਸ਼ਾਮਿਲ ਹੋ ਜਾਣਾ ਹੁੰਦਾ ਹੈ ਇਸ ਪ੍ਰੋਗਰਾਮ ਦੇ ਵਿੱਚ। ਵਟਸਐਪ ਮੈਸੇਜ ਰਾਹੀਂ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਹੋ।

ਅਤੇ ਸ਼ਾਮਿਲ ਹੋ ਕੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੀ ਫਰਮਾਇਸ਼ ਦੱਸ ਸਕਦੇ ਹੋ ਵਟਸਐਪ ਮੈਸੇਜਸ ਰਾਹੀਂ। ਅਤੇ ਨੰਬਰ ਨੋਟ ਕਰ ਲਓ ਤੁਸੀਂ 7713 73 146। ਦੁਬਾਰਾ ਫਿਰ ਦੱਸ ਦਿੰਦੇ ਹਾਂ ਜੀ, 7713 73 146। ਸੋ ਜੀ, ਹਮੇਸ਼ਾ ਦੀ ਤਰ੍ਹਾਂ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਲਓ ਜੀ, ਖਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜਸਪਿੰਦਰ ਨਰੂਲਾ ਦੀ ਆਵਾਜ਼ 'ਚ ਗੀਤ ਸੁਣਨਾ ਚਾਹੁੰਦੇ ਨੇ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ ਤੋਂ, ਦਪਿੰਦਰ ਸਿੰਘ ਪੋਤਾ ਗੁਰਸ਼ਾ

ਸ਼ਬਦ ਸਿੰਘ, ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ ਅਤੇ ਇਹਨਾਂ ਦਾ ਸਮੂਹ ਬਰਾੜ ਪਰਿਵਾਰ। ਪਿਆਰਾ ਸਿੰਘ ਕੋਟਸ਼ਮੀਰ ਤੋਂ, ਕੁਲਵੰਤ ਗਿੱਲ ਮਲੋਟ ਤੋਂ, ਦਰਸ਼ਨ ਬੱਸ ਵਾਲੇ ਕੈਲੇ ਬਾਂਦਰ ਤੋਂ, ਹਰਜਿੰਦਰ ਸਿੰਘ ਬਰਾੜ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਤੋਂ, ਇਸੇ ਗੀਤ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ। ਸ੍ਰੀ ਗੁਰੂ ਨਾਨਕ ਨਗਰ 3 ਨੰਬਰ ਝੀਲਾ ਬਠਿੰਡਾ ਤੋਂ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ ਨਿੰਮਲ, ਹਰਗੁਣ ਨਿੰਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗਰਾਜ, ਮੋਹਨ ਲਾਲ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ ਬਠਿੰਡਾ ਤੋਂ, ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ, ਦੇਸਰਾਜ ਮਾਂਡੀਆ ਅਤੇ ਇਹਨਾਂ ਦਾ ਸਮੂਹ ਪਰਿਵਾਰ। ਅਗਲਾ ਖੱਤ ਸਾਡੇ ਕੋਲ ਪਹੁੰਚਿਆ ਹੈ ਜੀ, ਪਿੰਡ ਕੋਟਲੀ ਅਬਲੂ ਰੂਪ ਸਿੰਘ ਤੋਂ, ਰੂਪ ਸਿੰਘ ਸਰਵਿਸ ਸਟੇਸ਼ਨ ਸੁੱਖਾ ਕੋਠੇ ਢਾਬਾ ਵਾਲੇ ਤੋਂ, ਕਿੰਦਾ ਪਰਮਿੰਦਰ ਚਾਂਦੀ, ਗੁਰਪ੍ਰੀਤ ਡਾਕਟਰ ਤੇ ਧਰਮਾ ਕੋਟਲੀ ਤੋਂ, ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਤੇ ਬਿਮਲਾ ਅਨੇਜਾ। ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਜਸਪਿੰਦਰ ਨਰੂਲਾ ਦੀ ਆਵਾਜ਼ 'ਚ ਇਸ ਗੀਤ ਨੂੰ।

ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ ਲਤਾ ਮੰਗੇਸ਼ਕਰ ਅਤੇ ਮਹਿੰਦਰ ਕਪੂਰ ਦੀਆਂ ਆਵਾਜ਼ਾਂ 'ਚ ਫਿਲਮ ਪਿੰਡ ਦੀ ਕੁੜੀ ਵਿੱਚੋਂ। ਖਤ ਭੇਜਣ ਲਈ ਸਾਡੇ ਕੋਲ ਪਹੁੰਚੇ ਨੇ ਜੀ ਕਰਨਵੀਰ ਹਾਊਸ ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਦਵਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ, ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਇਹਨਾਂ ਦਾ ਗਿੱਲ ਪਰਿਵਾਰ। ਇਸੇ ਹੀ ਗੀਤ ਨੂੰ ਸੁਣਨਾ ਚਾਹੁੰਦੇ ਹਨ ਮਹਿਜ਼ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਇਸੇ ਹੀ ਗੀਤ ਦੀ ਫਰਮਾਇਸ਼ ਕਰ ਰਹੇ ਨੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ, ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਬਿੱਟਾ ਬਜਾਜ ਅਤੇ ਸਾਹਿਲ। ਇਸੇ ਹੀ ਗੀਤ ਨੂੰ ਸੁਣਨ ਦੀ ਫਰਮਾਇਸ਼ ਸਾਡੇ ਤੱਕ ਪਹੁੰਚੀ ਹੈ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਅਤੇ ਵੰਸ਼ ਬੱਤਾ। ਅਗਲਾ ਖਤ ਸਾਡੇ ਕੋਲ ਪਹੁੰਚਿਆ ਹੈ ਜੀ ਇਸੇ ਗੀਤ ਨੂੰ ਸੁਣਨ ਲਈ ਗੁਰਦਾਸ ਸਿੰਘ ਸਿੱਧੂ, ਪਿੰਡ ਗੰਗਾ, ਤਹਿਸੀਲ ਨਥਾਣਾ ਤੋਂ, ਜ਼ਿਲ੍ਹਾ ਬਠਿੰਡਾ ਤੋਂ, ਕੁਲਬਾਗ ਸਿੰਘ ਸਿੱਧੂ, ਹਰਨਾਜ਼, ਮਹਿੰਦਰ, ਸਤਪਾਲ ਅਤੇ ਹਰਨਾਜ਼, ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਸ ਗੀਤ ਨੂੰ।

ਇਸੇ ਗੀਤ ਨੂੰ ਸੁਣਨ ਲਈ ਸਾਡੇ ਤੱਕ ਫਰਮਾਇਸ਼ ਪਹੁੰਚੀ ਸੀ ਜੀ। 1D ਟ੍ਰੈਫਿਕ ਰੋਡ ਨੇੜੇ ਬੱਸ ਸਟੈਂਡ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀਰ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ ਅਤੇ ਇਹਨਾਂ ਦਾ ਪਰਿਵਾਰ, ਇਹਨਾਂ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਸ ਗੀਤ ਨੂੰ।

ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ ਹੈ ਜੀ 2:49 ਅਤੇ 52 ਸੈਕਿੰਡ ਦਾ। ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ 'ਤੇ, ਤੁਹਾਡੀ ਆਪਣੀ ਦੋਸਤ ਰੇਡੀਓ ਕਰਮਜੀਤ ਕੌਰ ਤੁਹਾਡੇ ਨਾਲ ਹੈ ਜੀ।

ਕਰਮਜੀਤ ਕੌਰ ਤੁਹਾਡੇ ਨਾਲ ਹੈ ਜੀ, ਤੇ ਖਤਾਂ ਦਾ ਸਿਲਸਿਲਾ ਉਦਾਂ ਹੀ ਜਾਰੀ ਰੱਖਦੇ ਹਾਂ ਜੀ। ਅਗਲਾ ਗੀਤ ਸਾਡੇ ਤੱਕ ਸੁਣਨ ਲਈ ਫਰਮਾਇਸ਼ ਪਹੁੰਚੀ ਹੈ ਜੀ, ਕੁਲਦੀਪ ਮਾਣਕ ਦੀ ਆਵਾਜ਼ 'ਚ ਫਿਲਮ ਲੰਬੜਦਾਰਨੀ 'ਚੋਂ। ਖਤ ਲਿਖਣ ਵਾਲੇ ਦੋਸਤ ਨੇ ਜੀ, ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ ਹੈਪੀ ਕਪੂਰ ਫਿਰੋਜ਼ਪੁਰੀਆ ਤੇ ਮਨੀਸ਼ ਬਜਾਜ।

ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਤੇ ਗੀਤਾ। ਜੱਗਾ ਸਿੰਘ ਰਾਮਾ ਮੰਡੀ ਤੋਂ, ਬਲਜੀਤ ਕੌਰ ਰਾਮਾ ਮੰਡੀ ਤੋਂ ਤੇ ਇਹਨਾਂ ਦੇ ਪੋਤਰੇ ਤਨਵੀਰ ਤੇ ਗੁਰਵੀਰ, ਮਨਵੀਰ ਤੇ ਜਸਨੂਰ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ ਤੇ ਨਿਮਿਤ ਆਹੂਜਾ। ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਵਿਕਰ, ਗੰਗਾ ਰਾਮ ਭੁੱਚੋ ਮੰਡੀ ਤੋਂ ਬੂਟਾ ਸਿੰਘ ਰਾਜਾ, ਸੁਖਦੇਵ ਬਾਬੇ ਕਾ, ਕੁਲਵੰਤ ਸੇਖੂ ਕਾ, ਅਮਰੀਕ ਕਪੂਰ ਕਾ, ਬੂਟਾ ਜਗਤੂ ਕਾ ਤੇ ਜਥੇਦਾਰ ਜਸਵੰਤ ਸਿੰਘ ਤੇ ਗੁਰਤੇਜ ਸਿੰਘ ਕਮਾਲੂ। ਇਹਨਾਂ ਸਾਰੇ ਹੀ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ ਤੇ ਸੁਣਦੇ ਹਾਂ ਕੁਲਦੀਪ ਮਾਣਕ ਦੀ ਆਵਾਜ਼ 'ਚ ਇਸ ਗੀਤ ਨੂੰ।

ਸੁਣਦੇ ਹਾਂ ਪ੍ਰੋਗਰਾਮ ਦੇ ਅਖੀਰ ਵਿੱਚ ਰੰਜਨਾ ਦੀ ਆਵਾਜ਼ 'ਚ ਇਸ ਗੀਤ ਨੂੰ ਸੁਣਨ ਵਾਲੇ ਸਰੋਤੇ ਹਨ ਪਰਮਜੀਤ ਕੌਰ ਬਠਿੰਡਾ ਤੋਂ, ਪਵਨ ਸ਼ਰਮਾ ਇਹਨਾਂ ਦੇ ਪੋਤਰੇ ਪਰਵਿਸ਼ ਕੌਸ਼ਲ, ਲਕਸ਼ ਸ਼ਰਮਾ ਰਾਮਾ ਮੰਡੀ ਤੋਂ, ਸੁਖਚੈਨ ਰੋਡ ਪਿੰਡ ਗੁਦਰਾਣਾ ਤੋਂ, ਜੈਲਾ ਸਿੰਘ ਸਰਾਂ ਅਤੇ ਰੇਸ਼ਮ ਸਿੰਘ ਗਿੱਲ। ਇਹਨਾਂ ਦੋਸਤਾਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਇਸ ਗੀਤ ਨੂੰ।

ਪ੍ਰੋਗਰਾਮ 'ਚ ਤਕਨੀਕੀ ਸਹਿਯੋਗ ਦਿੱਤਾ ਸੀ ਸਮੂਹ ਟੈਕਨੀਕਲ ਸਟਾਫ ਨੇ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 MHz 'ਤੇ ਅਤੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 3 ਵਜੇ ਰਿਲੇਅ ਕਰਾਂਗੇ ਸਖੀ ਸਹੇਲੀ ਅਤੇ 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਵਿਵਿਧ ਭਾਰਤੀ ਮੁੰਬਈ ਤੋਂ। ਇਹ ਪ੍ਰੋਗਰਾਮ 5 ਵਜੇ ਤੱਕ ਜਾਰੀ ਰਹੇਗਾ।

0: ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਹਾਜ਼ਰ ਹੈ। ਮੈਂ ਤੁਹਾਡਾ ਰੇਡੀਓ ਦੋਸਤ ਪ੍ਰੋਗਰਾਮ ਦਾ ਹੋਸਟ ਕੁਲਵਿੰਦਰ ਔਲਖ। ਕਿਸਾਨ ਭਰਾਵੋ, ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਅੱਜ ਦਾ ਸਾਡਾ ਵਿਸ਼ਾ ਜਿਹੜਾ ਉਹ ਹੈ ਕਿਸਾਨਾਂ ਦੇ ਜੁਲਾਈ ਮਹੀਨੇ ਦੇ ਰੁਝੇਵੇਂ। ਮੇਰੇ ਨਾਲ ਸਟੂਡੀਓ ਦੇ ਵਿੱਚ ਬਿਰਾਜਮਾਨ ਨੇ ਡਾਕਟਰ ਅਮਰਜੀਤ ਸਿੰਘ ਸੰਧੂ, ਫਾਰਮ ਸਲਾਹਕਾਰ ਸੇਵਾ ਕੇਂਦਰ ਬਠਿੰਡਾ ਤੋਂ। ਜਾਣਕਾਰੀਆਂ ਦੇਣ ਦੇ ਲਈ ਪਹੁੰਚੇ ਹੋਏ ਨੇ। ਜੁਲਾਈ ਮਹੀਨੇ ਦੇ ਰੁਝੇਵਿਆਂ ਦੇ ਬਾਰੇ ਅਸੀਂ ਗੱਲਬਾਤ ਕਰਨੀ ਹੈ। ਸਭ ਤੋਂ ਪਹਿਲਾਂ ਡਾਕਟਰ ਹੋਰਾਂ ਦਾ ਅਸੀਂ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਸਵਾਗਤ ਕਰਦੇ ਹਾਂ।
1: ਸ਼ੁਕਰੀਆ ਔਲਖ ਸਾਹਿਬ।
0: ਤਾਂ ਡਾਕਟਰ ਸਾਹਿਬ, ਜੇ ਅਸੀਂ ਜੁਲਾਈ ਮਹੀਨੇ ਦੇ ਬਹੁਤ ਹੀ ਮਹੱਤਵਪੂਰਨ ਰੁਝੇਵੇਂ ਦੀ ਗੱਲ ਕਰੀਏ ਤਾਂ ਉਹ ਸਾਡੇ ਝੋਨੇ ਦੀ ਫਸਲ ਦੇ ਨਾਲ ਜੁੜਿਆ ਹੋਇਆ, ਜਿਹਦੀ ਹੁਣ ਲਵਾਈ ਹੈ ਜਿਹੜੀ ਉਹ ਆਖਰੀ ਪੜਾਅ ਦੇ ਉੱਪਰ ਹੈ ਜੀ। ਤਾਂ ਲਵਾਈ ਜਿੱਥੇ ਆਖਰੀ ਪੜਾਅ ਦੇ ਵਿੱਚ ਆ, ਉੱਥੇ ਕਿਸਾਨ ਭਰਾਵਾਂ ਨੂੰ ਇਸ ਜੁਲਾਈ ਮਹੀਨੇ ਦੇ ਵਿੱਚ ਝੋਨੇ ਦੇ ਨਾਲ ਸੰਬੰਧਿਤ ਕੀ ਉਹਨਾਂ ਦੇ ਰੁਝੇਵੇਂ ਬਣਦੇ ਆ ਜੀ, ਕੀ ਧਿਆਨ ਦੇਣ ਯੋਗ ਗੱਲਾਂ ਜੀ?
1: ਹਾਂ ਔਖ ਸਾਹਿਬ, ਕਿਉਂਕਿ ਦੇਖੋ ਆਪਾਂ ਰੁਝੇਵਿਆਂ ਦੀ ਗੱਲ ਕਰਨ ਲੱਗੇ ਹਾਂ ਜੁਲਾਈ ਮਹੀਨੇ 'ਚ, ਅਤੇ ਕਿਸਾਨ ਸਦਾ ਹੀ ਰੁੱਝਿਆ ਹੋਇਆ, ਅਤੇ ਜਿਹੜਾ ਜੁਲਾਈ ਦਾ ਮਹੀਨਾ ਰੁਝੇਵਿਆਂ 'ਚ ਬਹੁਤ ਜ਼ਿਆਦਾ ਆ, ਉੱਤੋਂ ਗਰਮੀ ਬਹੁਤ ਜ਼ਿਆਦਾ, ਅਤੇ ਕਿਸਾਨ ਨੇ ਫਸਲ ਵੀ ਸਾਂਭਣੀ ਆ। ਸੋ ਜਿਹੜਾ ਆਪਾਂ ਕਹਿ ਲਈਏ ਕਿ ਉਹਦਾ ਰੋਜ਼ਮਰਾ ਦਾ ਜਿਹੜਾ ਕੰਮ ਕਾਰ ਦਾ ਹੈਗਾ, ਕਹਿ ਲਓ ਉਹਦੇ ਕੰਮ ਨੇ, ਉਹ ਲਗਾਤਾਰ ਜਾਰੀ ਆ।
0: ਬਿਲਕੁਲ,
1: ਕਿਉਂਕਿ ਝੋਨੇ ਦੀ ਫਸਲ ਆ ਜਿਹੜੀ, ਇਹ ਇਸ ਵਾਰੀ ਸਰਕਾਰ ਨੇ 1 ਜੂਨ ਤੋਂ ਇਹਨੂੰ ਪੰਜਾਬ ਦੇ ਲੱਖ ਲੱਖ ਜੋਨਾਂ ਦੇ ਵਿੱਚ ਲਾਉਣ ਲਈ ਜਿਹੜਾ ਉਹ ਆਗਿਆ ਦਿੱਤੀ ਸੀਗੀ
0: ਜੀ।
1: ਅਤੇ ਜ਼ਿਆਦਾ ਫਸਲ ਆ ਜਿਹੜੀ ਉਹ ਤਕਰੀਬਨ 9-10 ਤੋਂ ਲੱਗਣੀ ਸ਼ੁਰੂ ਹੋ ਗਈ, ਅੱਜ ਵੀ ਲੱਗ ਰਹੀ ਆ, ਆਉਣ ਵਾਲੇ ਦਿਨਾਂ 'ਚ ਵੀ ਲੱਗਣੀ ਹੈ। ਉਹਦੇ ਕੁਛ ਅਲੱਗ ਅਲੱਗ ਕਾਰਨ ਆ, ਜਿਨ੍ਹਾਂ ਦੇ ਵਿੱਚ ਮੁੱਖ ਤੌਰ 'ਤੇ ਜਿਹੜੇ ਖਾਲੀ ਖੇਤ ਸੀਗੇ ਉਹਨਾਂ ਦੇ ਵਿੱਚ ਲੰਮਾ ਸਮਾਂ ਲੈਣ ਵਾਲੀਆਂ ਜਿਹੜੀਆਂ ਕਿਸਮਾਂ ਸੀ ਉਹ ਲੱਗੀਆਂ। ਫਿਰ ਹੁਣ ਅੱਗੇ ਵੀ ਝੋਨਾ ਲੱਗਣਾ, ਆਪਾਂ ਦੱਸਾਂਗੇ ਵੀ ਕਿੱਥੋਂ ਤੱਕ ਆਪਾਂ ਲਾ ਸਕਦੇ ਹਾਂ। ਉਹ ਸਾਡੇ ਕੁਛ ਕਿਸਾਨਾਂ ਦੇ ਐਸੇ ਖੇਤ ਆ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਮੱਕੀ ਬੀਜੀ ਹੋਈ ਆ, ਕਿਤੇ ਮੂੰਗੀ ਬੀਜੀ ਹੋਈ ਆ, ਕਿਤੇ ਗ੍ਰੀਨ ਮਨਿਊਰਿੰਗ ਕਰਕੇ, ਹਰੀ ਖਾਦ ਵਾਲੀਆਂ ਫਸਲਾਂ ਕਰਕੇ ਉਹ ਥੋੜ੍ਹਾ ਜਿਹੜਾ ਇੰਤਜ਼ਾਰ ਕਰ ਰਹੇ ਆ। ਸੋ ਜਿਹੜਾ ਅੱਜ ਜਿਸ ਤਰ੍ਹਾਂ ਆਪਾਂ ਕਹਿ ਲਈਏ 7 ਤਰੀਕ ਹੋ ਗਈ ਆ ਜਦੋਂ ਆਪਾਂ ਗੱਲ ਕਰ ਰਹੇ ਹਾਂ, ਅਤੇ ਸਾਡੇ ਕੋਲ ਝੋਨਾ ਲਾਉਣ ਲਈ ਤਕਰੀਬਨ ਹਫ਼ਤੇ ਕੁ ਦਾ ਹੀ ਸਮਾਂ ਰਹਿ ਗਿਆ
0: ਜੀ।
1: ਉਹਦੇ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਆ ਕਿ ਅਸੀਂ ਪੰਜਾਬ ਦਾ ਜਿਹੜਾ ਆਪਣਾ ਵਾਤਾਵਰਨ ਹੈ ਉਹ ਸਾਨੂੰ 15 ਜੁਲਾਈ ਤੋਂ ਬਾਅਦ ਝੋਨੇ ਦੀ ਕਿਸੇ ਵੀ ਕਿਸਮ ਨੂੰ ਖੇਤ 'ਚ ਲਾਉਣ ਦੀ ਇਜਾਜ਼ਤ ਨਹੀਂ ਦਿੰਦਾ
0: ਜੀ।
1: ਲਾਉਣ ਨੂੰ ਤੁਸੀਂ ਧੱਕਾ ਕਰੀ ਜਾਓ, ਚਾਹੇ ਤੁਸੀਂ ਜੁਲਾਈ ਦੇ ਅਖੀਰ ਤੱਕ ਚਲੇ ਜਾਓ, ਲੋਕ ਅਗਸਤ ਦੇ ਪਹਿਲੇ ਹਫ਼ਤੇ ਤੱਕ ਵੀ ਚਲੇ ਜਾਂਦੇ ਆ, ਪਰ ਉਹਦੇ ਵਿੱਚ ਫਿਰ ਬਹੁਤ ਜ਼ਿਆਦੀਆਂ ਮੁਸ਼ਕਲਾਂ ਆਉਂਦੀਆਂ
0: ਜੀ।
1: ਸੋ ਪਹਿਲੀ ਗੱਲ ਇਹ ਆ ਕਿ ਹੁਣ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਹੜੀਆਂ, ਜਿਨ੍ਹਾਂ ਦੀ ਪਨੀਰੀ ਸਾਡੇ ਕਿਸਾਨ ਵੀਰਾਂ ਨੇ ਬੀਜੀ ਹੋਈ ਆ, ਉਹਨਾਂ ਨੂੰ ਆਪਾਂ ਹਰ ਹਾਲਤ ਦੇ ਵਿੱਚ 15 ਜੁਲਾਈ ਤੱਕ ਖੇਤ ਲਾਉਣ ਦੀ ਕੋਸ਼ਿਸ਼ ਕਰਨੀ ਹੈ। ਜੇ ਅਸੀਂ ਇਸ ਤੋਂ ਪਿੱਛੇ ਜਾਂਦੇ ਹਾਂ, ਹੁਣ ਘੱਟ ਸਮਾਂ ਲੈਣ ਵਾਲੀਆਂ ਦੇ ਵਿੱਚ ਵੀ ਮੈਂ ਤੁਹਾਨੂੰ ਔਲਖ ਸਾਹਿਬ ਇਹ ਜ਼ਰੂਰ ਦੱਸੂਗਾ
0: ਹਾਂਜੀ
1: ਕਿ ਕਈ ਵਾਰੀ ਆਪਾਂ ਸੋਚ ਲੈਂਦੇ ਵੀ 130 ਦਿਨ ਵਾਲੀਆਂ ਕਿਸਮਾਂ ਜਿਹੜੀਆਂ ਵੀ ਘੱਟ ਵਾਲੀਆਂ ਨੇ, 128 ਦਿਨ ਵਾਲੀਆਂ ਘੱਟ ਵਾਲੀਆਂ, ਨਹੀਂ। ਹੁਣ ਸਾਡੇ ਕੋਲ ਜਿਹੜਾ ਸਮਾਂ ਰਹਿ ਜਾਂਦਾ ਨਾ, ਆਹ ਜਿਹੜਾ ਅੱਜ ਤੋਂ ਬਾਅਦ ਜਿਹੜਾ ਸਾਡੇ ਕੋਲ 15 ਜੁਲਾਈ ਤੱਕ ਦਾ ਸਮਾਂ, ਉਹ ਜਾਂ ਤਾਂ ਜਿਹੜੀ PR 126 ਜਿਹੜੀ 123 ਦਿਨਾਂ 'ਚ ਪੱਕਦੀ ਆ
0: ਜੀ,
1: ਅਤੇ ਜਾਂ ਫਿਰ ਇਸ ਇਲਾਕੇ ਦੇ ਵਿੱਚ ਬਿਲਕੁਲ ਉਹ ਭਾਵੇਂ ਉਹ ਗੈਰ ਪ੍ਰਮਾਣਿਤ ਕਿਸਮਾਂ ਨੇ, ਉਹ ਹਾਈਬ੍ਰਿਡ ਨੇ
0: ਹਾਂਜੀ,
1: ਉਹ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ, ਅਲੱਗ ਅਲੱਗ ਪ੍ਰਾਈਵੇਟ ਕੰਪਨੀਆਂ ਦੇ ਹਾਈਬ੍ਰਿਡ ਆ, ਬਹੁਤ ਜ਼ਿਆਦਾ ਰਕਬੇ ਦੇ ਵਿੱਚ ਲੱਗਦੇ ਆ, ਖਾਸ ਕਰਕੇ ਦੱਖਣ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਥੋੜ੍ਹਾ ਧਰਤੀ ਹੇਠਲਾ ਪਾਣੀ ਮਾੜਾ, ਅਤੇ ਉਹ ਵੀ ਕਿਸੇ ਹਾਲਤ ਦੇ ਵਿੱਚ ਆਪਾਂ ਇਸ ਤੋਂ ਲੇਟ ਨਹੀਂ ਕਰ ਸਕਦੇ। ਹੁਣ ਜੇ ਅਸੀਂ ਲੇਟ ਕਰਦੇ ਹਾਂ ਤਾਂ ਉਹਦੀਆਂ ਸਮੱਸਿਆਵਾਂ ਬੜੀਆਂ ਸਾਨੂੰ ਗੰਭੀਰ ਆਉਂਦੀਆਂ। ਪਹਿਲੀ ਗੱਲ ਇਹ ਆ ਕਿ ਜਿਹੜਾ ਪੰਜਾਬ ਆ ਇਹਦੇ ਵਿੱਚ ਜੇ ਆਪਾਂ ਇਹ ਕਹੀਏ ਕਿ ਝੋਨਾ ਪੱਕਣ ਦਾ ਸਮਾਂ,
0: ਹਾਂਜੀ
1: ਉਹ ਅਸੀਂ ਕਹੀਏ ਤਾਂ ਸਭ ਤੋਂ ਵਧੀਆ ਟਾਈਮ ਮਿਡ ਅਕਤੂਬਰ ਦਾ, ਮਿਡ ਅਕਤੂਬਰ ਦਾ ਭਾਵ ਅੱਧ ਅਕਤੂਬਰ, 15-20 ਅਕਤੂਬਰ ਤੱਕ ਝੋਨੇ ਦੀ ਵਾਢੀ ਜਿਹੜੀ ਹੋਣੀ ਜ਼ਰੂਰੀ ਆ। ਉਹ ਇਸ ਕਰਕੇ ਜ਼ਰੂਰੀ ਆ ਕਿ ਜੇ ਅਸੀਂ ਵਾਢੀ ਜਾ ਕੇ ਨਵੰਬਰ 'ਚ ਕਰਦੇ ਹਾਂ, ਜੇ ਤੁਸੀਂ ਇਸ ਤੋਂ ਲੇਟ ਜਾਓਗੇ ਨਾ, 15 ਜੁਲਾਈ ਤੋਂ ਲੇਟ ਜਾਓਗੇ, ਤੁਹਾਡੀ ਵਾਢੀ ਨਵੰਬਰ ਚਲੀ ਜਾਣੀ ਆ, ਅਤੇ ਨਵੰਬਰ ਦੇ ਵਿੱਚ ਜਿਹੜਾ ਪੱਕਿਆ ਹੋਇਆ ਝੋਨਾ ਜਾਂ ਮੰਡੀ 'ਚ ਲਿਜਾਇਆ ਝੋਨਾ, ਸਾਨੂੰ ਬਹੁਤ ਦਿੱਕਤਾਂ ਆਉਂਦੀਆਂ। ਸਭ ਤੋਂ ਪਹਿਲੀ ਦਿੱਕਤ ਸਾਨੂੰ ਇਹ ਆਉਂਦੀ ਆ ਕਿ ਉਦੋਂ ਨਮੀ, ਕਿਉਂਕਿ ਨਵੰਬਰ ਦੇ ਵਿੱਚ ਦਿਨ ਬਹੁਤ ਛੋਟੇ ਹੋ ਜਾਂਦੇ ਆ, ਰਾਤਾਂ ਠੰਡੀਆਂ ਹੋ ਜਾਂਦੀਆਂ
0: ਜੀ,
1: ਅਤੇ ਝੋਨੇ 'ਚ ਨਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਅਤੇ ਫਿਰ ਜਿਹੜੇ ਉਹਦੇ ਮਾਪਦੰਡ ਆ ਮੰਡੀ ਕਰਨ ਦੇ ਉਹ ਝੋਨਾ ਪੂਰਾ ਨਹੀਂ ਕਰਦਾ,
0: ਪੂਰਾ ਨਹੀਂ ਕਰਦਾ,
1: ਫਿਰ ਮੰਡੀਆਂ ਦੇ ਵਿੱਚ ਸਰਕਾਰ ਵਾਸਤੇ ਦਿੱਕਤਾਂ, ਖਰੀਦ ਏਜੰਸੀਆਂ ਵਾਸਤੇ ਬਹੁਤ ਵੱਡੀਆਂ ਮੁਸ਼ਕਲਾਂ, ਕਿਸਾਨ ਵਾਸਤੇ ਮੁਸ਼ਕਲਾਂ, ਉਹਨੂੰ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਆ, ਫਿਰ ਧਰਨੇ ਮੁਜ਼ਾਹਰੇ ਬਹੁਤ ਕੁਛ ਹੁੰਦਾ। ਸੋ ਸਭ ਤੋਂ ਪਹਿਲੀ ਗੱਲ ਇਹ ਆ ਕਿ ਇਹ ਵੱਡੀ ਮੁਸ਼ਕਲ ਆਉਂਦੀ ਹੈ ਜੇ ਅਸੀਂ 15 ਜੁਲਾਈ ਤੋਂ ਪਿੱਛੇ ਇਹ ਦੋ ਮਤਲਬ ਜਿਹੜੀਆਂ 123 ਦਿਨ ਤੋਂ ਘੱਟ ਵਾਲੀਆਂ ਕਿਸਮਾਂ ਨੂੰ ਵੀ ਲਾਉਂਦੇ ਹਾਂ, ਤਾਂ ਜੇ ਵੱਧ ਵਾਲੀਆਂ ਲਾਓਗੇ ਫਿਰ ਤਾਂ ਮੁਸ਼ਕਲ ਆਉਣੀ ਆਉਣੀ ਹੈ। ਸੋ ਕਿਸੇ ਵੀ ਹਾਲ ਦੇ ਵਿੱਚ PR 126 ਬਾਸਮਤੀ

0: ਜਾਂ ਕੋਈ ਹਾਈਬ੍ਰਿਡ ਲਾਉਣਾ ਹੈ ਉਹਨੂੰ 15 ਜੁਲਾਈ ਤੱਕ ਉਹਨੂੰ ਮਤਲਬ ਉਹਦੀ ਲਵਾਈ ਆ ਜਿਹੜੀ ਉਹ ਜ਼ਰੂਰ ਖਿੱਚ ਹੋ ਜਾਣੀ ਚਾਹੀਦੀ ਹੈ। ਅਗਲੀ ਗੱਲ, ਜੇ ਲੇਟ ਕਰੋਗੇ ਪਰਾਲੀ ਪ੍ਰਬੰਧਨ ਕਿਵੇਂ ਕਰੋਗੇ, ਕਿਉਂਕਿ ਪਰਾਲੀ ਪ੍ਰਬੰਧਨ ਲਈ ਸਾਨੂੰ ਸਮਾਂ ਚਾਹੀਦਾ ਅਤੇ ਫਿਰ ਬਹੁਤ ਵੱਡੀ ਮੁਸ਼ਕਲ ਆਉਂਦੀ ਹੈ ਪਰਾਲੀ ਪ੍ਰਬੰਧਨ ਕਰਨ ਦੇ ਵਿੱਚ। ਫਿਰ ਜੇ ਲੇਟ ਕਰੋਗੇ ਫਿਰ ਤੁਹਾਡੀ ਅਗਲੀ ਕਣਕ ਦੀ ਫਸਲ ਹੈ ਜਿਹੜੀ ਉਹ ਲੇਟ ਹੋ ਸਕਦੀ ਹੈ। ਅਤੇ ਜੇ ਹੁਣ ਆਪਾਂ ਇੱਥੇ ਗੱਲ ਕਰੀਏ, ਕਈ ਕਿਸਾਨ ਵੀਰ ਕਹਿੰਦੇ ਆ ਜੀ ਸਾਡਾ ਤਾਂ 25 ਜੁਲਾਈ ਨੂੰ ਲਾਇਆ ਵੀ ਸਾਨੂੰ ਤਾਂ 126 ਪੂਰਾ ਝਾੜ ਦੇ ਜਾਂਦਾ, ਝੋਨਾ ਤਾਂ ਝਾੜ ਦੇ ਜੂਗਾ ਚਾਹੇ ਉਹਨੂੰ ਅਗਸਤ ਦੇ ਪਹਿਲੇ ਹਫ਼ਤੇ ਲਾ ਦਿਓ, ਪਰ ਜਿਹੜੀਆਂ ਮੁਸ਼ਕਲਾਂ ਆਉਣਗੀਆਂ ਉਹਨਾਂ ਦਾ ਫਿਰ ਕਿਸੇ ਕੋਲ ਕੋਈ ਹੱਲ ਨਹੀਂ ਹੈ। ਸੋ ਕਿਸਾਨ ਵੀਰਾਂ ਲਈ ਪਹਿਲੀ ਸਲਾਹ ਤਾਂ ਇਹ ਹੈ ਕਿ 15 ਜੁਲਾਈ ਤੱਕ ਹਰ ਹਾਲਤ ਪਛੇਤੀਆਂ ਲੱਗਣ ਵਾਲੀਆਂ ਕਿਸਮਾਂ ਉਹਨਾਂ ਨੂੰ ਲਾਓ। ਅਤੇ ਜਿਹੜਾ ਜੁਲਾਈ ਦਾ ਦੂਜਾ ਪੰਦਰਵਾੜਾ ਹੈ ਉਹਦੇ ਵਿੱਚ ਅਸੀਂ ਬਾਸਮਤੀ ਲਾ ਸਕਦੇ ਹਾਂ, ਉਹ ਵੀ ਸਿਰਫ 2 ਕਿਸਮਾਂ ਜਿਹੜੀਆਂ ਘੱਟ ਸਮਾਂ ਲੈਂਦੀਆਂ
1: ਜੀ,
0: ਉਹਨਾਂ ਵਿੱਚੋਂ 1509 ਆ ਅਤੇ ਜਿਹੜੀ ਆਪਣੇ CSR 17 ਨੰਬਰ। ਬਾਕੀ ਜਿਹੜੀਆਂ ਕਿਸਮਾਂ ਹੈ ਉਹਨਾਂ ਨੂੰ ਅਸੀਂ ਪਹਿਲਾਂ ਹੀ ਲਾਉਣਾ, ਉਹ ਜੁਲਾਈ ਦੇ ਪਹਿਲੇ ਪੰਦਰਵਾੜੇ 'ਚ ਲੱਗਣੀ ਹੈ। ਅਤੇ ਅਗਲੀ ਗੱਲ ਆ ਗਈ ਜਿਹੜੀ ਥੋੜ੍ਹੀ ਜਿਹੀ ਇਹਦੇ ਵਿੱਚ, ਕਿਉਂਕਿ ਦੇਖੋ ਜਦੋਂ ਅਜੇ ਜਿਹੜਾ ਝੋਨਾ 10-12 ਜੂਨ ਨੂੰ ਲੱਗ ਗਿਆ ਤਾਂ ਉਹ ਤਕਰੀਬਨ ਤੀਜੇ ਚੌਥੇ ਹਫ਼ਤੇ ਵਿੱਚ ਵੀ ਆ ਗਿਆ, ਅਤੇ ਖਾਦਾਂ ਵੀ ਪੈਣੀਆਂ, ਨਦੀਨ ਨਾਸ਼ਕ ਉਹਨਾਂ ਦੇ ਵਿੱਚ ਪੈ ਚੁੱਕੇ ਆ
1: ਜੀ।
0: ਤਾਂ ਮੁੱਖ ਤੌਰ 'ਤੇ ਇੱਕ ਚੀਜ਼ ਇਹ ਆ ਵੀ ਆਹ ਜਿਹੜੇ ਦਿਨ ਚੱਲ ਰਹੇ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ, ਤਾਪਮਾਨ ਤਕਰੀਬਨ ਦਿਨ ਦੇ ਸਮੇਂ 37-38 ਡਿਗਰੀ ਦਾ ਤਾਪਮਾਨ ਸਾਡੇ ਚੱਲ ਰਿਹਾ,
1: ਬਿਲਕੁਲ।
0: ਅਤੇ ਰਾਤ ਦਾ ਤਾਪਮਾਨ ਹੈ ਜਿਹੜਾ ਉਹ ਵੀ 32-33 ਡਿਗਰੀ ਆ। ਕਹਿਣ ਦਾ ਭਾਵ ਇਹ ਆ ਵੀ ਦਿਨ ਅਤੇ ਰਾਤ ਦੇ ਤਾਪਮਾਨ ਦਾ ਜਿਹੜਾ ਫਰਕ ਆ ਬਹੁਤ ਘੱਟ ਗਿਆ
1: ਜੀ।
0: ਜਿਹਨੂੰ ਅਸੀਂ ਵਾਸ਼ਪੀਕਰਨ ਕਹਿੰਦੇ ਹਾਂ ਉਹ ਬਹੁਤ ਜ਼ਿਆਦਾ ਹੈ, ਜਿਹੜਾ ਸਤਾ ਧੋ ਰਿਹਾ ਅਤੇ ਜਾਂ ਟਰਾਂਸਪੀਰੇਸ਼ਨ ਜਿਹੜੇ ਬੂਟਿਆਂ ਦੇ ਵਿੱਚੋਂ ਪਾਣੀ ਉੱਡ ਰਿਹਾ, ਕਿਉਂਕਿ ਇਸ ਵੇਲੇ ਸਾਰਾ ਪੰਜਾਬ ਜਿਹੜਾ ਪਾਣੀ ਨਾਲ ਭਰਿਆ ਹੋਇਆ, ਤਾਂ ਇਹਦਾ ਮਤਲਬ ਇਹ ਆ ਵੀ ਨਮੀ ਬਹੁਤ ਜ਼ਿਆਦਾ ਹੈ। ਅਤੇ ਜਿਹੜਾ ਮੀਂਹ ਦੀਆਂ ਕਿਆਸ ਰਾਈਆਂ ਨਾ ਉਹ ਬੜੀਆਂ ਉਹ ਡਿਸਟਰਬ ਹੋ ਜਾਂਦੀਆਂ। ਆਪਾਂ ਜਿਹੜੀ ਫੋਰਕਾਸਟ ਵੇਖਦੇ ਹਾਂ ਕਈ ਵਾਰੀ ਸਾਨੂੰ ਮੀਂਹ ਨਜ਼ਰ ਆ ਰਿਹਾ ਉਹ ਨਹੀਂ ਪੈਂਦਾ, ਫਿਰ ਆਪਾਂ ਨੂੰ ਐਂ ਲੱਗਦਾ ਵੀ ਇਹ ਕੀ ਹੋ ਗਿਆ, ਕਿਉਂਕਿ ਨਮੀ ਥੱਲੇ ਬਹੁਤ ਜ਼ਿਆਦਾ ਬਣੀ ਹੋਈ ਹੈ। ਅਤੇ ਜਿਹੜੀ ਖਾਸ ਕਰਕੇ ਹੁਣ ਬਾਕੀ ਸਾਰੀਆਂ ਖਾਦਾਂ ਪੈ ਗਈਆਂ, ਯੂਰੀਆ ਖਾਦ ਪੈਣੀ ਹੈ, ਅਤੇ ਸਾਨੂੰ ਪਤਾ ਵੀ 38-39 ਡਿਗਰੀ 'ਤੇ ਜੇ ਤਾਪਮਾਨ ਨੇ ਦਿਨ ਦਾ ਵਾਸ਼ਪੀਕਰਨ ਬਹੁਤ ਹੋਣਾ, ਤਾਂ ਫਿਰ ਜਿਹੜੀ ਯੂਰੀਆ ਖਾਦ ਆ ਜਿਹੜੀ ਪਹਿਲਾਂ ਝੋਨੇ ਲੱਗੇ ਆ ਉਹਨਾਂ ਦੀ ਹੋ ਸਕਦਾ ਇਕੱਲੀ ਤੀਜੀ ਕਿਸ਼ਤ ਰਹਿੰਦੀ ਹੋਵੇ
1: ਜੀ,
0: ਜਿਹੜੇ ਵਿੱਚ ਵਿਚਾਲੇ ਲੱਗੇ ਹੋ ਸਕਦਾ ਉਹਨਾਂ ਦੀ ਦੂਜੀ 21 ਦਿਨਾਂ ਵਾਲੀ ਵੀ ਰਹਿੰਦੀ ਹੋਵੇ, ਅਤੇ ਜਿਹੜੇ ਨਵੇਂ ਲੱਗਣੇ ਉਹਨਾਂ ਦੀ ਤਾਂ ਜੇ ਪਹਿਲੀ ਪੈਣੀ ਹੈ, ਆਪਾਂ ਨੂੰ ਪਤਾ ਹੀ ਹੈ
1: ਜੀ।
0: ਸੋ ਯੂਰੀਆ ਖਾਦ ਹਮੇਸ਼ਾ ਸ਼ਾਮ ਦੇ ਸਮੇਂ ਪਾਓ 5 ਵਜੇ ਤੋਂ ਬਾਅਦ ਤਾਂ ਕਿ ਉਸ ਵੇਲੇ ਵਾਸ਼ਪੀਕਰਨ ਘੱਟੋ ਘੱਟ ਹੋਵੇ, ਰਾਤ ਨੂੰ ਫਿਰ ਵਾਸ਼ਪੀਕਰਨ ਬਹੁਤ ਘੱਟ ਜਾਂਦਾ। ਪਹਿਲੀ ਗੱਲ ਸ਼ਾਮ ਦੇ ਸਮੇਂ ਪਾਓ, ਨੰਬਰ 2 ਖਿੱਚ ਪਾਣੀ ਨਾ ਮਾਤਰ ਹੋਣਾ ਚਾਹੀਦਾ। ਪਹਿਲੀ ਗੱਲ ਸਿਰਫ ਧਰਤੀ ਗਿੱਲੀ ਹੋਵੇ ਜਾਂ ਕਿਤੇ ਖਲੋਤਾ ਜਿਹਨੂੰ ਠੂਠੀ ਚੱਪਣੀ ਪਾਣੀ ਕਹਿ ਦਿੰਦੇ ਹਾਂ, ਪਾਣੀ ਨਾ ਮਾਤਰ ਹੋਵੇ। ਇੱਕ ਦਿਨ ਛੱਡ ਕੇ ਫਿਰ ਉਹਨੂੰ ਤੁਸੀਂ ਜਿਹੜਾ ਹਲਕਾ ਪਾਣੀ ਦਿਓ ਤਾਂ ਕਿ ਜਿਹੜੀ ਯੂਰੀਆ ਖਾਦ ਹੈ ਉਹਦੀ ਸਹੀ ਵਰਤੋਂ ਜਿਹੜੀ ਆਪਾਂ ਖਿੱਚ ਕਰ ਸਕੀਏ। ਖਿੱਚ ਪਾਣੀ ਭਰਿਆ ਹੋਇਆ, ਸਵੇਰ ਦੇ ਟਾਈਮ 10 ਵਜੇ ਖਾਦ ਖਿਲਾਰੀ ਜਾਂਦੇ ਹੋ ਅਤੇ ਸਾਰਾ ਦਿਨ ਵਾਸ਼ਪੀਕਰਨ ਹੋਣਾ, ਨਾਲ ਹਵਾ ਦੇ ਵਿੱਚ ਨਾਈਟ੍ਰੋਜਨ ਵੀ ਤੁਹਾਡੀ ਜਿਹੜੀ ਲੋਸ ਹੋਣਾ ਹੀ ਹੋਣਾ। ਸੋ ਖਾਦ ਪਾਉਣ ਦਾ ਸਮਾਂ ਤਰੀਕਾ ਇਹ ਬਹੁਤ ਅਹਿਮ ਹੈ ਤਾਂ ਕਿ ਆਪਾਂ ਯੂਰੀਆ ਖਾਦ ਦੀ ਜਿਹੜੀ ਸਹੀ ਤਰੀਕੇ ਦੇ ਨਾਲ ਵਰਤੋਂ ਕਰ ਸਕੀਏ ਅਤੇ ਬੇਲੋੜੀ ਖਾਦ ਆ ਜਿਹੜੀ ਖੇਤ ਦੇ ਵਿੱਚ ਉਹ ਨਾ ਪਵੇ, ਇਸ ਚੀਜ਼ ਦਾ ਅਸੀਂ ਧਿਆਨ ਰੱਖਣਾ। ਅਗਲੀ ਚੀਜ਼ ਆ ਗਈ ਨਦੀਨਾਂ ਦੀ ਰੋਕਥਾਮ, ਇਹ ਬਹੁਤ ਅਹਿਮ ਹੈ ਕਿਉਂਕਿ ਨਦੀਨ ਨਾਸ਼ਕ ਦਵਾਈਆਂ ਆਪਾਂ ਝੋਨੇ ਦੇ ਵਿੱਚ ਨਦੀਨਾਂ ਦੀ ਰੋਕਥਾਮ ਵਾਸਤੇ ਪਾਉਂਦੇ ਹਾਂ। ਹੁਣ 3 ਤਰ੍ਹਾਂ ਦੀਆਂ ਦਵਾਈਆਂ ਸਾਡੇ ਕੋਲ ਜਿਹੜੀਆਂ ਅਸੀਂ ਨਦੀਨ ਨਾਸ਼ਕ ਖੇਤਾਂ 'ਚ ਵਰਤਦੇ ਹਾਂ। ਇੱਕ ਤਾਂ ਉਹ ਨੇ ਜਿਹੜੇ ਅਸੀਂ ਝੋਨੇ ਦੀ ਲਵਾਈ ਤੋਂ ਤਕਰੀਬਨ 3-4 ਦਿਨ ਦੇ ਅੰਦਰ ਅੰਦਰ ਮਿੱਟੀ ਦੇ ਵਿੱਚ ਰਲਾ ਕੇ ਖੇਤ ਛੱਟਾ ਦੇ ਦਿੰਦੇ ਹਾਂ, ਜਿਹਨਾਂ 'ਚ ਬੂਟਾ ਕਲੋਰ ਆ
1: ਜੀ,
0: ਜਿਹਨਾਂ ਦੇ ਵਿੱਚ ਸਾਥੀ ਹੈ, ਰਿਫਟ ਆ, ਪਟੀਲਾ ਕਲੋਰ ਆ ਜਾਂ ਅਨਿਲੋਫਾਸ ਆ ਜਾਂ ਪੈਂਡੀ ਮੈਥਲਿਨ ਆ, ਇਹ 5-6 ਕੈਮੀਕਲ ਆ ਜਿਹੜੇ ਆਪਾਂ ਮਤਲਬ ਕਿ 3-4 ਦਿਨਾਂ ਦੇ ਵਿੱਚ ਪਾ ਦੇਣੇ ਜਿਹੜੇ ਨਦੀਨਾਂ ਨੂੰ ਉੱਗਣ ਤੋਂ ਰੋਕਦੇ ਆ। ਫਿਰ ਦੂਜੀ ਕੈਟਾਗਰੀ ਆ ਜਿਹੜੀ ਅਸੀਂ ਨਦੀਨ ਜੰਮ ਪੈਂਦੇ ਆ ਅਤੇ ਆਪਾਂ ਬਾਅਦ 'ਚ ਸਪਰੇਅ ਕਰਦੇ ਹਾਂ, ਉਹ ਸਪਰੇਅ ਹੋਣਗੇ, ਫਿਰ ਉਹ ਇਹ ਪਹਿਲਾਂ ਵਾਲੇ ਪੈਣੇ ਆ ਮਿੱਟੀ 'ਚ ਰਲਾ ਕੇ, ਦੂਜੀ ਸਪਰੇਅ ਹੋਣੀ ਹੈ। ਜੇ ਕੋਈ 10-12-15 ਦਿਨ ਦੇ ਵਿੱਚ ਵਿੱਚ ਸਾਨੂੰ ਐਂ ਲੱਗਦਾ ਕਿ ਨਦੀਨ ਫੁੱਟਣੇ ਸ਼ੁਰੂ ਹੋ ਗਏ ਆ, ਫਿਰ ਗ੍ਰੈਨਟ 40 ML ਇਫੈਕਟਿਵ ਦਵਾਈ ਆ ਜਿਹੜੀ ਅਸੀਂ 10-15 ਦਿਨਾਂ ਦੇ ਵਿੱਚ ਕਰਦੇ ਹਾਂ
1: ਜੀ।
0: ਜਾਂ ਫਿਰ ਸਾਡੇ ਕੋਲ 5-6 ਦਵਾਈਆਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਅਸੀਂ ਜਦੋਂ ਸਾਡਾ ਝੋਨਾ ਤਕਰੀਬਨ 25 ਦਿਨਾਂ 'ਤੇ ਪਹੁੰਚ ਜਾਂਦਾ ਅਤੇ ਉਦੋਂ ਨਦੀਨ ਉੱਗਦੇ ਆ, ਚਾਹੇ ਸਵਾਂਕ ਉੱਗੇ, ਚਾਹੇ ਝੋਨੇ ਦੇ ਡੀਲੇ ਮੋਥੇ ਉੱਗਣ, ਚਾਹੇ ਚੌੜੇ ਪੱਤਿਆਂ ਵਾਲੇ ਉੱਗਣ ਜਾਂ ਚੀਨੀ ਘਾਹ ਉੱਗੇ, ਤਾਂ ਫਿਰ ਅਸੀਂ ਉਦੋਂ, ਹੁਣ ਜੇ ਮੰਨ ਲਓ ਚੀਨੀ ਘਾਹ ਜ਼ਿਆਦਾ ਹੋ ਗਿਆ ਕਿਸੇ ਝੋਨੇ 'ਚ, ਫਿਰ ਉੱਥੇ ਰਾਈਸ ਸਟਾਰ ਜਿਹੜਾ 400 ML ਉਹਨੂੰ ਤਰਜੀਹ ਦੇਣੀ ਚਾਹੀਦੀ ਹੈ। ਜੇ ਸਵਾਂਕ ਮੋਥੇ ਆ ਫਿਰ ਉੱਥੇ ਅਸੀਂ ਨੋਮਨੀ ਗੋਲਡ 100 ML ਆ ਜਿਹੜੀ ਅਸੀਂ ਉਹਦੀ 150 ਲੀਟਰ ਪਾਣੀ ਸਪਰੇਅ ਕਰ ਦੇਣੀ ਹੈ। ਸੋ ਅਸੀਂ ਉਦੋਂ ਉੱਥੇ ਦੇਖਣਾ ਕਿ ਸਾਨੂੰ ਸਮੱਸਿਆ ਕੀ ਆ ਰਹੀ ਹੈ। ਸਨਰਾਈਜ਼ ਜਿਹੜੀ ਆ 50 ML ਆਪਾਂ ਉਹ ਕਰ ਸਕਦੇ ਹਾਂ, ਐਲਮੈਕਸ 8 ਗ੍ਰਾਮ ਆਪਾਂ ਉਹ ਦਵਾਈ ਵਰਤ ਸਕਦੇ ਹਾਂ, ਅਕਾਥਸੂ 40 ਗ੍ਰਾਮ ਵਰਤ ਸਕਦੇ ਹਾਂ। ਸੋ ਅਸੀਂ ਨਦੀਨਾਂ ਦੇ ਅਕੋਰਡਿੰਗਲੀ, ਜਾਂ ਸਾਨੂੰ ਐਂ ਲੱਗਦਾ ਵੀ ਮੇਰੇ ਖੇਤ 'ਚ ਹੈ ਕਿ ਐਲਗਰੇ ਪਿਆ, ਜੇ ਚੌੜੇ ਪੱਤਿਆਂ ਵਾਲੇ ਨਦੀਨ ਜ਼ਿਆਦਾ ਹੈ, ਕਈ ਖੇਤ ਇਹੋ ਜਿਹੇ ਹੁੰਦੇ ਆ ਜਿਹੜੇ ਝੋਨੇ 'ਚ ਨਵੇਂ ਆਏ ਆ, ਪਹਿਲਾਂ ਦੂਜਾ ਸਾਲ ਆ, ਉੱਥੇ ਚੌੜੇ ਪੱਤਿਆਂ ਵਾਲੇ ਨਦੀਨ ਜ਼ਿਆਦਾ ਹੋਣਗੇ, ਸਵਾਂਕ ਨਹੀਂ ਹੋਊਗਾ, ਤਾਂ ਫਿਰ ਉੱਥੇ ਅਸੀਂ ਐਲਗਰੇ ਪਿਆ ਜਿਹੜੀ ਉਹਨੂੰ ਤਰਜੀਹ ਦੇਣੀ ਆ 20 ਗ੍ਰਾਮ ਨੂੰ, ਤਾਂ ਕਿ ਚੌੜੇ ਪੱਤਿਆਂ ਵਾਲੇ ਨਦੀਨਾਂ ਨੂੰ ਮਾਰੇ। ਸੋ ਅਸੀਂ ਉਹ ਖੇਤ ਦੇ ਮੁਤਾਬਕ ਜਿਹੜੀ ਆ ਜਿਹੜੀ ਸਪਰੇਅ ਕਰਨੀ ਆ, ਕਿਉਂਕਿ ਜਿਹੜੇ ਨਦੀਨ ਨਾਸ਼ਕ ਨੇ ਇਹਨਾਂ ਦੀ ਵਰਤੋਂ ਬੜੇ

0: ਧਿਆਨ ਨਾਲ ਹੋਣੀ ਚਾਹੀਦੀ ਆ, ਔਰ ਇਹਨਾਂ ਦੀ ਵਰਤੋਂ ਬਹੁਤ ਅਹਿਮ ਆ। ਜੇ ਵਰਤੋਂ ਗਲਤ ਹੋ ਜਾਂਦੀ ਆ, ਨਦੀਨ ਵੀ ਨਹੀਂ ਮਰਦੇ ਅਤੇ ਜਿਹੜਾ ਸਾਡੇ ਵਾਤਾਵਰਨ ਦਾ ਅਤੇ ਫਸਲ ਦਾ ਨੁਕਸਾਨ ਵੀ ਹੋ ਸਕਦਾ। ਸੋ ਆਪਦੇ ਖੇਤ ਦੇ ਹਿਸਾਬ ਦੇ ਨਾਲ, ਫਸਲ ਦੇ ਹਿਸਾਬ ਦੇ ਨਾਲ ਆਪਾਂ ਜਿਹੜੀ ਆ ਨਦੀਨ ਨਾਸ਼ਕ ਦੀ ਚੋਣ ਕਰਨੀ ਆ, ਅਤੇ ਉਹਦੇ ਹਿਸਾਬ ਨਾਲ ਹੀ ਉਹਦੀ ਜਿਹੜੀ ਆਪਾਂ ਵਰਤੋਂ ਕਰਨੀ ਆ। ਝੋਨੇ ਦੇ ਬਾਅਦ ਥੋੜ੍ਹੀਆਂ ਜਿਹੀਆਂ ਇੱਕ ਦੋ ਗੱਲਾਂ ਬਾਸਮਤੀ ਬਾਰੇ।
1: ਜੀ,
0: ਬਾਸਮਤੀ ਦੇ ਖਾਸ ਕਰਕੇ ਮੈਂ ਤੁਹਾਨੂੰ ਲਵਾਈ ਦਾ ਟਾਈਮ ਤਾਂ ਦੱਸਦਾ ਕਿ ਅਸੀਂ ਕੁਛ ਕਿਸਮਾਂ ਜਿਹੜੀਆਂ ਦੋ ਨੂੰ ਛੱਡ ਕੇ CSR 30 ਅਤੇ 1509 ਅਸੀਂ ਜੁਲਾਈ ਦੇ ਦੂਜੇ ਪੰਦਰਵਾੜੇ 'ਚ ਕਹਿਣ ਦਾ ਭਾਵ ਇਹ ਆ ਵੀ ਜਿਹੜਾ 16 ਜੁਲਾਈ ਤੋਂ 31 ਜੁਲਾਈ ਜਿਹੜੀ ਕਹਿੰਦੇ ਹਾਂ, ਬਾਕੀ ਜਿੰਨੀਆਂ ਕਿਸਮਾਂ ਉਹ ਸਾਰੀਆਂ ਅਸੀਂ ਜੁਲਾਈ ਦੇ ਪਹਿਲੇ ਪੰਦਰਵਾੜੇ 'ਚ ਲਾਉਣੇ, ਕਿਉਂਕਿ ਥੋੜ੍ਹਾ ਜਿਹਾ ਵੱਧ ਸਮਾਂ ਲੈਂਦੀਆਂ। ਹੁਣ ਇਹਦੇ 'ਚ ਖਾਦਾਂ ਦਾ ਵੀ ਹੈ ਵੀ ਕਈ ਕਿਸਮਾਂ ਨੂੰ ਖਾਦ ਘੱਟ ਪਾਉਣੀ ਆ, ਕਈਆਂ ਨੂੰ ਅਸੀਂ ਥੋੜ੍ਹੀ ਜਿਹੀ ਵੱਧ ਵੀ ਪਾ ਸਕਦੇ ਹਾਂ। ਬਾਸਮਤੀ ਦੇ ਵਿੱਚ ਇਹ ਚੱਕਰ ਹੁੰਦਾ ਕਿ ਜੇ ਖਾਦ ਵੱਧ ਪੈ ਗਈ ਅਤੇ ਫਿਰ ਮੁਸ਼ਕਲ ਬਹੁਤ ਆਉਂਦੀ ਹੈ। ਝੋਨਾ ਤਾਂ ਜੇ ਬਰਦਾਸ਼ਤ ਕਰ ਲੈਂਦਾ ਜ਼ਿਆਦਾ ਯੂਰੀਆ ਖਾਦ, ਲੇਕਿਨ ਬਾਸਮਤੀ 'ਚ ਪੈ ਗਈ ਬਹੁਤ ਮੁਸ਼ਕਲ ਹੁੰਦੀ ਹੈ। ਸੋ ਕਿਸਮ ਦੇ ਹਿਸਾਬ ਦੇ ਨਾਲ ਖਾਦ ਪਾਉਣੀ ਬਹੁਤ ਜ਼ਰੂਰੀ ਹੈ। ਹੁਣ ਜਿਵੇਂ CSR 30 ਹੈ, 30 ਕਿਲੋ ਹੀ ਜਿਹੜੀ ਆ ਸਾਰੀ ਅਸੀਂ 18 ਕਿਲੋ ਯੂਰੀਆ ਦੀ ਸਿਫਾਰਿਸ਼ ਆ, ਅਤੇ ਜੇ 1509 ਆ ਤਾਂ ਉਹਨੂੰ 54 ਕਿਲੋ ਦੀ ਸਿਫਾਰਿਸ਼ ਆ,
1: ਜੀ
0: ਬਾਕੀ ਜਿੰਨੀਆਂ ਕਿਸਮਾਂ ਨੇ ਸਾਰੀਆਂ ਉਹਨਾਂ ਨੂੰ 36 ਕਿਲੋ ਦੀ ਸਿਫਾਰਿਸ਼ ਆ। ਸੋ ਕਿਸਮ ਦੇ ਹਿਸਾਬ ਦੇ ਨਾਲ ਯੂਰੀਆ ਖਾਦ ਪਾਓ। ਬਾਕੀ ਜੇ ਹਰੀ ਖਾਦ ਕੀਤੀ ਹੋਈ ਆ ਜਾਂ ਕੋਈ ਉੱਥੇ ਤੁਸੀਂ ਨਾਲ ਹੋਰ ਕਿਸੇ ਰੂਪ ਦੇ ਵਿੱਚ ਕੋਈ ਖਾਦ ਪਾਈ ਹੋਈ ਆ, ਤੇ ਉਹਦੀ ਵਰਤੋਂ ਦੇ ਮੁਤਾਬਕ ਆਪਾਂ ਘਟਾ ਵੀ ਸਕਦੇ ਹਾਂ। ਇੱਕ ਅਗਲੀ ਚੀਜ਼, ਇਹ ਆਮ ਤੌਰ 'ਤੇ ਝੋਨੇ 'ਚ ਅਸੀਂ 90 ਕਿਲੋ ਦੀ ਸਿਫਾਰਿਸ਼ ਕਰਦੇ ਹਾਂ, ਮਤਲਬ ਜਿਹੜੇ ਸਾਡੀਆਂ ਆਮ ਕਿਸਮਾਂ ਦੇ ਵਿੱਚ ਵੀ 90 ਕਿਲੋ ਯੂਰੀਆ ਖਾਦ ਆਪਾਂ ਪਾਉਣੀ ਹੈ। ਲੇਕਿਨ ਖਾਸ ਕਰਕੇ ਮੁਕਤਸਰ ਸਾਹਿਬ ਡਿਸਟ੍ਰਿਕਟ ਦੇ ਵਿੱਚ, ਫਾਜ਼ਿਲਕਾ ਡਿਸਟ੍ਰਿਕਟ, ਕਿਉਂਕਿ ਇਹ ਜਿਹੜਾ ਦੱਖਣ ਪੱਛਮੀ ਜ਼ੋਨ ਆ, ਜਾਂ ਮਾਨਸਾ ਦਾ ਕੁਛ ਇਲਾਕਾ ਜਿਹਦੇ 'ਚ ਸਲੰਟੀ ਆ, ਸਲੰਟੀ ਦਾ ਮਤਲਬ ਆ ਵੀ ਸੇਮ ਦੇ ਨਾਲ ਕਈਆਂ ਥਾਵਾਂ 'ਤੇ ਸ਼ੋਰਾ ਉੱਪਰ ਆਇਆ ਹੋਇਆ, ਅਤੇ ਥੱਲੇ ਵਾਲੇ ਪਾਣੀ ਵੀ ਚੰਗੇ ਨਹੀਂ ਹੈ, ਮਾੜੇ ਪਾਣੀ ਹੈ, ਉੱਥੇ ਥੋੜ੍ਹੀ ਜਿਹੀ ਯੂਰੀਆ ਦੀ ਮਾਤਰਾ ਵਧਾਉਣੀ ਵੀ ਪਊਗੀ। ਉੱਥੇ ਅਸੀਂ ਇਹ ਕਹਿੰਦੇ ਹਾਂ ਕਿ 25% ਜਿਹੜੀ ਆ ਯੂਰੀਆ ਵੱਧ ਦਿਓ, ਕਿਉਂਕਿ ਜਿਹੜੀਆਂ ਸ਼ੋਰੇ ਵਾਲੀਆਂ ਜ਼ਮੀਨਾਂ ਹੈ ਉਹਨਾਂ ਦੇ ਵਿੱਚ ਜਿਹੜਾ ਖਾਦਾਂ ਨੇ ਉਹ ਥੋੜ੍ਹੀਆਂ ਸਾਨੂੰ ਜ਼ਿਆਦਾ ਪਾਉਣੀਆਂ ਪੈਂਦੀਆਂ। ਔਰ ਖਾਸ ਕਰਕੇ ਜਿਹੜੇ ਆਪਣੇ ਕਿਸਾਨ ਵੀਰ ਸਰੋਤੇ ਇਸ ਪ੍ਰੋਗਰਾਮ ਦੇ, ਉਹ ਇਸ ਇਲਾਕੇ ਦੇ ਹੈ, ਅਤੇ ਜਿੱਥੇ ਕਿਤੇ ਮਾੜਾ ਪਾਣੀ ਜ਼ਿਆਦਾ ਅਤੇ ਜ਼ਮੀਨਾਂ ਦੇ ਵਿੱਚ ਕਲਰਾਠੀਆਂ ਜ਼ਮੀਨਾਂ, ਉੱਥੇ ਅਸੀਂ 25% ਜਿਹੜੀ ਆ ਯੂਰੀਆ ਖਾਦ ਉਹ 90 ਕਿਲੋ ਅਸੀਂ ਆਮ ਸਿਫਾਰਿਸ਼ ਕਰਦੇ ਹਾਂ, ਅਤੇ 25% ਅਸੀਂ ਉਹਦੀ ਵਾਧਾ ਤਕਰੀਬਨ 25-30 ਕਿਲੋ ਦਾ ਅਸੀਂ ਕਰ ਸਕਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਅਸੀਂ ਖਾਸ ਕਰਕੇ ਝੋਨੇ ਅਤੇ ਬਾਸਮਤੀ ਦੇ ਵਿੱਚ ਅਸੀਂ ਧਿਆਨ 'ਚ ਰੱਖਣੀਆਂ। ਬਾਕੀ ਅਜੇ ਵੀ ਜਿਹੜਾ ਝੋਨਾ ਲੱਗਣਾ ਜਾਂ ਬਾਸਮਤੀ ਲੱਗਣੀ ਹੈ, ਤਾਂ ਜਿਵੇਂ ਬਾਸਮਤੀ ਦੇ ਵਿੱਚ ਜਿਹੜੀ ਹੈ ਫੁੱਟ ਰੋਟ, ਝੰਡਾ ਰੋਗ ਇੱਕ ਆਮ ਬਿਮਾਰੀ ਹੈ, ਉਹ ਜਦੋਂ ਆ ਜਾਂਦੀ ਹੈ ਉਹਦਾ ਕੋਈ ਇਲਾਜ ਨਹੀਂ ਹੈ, ਤਾਂ ਫਿਰ ਇਹ ਆ ਵੀ ਵੈਸੇ ਅਸੀਂ ਕਹਿੰਦੇ ਹਾਂ ਵੀ ਬੀਜ ਨੂੰ ਵੀ ਸੋਧੋ, ਪਨੀਰੀ ਨੂੰ ਵੀ ਸੋਧੋ। ਹੁਣ ਬੀਜ ਤਾਂ ਪਨੀਰੀਆਂ ਬੀਜੀਆਂ ਹੋਈਆਂ, ਅਤੇ ਟ੍ਰਾਈਕੋਡਰਮਾ ਦੇ ਨਾਲ ਜਿੱਥੇ ਕਿਤੇ ਸਾਡੇ ਕਿਸਾਨ ਵੀਰ ਮਤਲਬ ਕੋਸ਼ਿਸ਼ ਕਰਨ ਕਿ ਬਾਸਮਤੀ ਲੱਗਣੀ ਹੈ ਤਾਂ ਉਹਦੀ ਪਨੀਰੀ ਨੂੰ ਸੋਧ ਕੇ ਜ਼ਰੂਰ ਬੀਜਣ। ਅਤੇ ਇਸੇ ਤਰ੍ਹਾਂ ਝੋਨੇ ਦੇ ਵਿੱਚ ਬਾਇਓ ਖਾਦ, ਕਿਉਂਕਿ ਬਹੁਤੇ ਖੇਤਾਂ ਦੇ ਵਿੱਚ ਜਿਹੜੀ ਫਾਸਫੋਰਸ ਵਾਲੀ ਖਾਦ ਆ, DAP 'ਚ ਹੈ, ਸੁਪਰ ਫਾਸਫੇਟ, ਇਹਨਾਂ ਦੀ ਸਿਫਾਰਿਸ਼ ਝੋਨੇ 'ਚ ਆਪਾਂ ਨਹੀਂ ਕਰਦੇ, ਕਿਉਂਕਿ ਹਾੜੀ ਦੀ ਫਸਲ 'ਚ ਖਾਦ ਪਈ ਹੁੰਦੀ ਹੈ, ਅਤੇ ਕਈ ਵਾਰੀ ਕਿਸ ਹਾਲਾਤਾਂ ਦੇ ਵਿੱਚ ਉਹ ਫਸਲ ਨੂੰ ਮਤਲਬ ਉਪਲਬਧ ਨਹੀਂ ਹੁੰਦੀ, ਅਤੇ ਫਿਰ ਉਹਨਾਂ ਕੇਸਾਂ ਦੇ ਵਿੱਚ ਜਿਹੜਾ ਇੱਕ ਬੈਕਟੀਰੀਆ ਜਿਹਨੂੰ ਅਸੀਂ ਜਵਾਣੂ ਖਾਦ ਕਹਿੰਦੇ ਝੋਨੇ ਵਾਸਤੇ, 500 ਗ੍ਰਾਮ ਐਜੋਸਪੈਰਲਮ ਬੈਕਟੀਰੀਆ, ਉਹ ਜਿਹੜਾ ਉਹਦੇ ਨਾਲ ਜਿਹੜੀ ਪਨੀਰੀ ਹੈ ਉਹਨੂੰ ਸੋਧ ਕੇ ਲਾਈਏ, ਤਾਂ ਸਾਨੂੰ ਜਿਹੜੀਆਂ ਬਾਇਓ ਖਾਦ ਜਿਹੜੀ ਉਹ ਬਾਇਓ ਖਾਦ ਆ ਉਹ ਜਿਹੜੀ ਫਾਸਫੋਰਸ ਵਾਲੀ ਖਾਦ ਦੀ ਉਪਲਬਧਤਾ ਜਿਹੜੀ ਵਧਾ ਦਿੰਦੀ ਹੈ। ਸੋ ਜਿਹੜੇ ਸਾਡੇ ਕਿਸਾਨ ਵੀਰ ਥੋੜ੍ਹੇ ਗਾਂਹ ਵਧੂ ਇਹ ਕਰ ਵੀ ਰਹੇ ਆ, ਅਤੇ 50 ਰੁਪਈਆਂ ਦਾ ਹੀ ਸਾਰਾ ਉਹ ਪੈਕਟ ਆ ਜਿਹੜਾ ਬਾਇਓ ਖਾਦ ਦਾ, ਉਹ ਸਾਡੇ ਜਿਹੜੇ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਉਹਨਾਂ 'ਚ ਉਪਲਬਧ ਵੀ ਹੈ, ਅਤੇ ਉੱਥੋਂ ਤੁਸੀਂ ਲੈ ਕੇ ਝੋਨੇ ਦੀ ਪਨੀਰੀ ਨੂੰ 45 ਮਿੰਟ 100 ਲੀਟਰ ਪਾਣੀ 'ਚ ਉਹ ਪਾ ਕੇ ਅਤੇ ਸੋਧ ਕੇ ਲਾਈਏ ਆਪਾਂ, ਅਤੇ ਉਹਦੇ ਨਾਲ ਜਿਹੜੀ ਆ ਉਹ ਬਾਇਓ ਖਾਦ ਜਿਹੜੀ ਆ ਝੋਨੇ ਦੀ ਵਿੱਚ ਰਿਸਪੋਂਸ ਕਰਦੀ ਹੈ, ਕਹਿਣ ਦਾ ਭਾਵ ਫਾਇਦਾ ਹੁੰਦਾ। ਸੋ ਇਹ ਚੀਜ਼ਾਂ ਅਸੀਂ ਝੋਨੇ ਬਾਸਮਤੀ ਦੇ ਵਿੱਚ ਖਾਸ ਕਰਕੇ ਜਿਹਨਾਂ ਦਾ ਅਸੀਂ ਧਿਆਨ ਰੱਖਣਾ ਜਿਹੜੀ ਫਸਲ ਅਸੀਂ ਹੁਣ ਲਾਉਣ ਜਾ ਰਹੇ ਹਾਂ।
1: ਜੀ ਬਿਲਕੁਲ ਜੀ, ਅਤੇ ਡਾਕਟਰ ਸਾਹਿਬ ਝੋਨੇ ਤੋਂ ਬਾਅਦ ਆਪਾਂ ਨਾਲ ਹੀ ਦੂਸਰੀ ਫਸਲ ਜਿਹੜੀ ਸਾਡੀ ਆ ਉਹ ਆ ਜੀ ਨਰਮਾ, ਉਹਦੇ ਬਾਰੇ ਵੀ ਗੱਲ ਕਰੀਏ ਕਿ ਨਰਮੇ ਨੂੰ ਲੈ ਕੇ ਕੀ ਸਾਡੇ ਕਿਸਾਨ ਭਰਾਵਾਂ ਦੇ ਇਸ ਵੇਲੇ ਰੁਝੇਵੇਂ ਹੋਣੇ ਚਾਹੀਦੇ ਆ ਜੀ, ਅਤੇ ਜੇ ਖਾਦ ਦੀ ਗੱਲ ਕਰ ਲਈਏ, ਪਾਣੀ ਪ੍ਰਬੰਧਨ ਦੀ ਗੱਲ ਕਰ ਲਈਏ, ਜਾਂ ਫਿਰ ਕੀੜੇ ਮਕੌੜੇ ਬਿਮਾਰੀਆਂ ਦੀ ਕੰਟਰੋਲ ਦੀ ਗੱਲ ਕਰ ਲਈਏ, ਤਾਂ ਇਹ ਸਮੁੱਚੇ ਰੂਪ ਦੇ ਵਿੱਚ ਕੀ ਦੱਸਣਾ ਚਾਹੋਗੇ ਜੀ, ਕੀ ਸਲਾਹ ਇਹਦੇ ਬਾਰੇ ਜੀ?
0: ਔਲਖ ਸਾਹਿਬ ਇਹਦੇ 'ਚ ਇਹ ਹੈ ਕਿ ਨਰਮੇ ਦੀ ਜਿਹੜੀ ਫਸਲ ਹੈ ਇਹ ਆਮ ਤੌਰ 'ਤੇ ਸਾਡੇ ਅਪ੍ਰੈਲ ਦੇ ਅਖੀਰ ਤੋਂ ਲੈ ਕੇ ਅੱਧ ਕੁ ਮਈ ਤੱਕ ਬੀਜੀ ਜਾਂਦੀ ਹੈ, ਅਤੇ ਜੇ ਤੁਸੀਂ ਹੁਣ ਮੰਨੋ ਆਣ ਕੇ ਤਾਂ ਸਾਡੀ ਫਸਲ ਤਕਰੀਬਨ 2 ਮਹੀਨਿਆਂ ਦੀ ਆਸੇ ਪਾਸੇ ਹੋ ਗਈ, ਠੀਕ ਹੈ ਜੀ। ਅਤੇ ਉਹਦਾ ਮਤਲਬ ਇੱਥੇ ਇਹ ਆਉਂਦਾ ਵਾ ਕਿ ਜਿਹੜੇ ਸਾਡੇ ਹੁਣ ਹਾਈਬ੍ਰਿਡ ਲੱਗਦੇ ਆ,
1: ਹਾਂਜੀ,
0: ਇਹ ਸਾਰੀਆਂ ਦੋਗਲੀਆਂ ਕਿਸਮਾਂ, ਇਹਨਾਂ ਦੇ ਵਿੱਚ ਇਹਨੂੰ ਇੱਕ ਗੁਣ ਕਹਿ ਲਓ ਜਾਂ ਉਹਨਾਂ ਦਾ ਸੁਭਾਅ ਕਹਿ ਲਓ, ਇਹ ਬਹੁਤ ਛੇਤੀ ਫਲ ਵਾਲੇ ਪਾਸੇ ਨੂੰ ਆਉਂਦੇ ਆ। ਅਸੀਂ ਹੁਣ ਜਦੋਂ ਖੇਤਾਂ 'ਚ ਸਰਵੇ

0: ਦੇ ਜਾਂਦੇ ਹਾਂ ਤੇ ਜਿਹੜਾ ਨਰਮਾ ਤਕਰੀਬਨ 2 ਮਹੀਨਿਆਂ ਦਾ,
1: ਹਾਂਜੀ
0: ਮਈ ਦੇ ਪਹਿਲੀ ਹਫ਼ਤੇ ਦੀ ਬਿਜਾਈ 2 ਮਹੀਨਿਆਂ ਦਾ ਹੋ ਗਿਆ, 65 ਦਿਨਾਂ ਦਾ, ਕੋਈ 55 ਦਾ, ਉਹ ਫੁੱਲ ਕੱਢ ਰਿਹਾ। ਤੇ ਜੇ ਫੁੱਲ ਕੱਢਦਾ ਤੇ ਫਿਰ ਸਾਨੂੰ ਗਾਹ ਕੀੜੇ ਬਾਰੇ ਵੀ ਸੋਚਣਾ ਪੈਂਦਾ, ਗੁਲਾਬੀ ਸੁੰਡੀ ਬਾਰੇ ਵੀ।
1: ਜੀ
0: ਹੁਣ ਕਿਸਾਨ ਕੀ ਕਰਦੇ ਆ, ਕਿਉਂਕਿ ਇਹ ਜਿਹੜਾ ਏਰੀਆ ਇਹਦੇ ਵਿੱਚ ਝੋਨਾ ਤੇ ਨਰਮਾ ਨਾਲ ਨਾਲ ਚੱਲਦੇ ਆ। ਮੰਨ ਲਓ ਜਿਹੜੇ ਕਿਸਾਨ ਕੋਲ 5 ਕਿੱਲੇ ਝੋਨਾ ਹੈ, ਕਿੱਲਾ ਨਰਮਾ ਹੈ ਅਤੇ ਪਾਣੀ ਦੀ ਔੜ ਲੱਗੀ ਹੋਈ ਆ, ਉਹਦੀ ਜ਼ਿਆਦਾ ਤਰਜੀਹ ਹੈ ਜਿਹੜੀ ਉਹ ਝੋਨੇ ਵਾਲੀ ਫਸਲ ਹੈ, ਵੀ ਮੇਰਾ ਉਹ ਨਾ ਮਰਿਆ ਜਾਵੇ।
1: ਜੀ
0: ਨਰਮਾ ਤਾਂ ਕੋਈ ਨਹੀਂ, ਇਹਨੂੰ ਕਿਹੜਾ ਕੋਈ ਫਰਕ ਪੈਂਦਾ, ਆਪਾਂ ਮੀਂਹ ਪੈ ਜੂਗਾ ਜਾਂ ਪਾਣੀ ਜਿੱਦਣ ਬਚਿਆ ਉਦਣ ਲਾ ਲਾਂਗੇ। ਲੇਕਿਨ ਚੱਕਰ ਇਹ ਆ ਵੀ ਜੇ ਅਸੀਂ ਉਹਨੂੰ ਇਸ ਵੇਲੇ ਪਾਣੀ ਨਹੀਂ ਦਿੰਦੇ ਤਾਂ ਆਪਾਂ ਖਾਦ ਵੀ ਨਹੀਂ ਦੇ ਸਕਦੇ।
1: ਜੀ
0: ਜੇ ਖਾਦ ਦੇਣੀ ਹੈ ਤਾਂ ਪਾਣੀ ਵੀ ਦੇਣਾ ਪੈਣਾ ਜਾਂ ਮੀਂਹ ਪਵੇ,
1: ਜੀ
0: ਕੁਛ ਤਾਂ ਹੋਊਗਾ ਹੀ ਨਾ, ਉਵੇਂ ਪਾਣੀ ਤੋਂ ਬਿਨਾਂ ਖਾਦ ਦਾ ਕੋਈ ਫਾਇਦਾ ਨਹੀਂ ਹੈ। ਇਸ ਕਰਕੇ ਹੁਣ ਮੁਸ਼ਕਿਲ ਇਹ ਆ ਰਹੀ ਹੈ ਵੀ ਉਹਨਾਂ ਨੂੰ ਪਾਣੀ ਨਹੀਂ ਲੱਗ ਰਿਹਾ ਅਤੇ ਨਾਲ ਖਾਦ ਨਹੀਂ ਪੈ ਰਹੀ, ਉਹ ਮਤਲਬ ਫਲ ਵਾਲੇ ਪਾਸੇ ਨੂੰ ਵੀ ਜਾ ਰਿਹਾ, ਕਿਉਂਕਿ ਉਹਨਾਂ ਦਾ ਸੁਭਾਅ ਹੈ, ਉਹਨਾਂ ਨੇ ਮਤਲਬ ਤਕਰੀਬਨ 60-65 ਦਿਨ ਤੋਂ ਉਹਨਾਂ ਨੇ ਰੀਪ੍ਰੋਡਕਟਿਵ ਫੇਸ 'ਚ ਜਾਣਾ, ਅਤੇ ਇਸ ਵੇਲੇ ਬਹੁਤ ਜ਼ਰੂਰੀ ਹੈ ਵੀ ਨਰਮੇ ਵਾਸਤੇ ਜੇ ਮੀਂਹ ਪੈ ਜੇ ਤਾਂ ਅਰਦਾਸ ਕਰੋ ਵਾਹਿਗੁਰੂ ਅੱਗੇ, ਫਿਰ ਤਾਂ ਸੌਖਾ ਹੋਜੂਗਾ, ਜੇ ਨਹੀਂ ਤਾਂ ਨਰਮੇ ਨੂੰ ਖਾਦ ਦੇ ਕੇ ਅਤੇ ਉਹਨੂੰ ਪਾਣੀ ਦਿਓ। ਜੇ ਆਪਾਂ ਖਾਦ ਨਹੀਂ ਦਿੰਦੇ ਤਾਂ ਉਹਦਾ ਵਾਧਾ ਵਿਕਾਸ ਨਹੀਂ ਹੋਣਾ ਬੂਟੇ ਦਾ,
1: ਜੀ
0: ਜੇ ਬੂਟੇ ਦਾ ਵਾਧਾ ਵਿਕਾਸ ਨਹੀਂ ਹੁੰਦਾ ਤਾਂ ਉਹਨੂੰ ਫਲ ਕਿੱਥੋਂ ਆਊਗਾ।
1: ਜੀ ਬਿਲਕੁਲ।
0: ਸੋ ਨਰਮੇ ਦੇ ਵਿੱਚ ਜੇ ਆਪਾਂ ਕਹੀਏ ਨਾ ਵੀ ਆਪਾਂ ਬਿਮਾਰੀ ਨੂੰ ਅਤੇ ਕੀੜੇ ਨੂੰ ਪਾਸੇ ਰੱਖ ਦਈਏ,
1: ਹਾਂਜੀ,
0: ਅਤੇ ਨਰਮੇ ਦੇ ਵਿੱਚ ਝਾੜ ਲੈਣ ਵਾਸਤੇ ਇੱਕ ਹੋਰ ਬੜਾ ਅਹਿਮ ਫੈਕਟਰ ਆ, ਜਾਂ ਕਹਿ ਲਓ ਇੱਕ ਨੁਕਤਾ ਵਾ, ਉਹ ਹੈਗਾ ਬੂਟੇ ਦਾ ਕੱਦ ਕਾਠ ਅਤੇ ਉਹਦਾ ਫਲਾਅ। ਜੇ ਬੂਟਾ ਤੁਹਾਡਾ 5 ਫੁੱਟ ਤੱਕ ਨਹੀਂ ਜਾ ਰਿਹਾ, 4.5-5 ਫੁੱਟ ਤੱਕ ਨਹੀਂ ਜਾ ਰਿਹਾ, ਉਹਦਾ ਫਲਾਅ ਨਹੀਂ ਹੋ ਰਿਹਾ, ਤਾਂ ਕੀੜਾ ਬਿਮਾਰੀ ਨਾ ਵੀ ਆਵੇ ਆਪਾਂ ਉਸਕੋ ਬਹੁਤੇ ਝਾੜ ਦੀ ਉਮੀਦ ਨਹੀਂ ਕਰ ਸਕਦੇ।
1: ਬਿਲਕੁਲ।
0: ਸੋ ਇਸ ਕਰਕੇ ਉਹਦੀ ਸਿਹਤ ਜਿਹੜੀ ਆ ਜ਼ਰੂਰੀ ਆ, ਅਤੇ ਉਹਦੀ ਸਿਹਤ ਬਣਨੀ ਆ ਜਿਹਨੂੰ ਖਾਦ ਦੇਵਾਂਗੇ ਅਤੇ ਖਾਦ ਤਾਂ ਦੇਵਾਂਗੇ ਜੇ ਪਾਣੀ ਲਾਵਾਂਗੇ। ਸੋ ਇਸ ਵੇਲੇ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਜਿਹੜੀ ਦੂਜੀ ਕਿਸ਼ਤ ਅਸੀਂ ਜਿਹੜੀ ਕਹਿੰਦੇ ਹਾਂ ਆਪਣੇ ਯੂਰੀਆ ਖਾਦ ਦੀ, ਘੱਟੋ ਘੱਟ 45 ਕਿੱਲੋ ਇੱਕ ਥੈਲਾ, ਉਹ ਪਾਣੀ ਦੇ ਨਾਲ ਉਹਨੂੰ ਜ਼ਰੂਰ ਦਿਓ, ਤਾਂ ਕਿ ਉਹਦਾ ਵਾਧਾ ਵਿਕਾਸ ਹੋਵੇ ਅਤੇ ਜਿਹੜਾ ਉਹਨੂੰ ਫਲ ਲੱਗ ਰਿਹਾ, ਨਹੀਂ ਤਾਂ ਉਹਨੇ ਕੀ ਕਰਨਾ, ਹੁਣੇ ਉਹਨੂੰ ਫਲ ਆਉਣਾ ਸ਼ੁਰੂ ਹੋ ਰਿਹਾ ਅਤੇ ਫਿਰ ਬੂਟੇ ਦਾ ਵਾਧਾ ਨਹੀਂ ਹੋਣਾ, ਅਤੇ ਜੇ ਵਾਧਾ ਨਾ ਹੋਇਆ ਤਾਂ ਫਿਰ ਆਪਾਂ ਕੀੜੇ ਮਕੌੜੇ ਬਿਮਾਰੀ ਤੋਂ ਬਿਨਾਂ ਵੀ ਬਾਹਲੇ ਝਾੜ ਦੀ ਆਸ ਨਹੀਂ ਆਪਾਂ ਕਰ ਸਕਦੇ। ਸੋ ਸਭ ਤੋਂ ਪਹਿਲੀ ਅਹਿਮ ਚੀਜ਼ ਹੈ ਖੁਰਾਕ,
1: ਬਿਲਕੁਲ
0: ਔਖੇ ਸੌਖੇ ਹੋ ਕੇ ਕਿਵੇਂ ਨਾ ਕਿਵੇਂ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਨਾਲ ਉਹਨੂੰ ਖਾਦ ਪਾਈ ਜਾਵੇ। ਹੁਣ ਅਗਲੀ ਚੀਜ਼ ਆ ਗਈ ਕੀੜੇ ਮਕੌੜਿਆਂ ਦੀ ਬਿਮਾਰੀ, ਇਹਨਾਂ ਦਿਨਾਂ ਦੇ ਵਿੱਚ ਕੋਈ ਬਹੁਤੀ ਨਹੀਂ। ਬਿਮਾਰੀਆਂ ਦੇ ਵਿੱਚੋਂ ਜੇ ਲੀਫ ਕਰਲ ਆ, ਮੰਨ ਲਓ ਪੱਤਾ ਮਰੋੜ ਬਿਮਾਰੀ ਹੈ ਅਤੇ ਉਹ ਵਾਇਰਸ ਆ, ਵਾਇਰਲ ਡਿਜ਼ੀਜ਼, ਅਸੀਂ ਉਹਦਾ ਕੁਛ ਕਰ ਨਹੀਂ ਸਕਦੇ, ਅਸੀਂ ਬੂਟੇ ਪੱਟ ਕੇ ਉਹਨਾਂ ਨੂੰ ਨਸ਼ਟ ਕਰ ਦਿਓ, ਹੋਰ ਕੁਛ ਨਹੀਂ ਹੋ ਸਕਦਾ। ਜਾਂ ਜੇ ਕਿਤੇ ਪਾਣੀ ਲਾਇਆ, ਇੱਕਦਮ ਨਰਮਾ ਮਰਝਾਉਂਦਾ ਜਿਹਨੂੰ ਅਸੀਂ ਪੈਰਾਵੈਲਟ ਕਹਿ ਦਿੰਦੇ ਹਾਂ, ਤਾਂ ਉੱਥੇ ਅਸੀਂ ਕਬਾਲਟ ਕਲੋਰਾਈਡ ਦਾ ਜਿਹੜਾ ਛਿੜਕਾ, ਮਤਲਬ ਜਦੋਂ ਬੂਟੇ ਮਰਝਾਉਣਾ ਸ਼ੁਰੂ ਕਰਦੇ ਆ ਉਦੋਂ ਹੀ, ਮਤਲਬ ਕਿ 10-12 ਘੰਟਿਆਂ ਦੇ ਵਿੱਚ ਵਿੱਚ ਛਿੜਕਾ ਕਰ ਦਈਏ ਤਾਂ ਬੂਟੇ ਜਿਹੜੇ ਸਾਡੇ ਦੁਬਾਰਾ ਸਹੀ ਹੋ ਜਾਂਦੇ ਆ। ਲੇਕਿਨ ਹੋਰ ਕੋਈ ਐਸੀ ਬਿਮਾਰੀ ਨਹੀਂ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਆਵੇ, ਉਹ ਸਾਨੂੰ ਸਤੰਬਰ ਦੇ ਵਿੱਚ ਜਾ ਕੇ ਮੁਸ਼ਕਲ ਆਉਂਦੀ ਹੈ।
1: ਜੀ
0: ਹੁਣ ਉਸ ਤੋਂ ਕਿ ਗੱਲ ਇਕੱਲੀ ਰਹਿ ਜਾਂਦੀ ਆ ਕੀੜਿਆਂ ਦੀ, ਅਤੇ ਕੀੜੇ ਆ 2 ਤਰ੍ਹਾਂ ਦੇ ਨਰਮੇ ਦੇ ਵਿੱਚ।
1: ਇਹਨਾਂ ਦੋਹਾਂ ਤਰ੍ਹਾਂ ਦੇ ਕੀੜਿਆਂ ਬਾਰੇ ਅਸੀਂ ਜਾਣਕਾਰੀ ਸਾਡੇ ਸਰੋਤਿਆਂ ਨੂੰ ਜ਼ਰੂਰ ਦੇਵਾਂਗੇ, ਪਰ ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜ ਚੁੱਕੇ ਨੇ, ਆਓ ਉਹਨਾਂ ਦਾ ਸਵਾਲ ਵੀ ਜਾਣ ਲਈਏ ਕਿ ਕੀ ਕਹਿਣਾ ਚਾਹੁੰਦੇ ਨੇ। ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਸਵਾਗਤ, ਆਪਣਾ ਨਾਮ ਅਤੇ ਗ੍ਰਾਂ ਦੱਸ ਦਿਓ ਜੀ।
2: ਹਾਂ ਜੀ, ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਔਰ ਖਵੜੀ ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਸਰ ਜੀ।
1: ਜੀ ਡਾਕਟਰ ਸਾਹਿਬ, ਸੁਣ ਰਹੇ, ਆਪਣਾ ਸਵਾਲ ਰੱਖੋ ਜੀ।
2: ਸਵਾਲ ਇਹ ਹੈ ਜੀ, ਕੋਈ ਨਰਮਾ ਨਾ ਗਰਮੀ ਨਾ ਮਰ ਗਿਆ ਤੇ ਵੀ ਗੁਆਰਾ ਬਾਜਰੇ ਦੀ ਰੁੱਤ ਹੈ ਤੇ ਬੀ ਕਿੰਨਾ ਪਊਗਾ, ਕਿਹੜੀ ਕਿਸਮ ਬੀਜੀਏ?
0: ਬਲਦੇਵ ਸਿੰਘ ਜੀ, ਬਿਲਕੁਲ ਤੁਸੀਂ ਗੁਆਰਾ ਤੇ ਬਾਜਰਾ ਜਿਹੜਾ ਜੁਲਾਈ ਮਹੀਨੇ ਚ ਬੀਜਿਆ ਜਾ ਸਕਦਾ, ਕੋਈ ਸਮੱਸਿਆ ਨਹੀਂ। ਤੇ ਗੱਲ ਇਹ ਹੈ ਕਿ ਜਿਹੜਾ ਬੀ ਆ ਹੁਣ ਵੀ, ਜਾਂ ਤਾਂ ਤੁਸੀਂ ਬਾਜਰਾ, ਜਿਹੜੀਆਂ ਸਾਡੀਆਂ 2-3 ਕਿਸਮਾਂ ਸਿਫਾਰਿਸ਼ ਹੈਗੀਆਂ, PCB 5 ਜਾਂ 7 ਆ, 1.5 ਕਿਲੋ ਬੀ ਪੈਣਾ, ਅਤੇ ਜਾਂ ਫਿਰ ਤੁਸੀਂ ਇਹ ਆ, ਕਿਉਂਕਿ ਗੁਆਰੇ ਦੀਆਂ ਅਤੇ ਬਾਜਰੇ ਦੀਆਂ ਕਿਸਮਾਂ ਸਾਡੇ ਰਾਜਸਥਾਨ ਦੇ ਵਿੱਚ ਨਾਲ ਲੱਗਦੇ ਇਲਾਕਿਆਂ 'ਚ ਬੀਜੀਆਂ ਜਾਂਦੀਆਂ, ਤਾਂ ਆਪਾਂ ਉੱਥੋਂ ਵੀ ਬੀਜ ਦਾ ਪ੍ਰਬੰਧ ਕਰ ਸਕਦੇ ਹਾਂ, ਠੀਕ ਹੈ। ਅਤੇ ਬਿਜਾਈ ਦਾ ਸਮਾਂ ਸਾਡੇ ਕੋਲ ਬਿਲਕੁਲ ਹੈਗਾ, ਬਾਜਰਾ ਤਾਂ ਚਾਹੇ ਅਸੀਂ 15 ਜੁਲਾਈ ਤੋਂ ਪਿੱਛੋਂ ਵੀ ਬੀਜ ਲਈਏ, ਕੋਈ ਮੁਸ਼ਕਿਲ ਨਹੀਂ ਆਉਂਦੀ। ਅਤੇ ਜਿਹੜਾ ਗੁਆਰਾ ਹੈ, ਦੇਖੋ ਪਤਾ ਕੀ ਹੈ ਜੀ, ਜਿਹੜੀਆਂ ਕਿਸਮਾਂ ਸਾਡੇ ਆਂਢ ਗੁਆਂਢ ਕਿਸੇ ਰਿਸ਼ਤੇਦਾਰੀ 'ਚ ਕਿਤੇ ਬੀਜੀਆਂ ਗਈਆਂ, ਹਾਂ ਉਹ ਕਿਸਮਾਂ ਬੀਜੋ, ਕਿਉਂਕਿ ਜਿਹੜੀ ਪਰਖੀ ਹੋਈ ਕਿਸਮ ਬੀਜਣੀ ਜ਼ਿਆਦਾ ਜ਼ਰੂਰੀ ਹੈ। ਹਾਂਜੀ, ਤੇ ਜਿਹੜਾ ਗੁਆਰਾ ਉਹਨੂੰ ਤੁਸੀਂ ਜਿਹੜੀ ਆ ਪਹਿਲਾ ਪੰਦਰਵਾੜਾ, ਕਿਉਂਕਿ ਅੱਜ 7 ਤਰੀਕ ਤਾਂ ਹੋ ਹੀ ਗਈ ਹੈ, ਕੋਸ਼ਿਸ਼ ਕਰੋ ਬਿਜਾਈ ਕਰਨ ਦੀ। ਤੇ ਜਿਹੜਾ ਬਾਜਰਾ ਉਹ ਵੀ ਅਸੀਂ ਮਤਲਬ ਸਮਝੋ ਕਿ 20-25 ਜੁਲਾਈ ਤੱਕ ਸਾਨੂੰ ਉਹਦੀ ਵੀ ਬਿਜਾਈ ਕਰ ਦੇਣੀ ਚਾਹੀਦੀ ਹੈ।
2: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ।
0: ਥੈਂਕ ਯੂ ਜੀ, ਤੁਹਾਡਾ ਧੰਨਵਾਦ ਜੀ।
1: ਤਾਂ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਨਰਮੇ ਦੇ ਵਿੱਚ ਬਿਮਾਰੀਆਂ, ਕੀੜੇ ਮਕੌੜਿਆਂ ਦੀ।
0: ਹਾਂਜੀ ਹਾਂਜੀ, ਕੀੜੇ ਔਰ ਸਭ 2 ਤਰ੍ਹਾਂ ਦੇ ਆ, ਇੱਕ ਹੈਗੇ ਆ ਰਾਸ਼ੂ

0: ਵਾਲੇ,
1: ਹਾਂਜੀ
0: ਇੱਕ ਹੈਗੇ ਆ ਜਿਹੜੇ ਸਾਡੇ ਟੀਂਡਿਆਂ ਨੂੰ ਖਰਾਬ ਕਰਦੇ ਆ, ਟੀਂਡੇ ਕਾਣੇ ਕਰਦੇ ਆ। ਹੁਣ ਪਹਿਲਾਂ ਆਪਾਂ ਰਸ ਚੂਸਣ ਵਾਲੇ ਕੀੜਿਆਂ ਦੀ ਗੱਲ ਕਰਦੇ ਹਾਂ, ਜਿਹੜੇ ਅਸੀਂ ਹੁਣ ਸਰਵੇ ਕਰਦੇ ਹਾਂ, ਖੇਤਾਂ ਜਾ ਰਹੇ ਹਾਂ ਅਤੇ ਸਾਨੂੰ ਜਿਹੜੇ ਰਸ ਚੂਸਣ ਵਾਲੇ ਕੀੜੇ ਜਿਨ੍ਹਾਂ ਦੇ ਵਿੱਚ ਚਿੱਟੀ ਮੱਖੀ,
1: ਹਾਂਜੀ,
0: ਅਤੇ ਤੇਲਾ ਅਤੇ ਇੱਕ ਜੂੰ, ਭੂਰੀ ਜੂੰ ਆ ਜਿਹੜੀ,
1: ਹਾਂਜੀ,
0: ਇਹ ਤਿੰਨੇ ਕੀੜੇ ਸਾਨੂੰ ਦਿਸ ਤਾਂ ਰਹੇ ਆ ਲੇਕਿਨ ਕੰਟਰੋਲ ਦੇ ਵਿੱਚ
1: ਜੀ।
0: ਮਤਲਬ ਕਿ ਜੇ ਕਹੀਏ ਕਿ ਅੱਜ ਅਸੀਂ ਇਹਨਾਂ ਕੀੜਿਆਂ ਵਾਸਤੇ ਕਿਤੇ ਸਪਰੇਅ ਕਰਨੀ ਆ ਤਾਂ ਸਾਨੂੰ ਕਿਤੇ ਨਜ਼ਰ ਨਹੀਂ ਆਉਂਦੀ
1: ਜੀ।
0: ਚਿੱਟੀ ਮੱਖੀ ਆ ਜਿਹੜੀ ਉਹ ਬਿਲਕੁਲ ਕੰਟਰੋਲ 'ਚ ਆ, ਬਹੁਤ ਘੱਟ ਪਾਪੂਲੇਸ਼ਨ ਕਹਿ ਸਕਦੇ ਹਾਂ ਆਪਾਂ, ਹਰ ਥਾਂ 'ਤੇ ਬਹੁਤੀਆਂ ਥਾਵਾਂ 'ਤੇ ਉਹ ਆਰਥਿਕ ਕਾਰ ਤੋਂ ਘੱਟ ਹੈ, ਅਤੇ ਤੇਲਾ ਵੀ ਆਰਥਿਕ ਕਾਰ ਤੋਂ ਜੇ ਘੱਟ ਆ ਕਿਤੇ ਉਹਦੇ ਨੁਕਸਾਨ ਦੇ ਚਿੰਨ ਨਜ਼ਰ ਨਹੀਂ ਆਉਂਦੇ। ਅਤੇ ਜਿਹੜਾ ਜੂੰ ਹੈ ਉਹ ਮਤਲਬ ਹੈ, ਲੇਕਿਨ ਜੂੰ ਨੂੰ ਅਸੀਂ ਹੋਰ ਤਰ੍ਹਾਂ ਮੰਨਦੇ ਹਾਂ, ਜਦੋਂ ਹੀ ਮੀਂਹ ਪੈਂਦਾ ਜਾਂ ਅਸੀਂ ਪਾਣੀ ਲਾਉਂਦੇ ਹਾਂ ਅਤੇ ਫਿਰ ਉਹ ਇੱਕ ਤਰ੍ਹਾਂ ਨਾਲ ਜਦੋਂ ਪੱਤੇ ਨਰਮਾ ਕੱਢਦਾ ਤਾਂ ਸਾਨੂੰ ਉਹ ਜਿਹੜੀ ਆ ਅਲੀਮੀਨੇਟ ਹੀ ਹੋ ਜਾਂਦੀ ਹੈ, ਕਿਉਂਕਿ ਉਹ ਸੋਕੇ ਦਾ ਕੀੜਾ ਸਹੀ ਮਹੀਨਿਆਂ ਦੇ ਵਿੱਚ
1: ਜੀ।
0: ਅਤੇ ਧਿਆਨ ਰੱਖਣ ਵਾਲੀ ਗੱਲ ਇਹ ਆ, ਜੇ ਮੈਂ ਪਹਿਲਾਂ ਗੱਲ ਕੀਤੀ ਆ ਵੀ ਜੇ ਅਸੀਂ ਇਹ ਨਾਲ ਇਹ ਵੀ ਕਹਿ ਰਹੇ ਹਾਂ ਵੀ ਭਾਈ ਨਰਮੇ ਨੂੰ ਖਾਦ ਅਤੇ ਪਾਣੀ ਦਿਓ, ਜਦੋਂ ਖਾਦ ਅਤੇ ਪਾਣੀ ਦਿਓਗੇ ਜਾਂ ਬਰਸਾਤ ਹੋ ਜਾਂਦੀ ਹੈ ਤਾਂ ਫਿਰ ਤੇਲੇ ਦੀ ਇੱਕਦਮ ਵਾਧਾ ਹੁੰਦਾ
1: ਜੀ।
0: ਚਿੱਟੀ ਮੱਖੀ ਵਧੇ ਨਾ ਵਧੇ ਲੇਕਿਨ ਤੇਲਾ ਜ਼ਰੂਰ ਵੱਧਦਾ। ਅਤੇ ਜਿਹੜਾ ਤੇਲਾ ਇਹਦੇ ਚਿੰਨ ਇਸ ਤਰ੍ਹਾਂ ਦੇ ਹੁੰਦੇ ਆ, ਕਿਉਂਕਿ ਰਸ ਚੂਸਦਾ ਵੱਡਾ ਥੋੜ੍ਹਾ ਜਿਹਾ ਕੀੜਾ ਰਸ ਚੂਸਣ ਵਾਲਾ, ਅਤੇ ਜੇ ਬਹੁਤ ਜ਼ਿਆਦਾ ਹੋ ਜੇ ਤਾਂ ਖਾਸ ਕਰਕੇ ਥੱਲੇ ਵਾਲੇ ਪੱਤੇ ਜਿਹੜੇ ਉਹ ਸੜਨੇ ਸ਼ੁਰੂ ਹੋ ਜਾਂਦੇ ਆ, ਉੱਪਰਲੇ ਪੱਤੇ ਪੀਲੇ ਹੋ ਜਾਂਦੇ ਆ, ਨਵੇਂ ਪੱਤੇ ਅਤੇ ਥੱਲੇ ਵਾਲੇ ਤਾਂ ਫਿਰ ਸਾਈਡਾਂ ਤੋਂ ਕਿਨਾਰਿਆਂ ਤੋਂ ਸੜਨੇ ਸ਼ੁਰੂ ਹੋ ਜਾਂਦੇ ਆ, ਐਂ ਲੱਗਦਾ ਜਿਵੇਂ ਨਰਮਾ ਝੁਲਸਿਆ। ਕਦੀ ਵੀ ਤੇਲੇ ਦਾ ਹਮਲਾ ਇਸ ਸਟੇਜ ਤੱਕ ਨਹੀਂ ਹੋਣ ਦੇਣਾ ਚਾਹੀਦਾ ਕਿ ਤੁਹਾਡੇ ਪੱਤੇ ਸੜੇ ਹੋਏ ਹੋਣ, ਕਿਉਂਕਿ ਜਦੋਂ ਇੱਕ ਵਾਰੀ ਨਰਮੇ ਨੂੰ ਧੱਕਾ ਲੱਗ ਜਾਂਦਾ ਇੰਨਾ ਜ਼ਿਆਦਾ ਤਾਂ ਉਹਨੂੰ ਦੁਬਾਰਾ ਰਿਕਵਰ ਹੋਣ ਦੇ ਵਿੱਚ ਕਾਫੀ ਸਮਾਂ ਲੱਗ ਜਾਂਦਾ, ਜਿਹੜਾ ਕਿ ਮੈਂ ਪਹਿਲਾਂ ਕਿਹਾ ਵੀ ਇਹ ਜਿਹੜੀਆਂ ਕਿਸਮਾਂ ਇਹ ਘੱਟ ਸਮਾਂ ਲੈਣ ਵਾਲੀਆਂ
1: ਜੀ,
0: ਅਤੇ ਘੱਟ ਸਮਾਂ ਜੇ ਕੋਈ ਲੰਮਾ ਸਮਾਂ ਲੈਣ ਵਾਲੀ ਕਿਸਮ ਹੈ ਸਾਨੂੰ, ਅਸੀਂ ਇਹ ਸੋਚੀਏ ਵੀ ਉਹਨੇ ਤਾਂ ਫਾਲੀ ਜਾ ਕੇ ਸਤੰਬਰ 'ਚ ਲੈਣਾ ਤਾਂ ਕੋਈ ਫਰਕ ਨਹੀਂ ਪੈਂਦਾ ਉਹਨੇ, ਜਿਹਨੂੰ ਬਹੁਤ ਪੱਤੇ ਆ ਜਾਣਗੇ, ਪਰ ਕਿਉਂਕਿ ਇਹਨਾਂ ਨੇ ਨਾਲੋਂ ਨਾਲ ਫਲ ਵੀ ਲੈਣਾ, ਜਿੰਨੀਆਂ ਕਿਸਮਾਂ ਹੈ ਇਹ ਜਿਵੇਂ ਜਿਵੇਂ ਵੱਧਦੀਆਂ ਨਾਲ ਨਾਲ ਉਵੇਂ ਹੀ ਫਲ ਲੈਂਦੀਆਂ, ਅਤੇ ਜੇ ਇੱਕ ਵਾਰੀ ਤੇਲਾ ਬਹੁਤ ਜ਼ਿਆਦਾ ਹੱਥ ਉੱਤੇ ਹੋ ਜਾਏ ਤਾਂ ਫਿਰ ਜਿਹੜੇ ਖੇਤਾਂ ਦੇ ਵਿੱਚੋਂ ਧੱਕਾ ਲੱਗ ਜਾਂਦਾ ਬਾਅਦ 'ਚ ਉਹਨਾਂ ਦੀ ਰਿਕਵਰੀ ਕਹਿ ਲਓ ਜਾਂ ਪਹਿਲੇ ਵਾਲੀ ਹਾਲਾਤ 'ਚ ਲਿਆਉਣ 'ਤੇ ਉਹਨਾਂ ਨੂੰ ਬਹੁਤ ਟਾਈਮ ਲੱਗ ਜਾਂਦਾ। ਇਸ ਕਰਕੇ ਜਦੋਂ ਬਰਸਾਤ ਹੁੰਦੀ ਆ ਜਾਂ ਖਾਦ ਪਾ ਕੇ ਆਪਾਂ ਪਾਣੀ ਲਾਉਂਦੇ ਹਾਂ ਉਦੋਂ ਬਾਅਦ ਖੇਤ ਦਾ ਸਰਵੇਖਣ ਕਰੋ, ਦੋ ਤਿੰਨ ਦਿਨ ਬਾਅਦ ਤੋਂ ਰੋਜ਼ ਨਰਮੇ ਨੂੰ ਦੇਖੋ, ਜੇ ਤੇਲੇ ਦੀ ਗਿਣਤੀ ਵੱਧਦੀ ਆ, ਸਾਨੂੰ ਲੱਗਦਾ ਕਿ ਤੇਲਾ ਕਾਫੀ ਹੋ ਗਿਆ ਆਰਥਿਕ ਕਾਰ ਤੋਂ ਉੱਪਰ ਜਾ ਰਿਹਾ, ਅਤੇ ਫਿਰ ਤੇਲੇ ਦੀ ਰੋਕਥਾਮ ਵਾਸਤੇ ਜਿਹੜੀ ਸਪਰੇਅ ਆ ਜ਼ਰੂਰ ਆ, ਨਵੀਆਂ ਸਪਰੇਅ ਆ ਕੀਫਨ ਜਾਂ ਨਿਓਨ 300 ml ਜਿਹੜੀ ਮਰਜ਼ੀ ਕਰ ਸਕਦੇ ਹੋ, ਅਕਟਾਰਾ ਕਰ ਸਕਦੇ ਹੋ 40 ਗ੍ਰਾਮ, ਫਿਰ ਅਸੀਂ ਉਲਾਲਾ ਕਰ ਸਕਦੇ ਹਾਂ, ਅਸੀਂ ਓਸ਼ੀਨ ਕਰ ਸਕਦੇ ਹਾਂ, ਸਪਰੇਆਂ ਦੀ ਗਿਣਤੀ ਬਹੁਤ ਆ, ਜਿਹੜੀ ਮਰਜ਼ੀ ਸਪਰੇਅ ਵਰਤ ਲਓ ਲੇਕਿਨ ਉਹਦੀ ਰੋਕਥਾਮ ਜਿਹੜੀ ਆ ਉਹਨੂੰ ਜ਼ਰੂਰ ਕਰੋ, ਕਿਉਂਕਿ ਰਸ ਚੂਸਣ ਵਾਲੇ ਕੀੜਿਆਂ ਦਾ ਤੁਸੀਂ ਖਾਤਮਾ ਨਹੀਂ ਕਰ ਸਕਦੇ। ਇਹ ਜਿਹੜਾ ਤੇਲਾ ਹੈ ਜਦੋਂ ਨਰਮੇ ਦੀਆਂ ਛਟੀਆਂ ਪੱਟੀ ਦੀਆਂ ਨਾਲ ਹੀ ਜਾਂਦਾ
1: ਜੀ,
0: ਠੀਕ ਹੈ, ਚਿੱਟੀ ਮੱਖੀ ਨਾਲ ਹੀ ਜਾਂਦੀ ਹੈ, ਲੇਕਿਨ ਆਪਾਂ ਇਹਨਾਂ ਦੀ ਗਿਣਤੀ ਨੂੰ ਕੰਟਰੋਲ 'ਚ ਰੱਖਣਾ, ਸਾਡਾ ਨੁਕਸਾਨ ਨਹੀਂ ਹੋਣਾ ਚਾਹੀਦਾ ਪਰ ਤੁਸੀਂ ਇਹਨੂੰ ਖਤਮ ਨਹੀਂ ਕਰ ਸਕਦੇ, ਆਪਾਂ ਇਹਨੂੰ ਕੰਟਰੋਲ 'ਚ ਜ਼ਰੂਰ ਰੱਖਣਾ ਤਾਂ ਕਿ ਸਾਡੀ ਫਸਲ ਵੀ ਹੋ ਜੇ
1: ਜੀ।
0: ਅਗਲੀ ਗੱਲ ਔਲਖ ਸਾਹਿਬ, ਜਿਹੜੀ ਦੂਜੇ ਕੀੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਟੀਂਡੇ ਦੀਆਂ ਸੁੰਡੀਆਂ, ਹੁਣ BT2 ਨਰਮਾ ਚੱਲਦਾ ਜਿਹਦੇ ਵਿੱਚ ਨਾ ਤਾਂ ਉਹਨੂੰ ਲੱਗਦੀ ਆ ਅਮਰੀਕਨ ਸੁੰਡੀ ਅਤੇ ਨਾ ਲੱਗਦੀ ਆ ਚਿੱਤਕਬਰੀ ਸੁੰਡੀ, ਇਕੱਲੀ ਗੁਲਾਬੀ ਸੁੰਡੀ ਉਹਦੀ ਸਮੱਸਿਆ ਆਈ ਹੋਈ ਹੈ
1: ਬਿਲਕੁਲ,
0: ਅਤੇ ਗੁਲਾਬੀ ਸੁੰਡੀ ਨੇ ਬਹੁਤ ਤੰਗ ਕੀਤਾ ਪਿਛਲੇ 2019-20 ਤੋਂ ਲਗਭਗ 4-5 ਸਾਲ ਹੋ ਗਏ, ਅਤੇ ਹਜੇ BT3 ਆਇਆ ਨਹੀਂ। ਇਹ ਕੀੜਾ ਪਹਿਲੀ ਗੱਲ ਤਾਂ ਬੜਾ ਸੌਖਾ ਪਛਾਣ 'ਚ ਆਉਂਦਾ, ਜਾ ਕੇ ਖੇਤ ਦੇ ਵਿੱਚ ਖੜ੍ਹ ਜੋ ਜਿੱਥੇ ਫੁੱਲ ਆਏ ਹੈ ਆਸੇ ਪਾਸੇ ਨਜ਼ਰ ਘੁਮਾਓ, ਜਿਹੜਾ ਫੁੱਲ ਘੁੱਟਿਆ ਵੱਟਿਆ ਜਿਹਾ ਖੜ੍ਹਾ, ਮਤਲਬ ਆਪਾਂ ਨੂੰ ਐਂ ਲੱਗਦਾ ਵੀ ਇਹ ਤੰਦਰੁਸਤ ਨਹੀਂ ਹੈਗਾ, ਤਾਂ ਉਹ ਫੁੱਲ 'ਚ ਸੁੰਡੀ ਹੈ, ਨਹੀਂ ਤਾਂ ਫੁੱਲ ਦੇ ਵਿੱਚ ਹੋਰ ਕੋਈ ਨੁਕਸ ਹੀ ਨਹੀਂ ਪੈਂਦਾ
1: ਬਿਲਕੁਲ,
0: ਠੀਕ ਹੈ ਜੀ। ਜਿਹੜੇ ਫੁੱਲ 'ਚ ਸੁੰਡੀ ਨਹੀਂ ਉਹ ਨੋਰਮਲ ਬਿਲਕੁਲ ਖੁੜੇ ਹੋਣਗੇ, ਉਹਨਾਂ ਦੀਆਂ ਪੰਖੜੀਆਂ ਅਤੇ ਇਹਦੀਆਂ ਪੰਖੜੀਆਂ ਇਕੱਠੀਆਂ ਹੋਈਆਂ ਹੋਣਗੀਆਂ, ਇਹਦਾ ਮਤਲਬ ਇਹ ਹੈ ਸਰਵੇ ਕਰੋ ਵੇਖੋ, ਜੇ ਲੱਗਦਾ ਤਾਂ ਫਿਰ ਆਪਾਂ ਨੂੰ ਉੱਥੇ ਸਪਰੇਅ ਕਰਨੀ ਪਊਗੀ। ਹੁਣ ਕਿਸਾਨ ਇਹ ਵੀ ਫਸਿਆ ਵੀ ਐਡੀ ਛੇਤੀ ਹੁਣ ਇਹ ਸਪਰੇਆਂ ਕਰਦਾ, ਫਿਰ ਗਿਣਤੀ ਸਪਰੇਆਂ ਦੀ ਬਹੁਤ ਜ਼ਿਆਦਾ ਹੋ ਜਾਂਦੀ ਹੈ, ਅਤੇ ਇਸ ਚੀਜ਼ ਦਾ ਸਾਨੂੰ ਸਰਵੇਖਣ ਦੇ ਆਧਾਰ 'ਤੇ ਸਾਨੂੰ ਕੰਮ ਕਰਨਾ ਪਊਗਾ। ਜਿਹੜੇ ਖੇਤਾਂ 'ਚ ਮੁਸ਼ਕਲ ਜ਼ਿਆਦਾ ਹੈ ਉੱਥੇ ਆਪਾਂ ਨੂੰ ਸਪਰੇਅ ਇਹਦੀ ਰੋਕਥਾਮ ਲਈ ਕਰਨੀ ਪਊਗੀ। ਸਪਰੇਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਸਿੰਥੈਟਿਕ ਪੋਰੇਥਰਾਈਡ ਦੀਆਂ ਦਵਾਈਆਂ ਵੀ ਆ ਜਿਹਦੇ ਵਿੱਚ, ਔਰਗਨੋ ਫਾਸਫੋਟਿਕਸ ਦੀਆਂ ਵੀ ਆ, ਫੁਟਕਲ ਗਰੁੱਪ ਦੀਆਂ ਵੀ ਆ, ਦਵਾਈ ਜਿਹੜੀ ਆਪਾਂ ਮਰਜ਼ੀ ਵਰਤ ਲਈਏ ਲੇਕਿਨ ਸਾਨੂੰ ਇਹਦੇ ਵਾਸਤੇ ਸਰਵੇਖਣ। ਮੈਂ ਪਹਿਲਾਂ ਇਹ ਰਾਏ ਦਊਂਗਾ ਕਿ ਢੋਲਕੀ ਚੱਕਣ ਨਾਲੋਂ ਦਵਾਈ ਖਰੀਦਣ ਦੇ ਨਾਲੋਂ ਪਹਿਲਾਂ ਆਪਦਾ ਖੇਤ ਰੋਜ਼ ਵੇਖੋ
1: ਜੀ, ਬਿਲਕੁਲ।
0: ਜੇ ਕੋਈ ਸਮੱਸਿਆ ਵੱਧ ਰਹੀ ਹੈ ਮਾਹਰਾਂ ਦੇ ਨਾਲ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ, ਯੂਨੀਵਰਸਿਟੀ ਨਾਲ ਰਾਬਤਾ ਕਰੋ, ਜਿਹੜੀ ਜਿਹੜੀ ਸਪਰੇਅ ਉਹ ਮੌਕੇ 'ਤੇ ਤੁਹਾਨੂੰ ਸਿਫਾਰਿਸ਼ ਕਰਦੇ ਹੈ ਉਹਦੇ ਹਿਸਾਬ ਨਾਲ, ਕਿਉਂਕਿ ਖਰਚਾ ਵੀ ਦੇਖਣਾ,
1: ਬਿਲਕੁਲ ਸਹੀ,
0: ਖਰਚਾ ਵੀ ਦੇਖਣਾ, ਫਸਲ ਵੀ ਦੇਖਣੀ ਆ, ਪਰ ਉਹਦੇ ਹਿਸਾਬ ਦੇ ਨਾਲ ਹੀ ਆਪਾਂ ਜਿਹੜੀ ਇਹਨੂੰ ਸਪਰੇਅ ਕਰਨ ਦੀ ਕੋਸ਼ਿਸ਼ ਕਰਨੀ।

0: ਡਾਕਟਰ ਸਾਹਿਬ, ਸਾਨੂੰ ਸਮਾਂ ਬਹੁਤਾ ਹੋਰ ਵੱਡੀਆਂ ਜਾਣਕਾਰੀਆਂ ਦੇਣ ਵਾਸਤੇ ਭਾਵੇਂ ਸਮਾਂ ਘੱਟ ਆ ਸਾਡੇ ਕੋਲ, ਪਰ ਫਿਰ ਵੀ ਜੇ ਕੋਈ ਜ਼ਰੂਰੀ ਜਾਣਕਾਰੀਆਂ ਬਾਗਬਾਨੀ ਅਤੇ ਸਬਜ਼ੀ ਵਾਲੇ ਜਿਹੜੇ ਕਿਸਾਨ ਭਰਾ ਉਹਨਾਂ ਨੂੰ ਵੀ ਜ਼ਰੂਰ।
1: ਹਾਂ, ਇਹ 'ਚ ਪਹਿਲਾਂ ਆਪਾਂ ਬਾਗਬਾਨੀ ਦੀ ਜੇ ਗੱਲ ਥੋੜ੍ਹੀ ਜਿਹੀ ਕਰ ਲਈਏ ਤਾਂ ਜੁਲਾਈ ਤੋਂ 15 ਜੁਲਾਈ ਤੋਂ ਬਾਅਦ ਆਪਾਂ ਕਹਿ ਲਈਏ ਕਿ ਅੱਧ ਸਤੰਬਰ ਤੱਕ 2 ਮਹੀਨੇ ਜਿਹੜੇ ਸਦਾਬਹਾਰ ਫਲਦਾਰ ਬੂਟੇ ਹੈ ਜਿਨ੍ਹਾਂ 'ਚ ਨਿੰਬੂ ਜਾਤੀ ਸਾਰੀ ਆ ਗਈ, ਨਿੰਬੂ ਜਾਤੀ ਦੇ ਵਿੱਚ ਕਿੰਨੂ, ਮਾਲਟਾ, ਗਰੇ ਫਰੂਟ, ਨਿੰਬੂ, ਮਿੱਠਾ, ਇਹ ਸਾਰੇ ਨਿੰਬੂ ਜਾਤੀ 'ਚ ਆਉਂਦੇ ਆ, ਅਤੇ ਅਮਰੂਦ, ਫਿਰ ਬੇਰੀ ਹੋ ਗਈ, ਫਿਰ ਪਪੀਤਾ ਹੋ ਗਿਆ, ਠੀਕ ਆ ਜੀ, ਫਿਰ ਆਮਲਾ ਹੋ ਗਿਆ, ਇਹ ਪੌਦੇ ਜਿਹੜੇ ਆਪਾਂ ਇਹ ਸਦਾਬਹਾਰ ਸਾਰੇ। ਕਹਿਣ ਦਾ ਭਾਵ ਇਹ ਹੈ ਵੀ ਇੱਕ ਅੰਗੂਰ, ਆੜੂ, ਲੂਚਾ ਅਤੇ ਨਾਖ ਤੋਂ ਬਿਨਾਂ ਜਿੰਨੇ ਫਲਦਾਰ ਬੂਟੇ ਆਪਣੇ ਇਸ ਇਲਾਕੇ 'ਚ ਹੋ ਸਕਦੇ ਆ ਉਹ ਆਪਾਂ ਸਾਰੇ ਲਾ ਸਕਦੇ ਹਾਂ ਚਾਰਾਂ ਨੂੰ ਛੱਡ ਕੇ
0: ਜੀ।
1: ਅਤੇ ਕੋਸ਼ਿਸ਼ ਕਰੋ ਵੀ ਚੰਗੀ ਤਰ੍ਹਾਂ ਪਹਿਲਾਂ ਟੋਆ ਤਿਆਰ ਕਰੋ ਮੀਟਰ ਬਾਈ ਮੀਟਰ ਦਾ, ਫਿਰ ਉਹ 'ਚ ਰੂੜੀ ਅਤੇ ਮਿੱਟੀ ਮਿਕਸ ਕਰਕੇ ਭਰੋ, ਜਿੱਥੇ ਸਿਉਂਕ ਦਾ ਖਤਰਾ ਨਾਲ ਥੋੜ੍ਹੀ ਕਲੋਰੋਪੈਰੀਫਾਸ ਵੀ 20 ml ਪਾਓ, ਦੁਬਾਰਾ ਟੋਆ ਭਰ ਕੇ ਫਿਰ ਬੂਟਾ ਲਾ ਕੇ, ਅਤੇ ਚਾਹੇ ਤੁਸੀਂ ਆਪਦੀ ਘਰੇਲੂ ਖਪਤ ਲਈ ਲਾਉਣਾ, ਜੇ ਖੇਤ 'ਚ ਬਾਗ ਲਾਉਣਾ ਤਾਂ ਉਹਦੇ ਵਾਸਤੇ ਖੇਤ ਖਾਲੀ ਹੋਣਾ ਚਾਹੀਦਾ, ਅਤੇ ਜਿਹੜੀ ਲੇਆਊਟ ਉਹ ਬੜੀ ਪ੍ਰੋਪਰ ਹੋਣੀ ਚਾਹੀਦੀ ਹੈ, ਕਿਉਂਕਿ ਜੇਕਰ ਲੇਆਊਟ ਖਰਾਬ ਹੋ ਗਈ ਬਾਗ ਦੇ ਵਿੱਚ ਤਾਂ ਫਿਰ 25 ਸਾਲਾਂ 30 ਸਾਲਾਂ ਦੀ ਸਮੱਸਿਆ ਖੜੀ ਹੋ ਜਾਂਦੀ ਹੈ। ਅਗਲੀ ਗੱਲ ਥੋੜ੍ਹੀ ਜਿਹੀ ਸਬਜ਼ੀਆਂ ਦੇ ਵਿੱਚੋਂ, ਇਸ ਵੇਲੇ ਖੇਤਾਂ ਦੇ ਵਿੱਚ ਕੱਦੂ ਜਾਤੀ ਦੀਆਂ ਸਬਜ਼ੀਆਂ, ਭਿੰਡੀ ਹੈ, ਚੌਲੇ ਹੈ, ਬੈਂਗਣ ਆ, ਇਹ ਸਬਜ਼ੀਆਂ ਖੇਤਾਂ 'ਚ
0: ਜੀ।
1: ਭਿੰਡੀ ਦੇ ਵਿੱਚ ਵੀ ਨਰਮੇ ਦੇ ਵਾਲਾ, ਕਿਉਂਕਿ ਨਰਮਾ ਦੇ ਭਿੰਡੀ ਭੈਣ ਭਰਾ ਤੇਲਾ ਬਹੁਤ ਵਧਣਾ ਔਰ ਵਧਣਾ ਸ਼ੁਰੂ ਹੋ ਗਿਆ
0: ਜੀ,
1: ਮਤਲਬ ਨਰਮੇ 'ਚ ਬਾਅਦ 'ਚ ਆਉਂਦਾ, ਇਹ ਜ਼ਿਆਦਾ ਭਿੰਡੀ ਨੂੰ ਪਸੰਦ ਕਰਦਾ। ਅਤੇ ਭਿੰਡੀ ਦੇ ਵਿੱਚ ਜ਼ਿਆਦੀਆਂ ਸਪਰੇਆਂ ਵੀ ਜਿਹੜੀਆਂ ਨਰਮੇ ਵਾਲੀਆਂ ਸਪਰੇਆਂ ਭਿੰਡੀ 'ਚ ਨਹੀਂ ਕੀਤੀਆਂ ਜਾ ਸਕਦੀਆਂ
0: ਜੀ, ਬਿਲਕੁਲ।
1: ਅਤੇ ਇਹਦੇ ਵਿੱਚ ਇਕੱਲੀ ਕਟਾਰਾ ਹੀ ਅਸੀਂ ਸਿਫਾਰਿਸ਼ ਕਰਦੇ ਹਾਂ, ਕਿਉਂਕਿ ਭਿੰਡੀ ਖਾਣੀ ਹੈ, ਹਰ ਤੀਜੇ ਦਿਨ ਭਿੰਡੀ ਤੋੜਨੀ ਪੈਂਦੀ ਹੈ। ਅਤੇ ਇਸ ਤੋਂ ਇਲਾਵਾ ਜਿਹੜੀਆਂ ਵੇਲਾਂ ਵਾਲੀਆਂ ਸਬਜ਼ੀਆਂ ਉਹਨਾਂ ਦੇ ਵਿੱਚ ਫਰੂਟ ਫਲਾਈ ਦਾ ਅਟੈਕ ਆ ਜਿਹੜਾ, ਉਹਦੀ ਰੋਕਥਾਮ ਵਾਸਤੇ ਆਪਾਂ ਜਿਹੜੇ ਫਰੂਟ ਫਲਾਈ ਟਰੈਪ ਹੈ ਉਹਨਾਂ ਨੂੰ ਖੇਤਾਂ 'ਚ ਲਾਉਣਾ, ਤਕਰੀਬਨ 1 ਏਕੜ ਦੇ ਵਿੱਚ 12 ਤੋਂ 16 ਟਰੈਪ ਆਪਾਂ ਖੇਤ 'ਚ ਲਾ ਸਕਦੇ ਹਾਂ। ਜ਼ਿਆਦਾ ਨੁਕਸਾਨ ਇਹਨਾਂ ਦਿਨਾਂ ਦੇ ਵਿੱਚ ਤੋਰੀ 'ਚ ਅਤੇ ਕਰੇਲੇ ਦੇ ਵਿੱਚ ਸਾਨੂੰ ਅਕਸਰ ਵੇਖਣ ਨੂੰ ਮਿਲਦਾ ਫਰੂਟ ਫਲਾਈ ਦਾ, ਅਤੇ ਉਹਦੇ ਵਾਸਤੇ ਫਰੂਟ ਫਲਾਈ ਟਰੈਪ ਆਪਾਂ ਖੇਤਾਂ 'ਚ ਲਾ ਸਕਦੇ ਹਾਂ। ਅਤੇ ਲਾਸਟ ਦੇ ਵਿੱਚ, ਕਿਉਂਕਿ ਲੋਕ ਅਗੇਤੀ ਗੋਭੀ ਲਾਉਂਦੇ ਆ ਅਤੇ ਪਨੀਰੀਆਂ ਹੁਣ ਲੱਗੀਆਂ ਹੋਈਆਂ ਖੇਤਾਂ 'ਚ ਅਗਸਤ 'ਚ ਲਾਉਣਗੇ, ਉਹਨਾਂ ਲਈ ਸਲਾਹ ਸਭ ਤੋਂ ਜ਼ਿਆਦਾ ਇਹ ਹੈ ਉਹਨਾਂ ਜੁਲਾਈ 'ਚ ਵੀ ਲਾ ਦੇਣੀ ਐਂਡ 'ਚ, ਕਿ ਪਨੀਰੀ ਜਦੋਂ ਗੋਭੀ ਦੀ ਪਨੀਰੀ ਪੱਟ ਕੇ ਨਰਸਰੀ 'ਚੋਂ ਖੇਤ 'ਚ ਲਾਉਣੀ ਹੈ ਤਾਂ ਸ਼ਾਮ ਦੇ ਸਮੇਂ ਲਾਉਣੀ ਹੈ, ਮੌਕੇ 'ਤੇ ਪਨੀਰੀ ਪੱਟਣੀ ਹੈ, ਬਿਲਕੁਲ ਮੌਕੇ 'ਤੇ, ਔਰ ਨਾਲ ਦੀ ਨਾਲ ਜਿੰਨੀ ਪਨੀਰੀ ਪੱਟਣੀ ਹੈ ਉਹ ਖੇਤ 'ਚ ਲਾ ਦੇਣੀ ਹੈ ਅਤੇ ਨਾਲ ਦੀ ਨਾਲ ਪਾਣੀ ਦੇ ਦੇਣਾ। ਜੇ ਅਸੀਂ ਕੋਸ਼ਿਸ਼ ਕਰੋ ਮੌਸਮ ਦੀ ਭਵਿੱਖਬਾਣੀ ਦੇ ਹਿਸਾਬ ਨਾਲ, ਜੇ ਸਾਨੂੰ ਆਉਣ ਵਾਲੇ 1-2 ਦਿਨ ਬੱਦਲਵਾਈ ਆਉਂਦੀ ਦੀਦੀ ਆ ਫਿਰ ਲਾਓ, ਜੇ 1-2 ਦਿਨ ਬਾਅਦ 'ਚ ਬੱਦਲਵਾਈ ਰਹਿੰਦੀ ਹੈ ਤਾਂ ਫਿਰ ਸਾਡਾ ਮੋਰਟੈਲਿਟੀ ਰੇਟ ਕਹਿ ਲਓ ਜਾਂ ਬੂਟੇ ਮਰਨ ਦੀ ਗਿਣਤੀ ਬਹੁਤ ਘੱਟ ਜਾਂਦੀ ਹੈ। ਅਤੇ ਜੇ ਸਵੇਰੇ ਲਾਤੀ ਪਨੀਰੀ ਪਹਿਲਾਂ ਦੀ ਪੱਟੀ ਹੋਈ, ਅਗਲੇ ਦਿਨ ਧੁੱਪ ਪੈ ਗਈ ਤਾਂ ਸਮਝੋ ਤੁਹਾਡੇ 70-80-100% ਬੂਟੇ ਵੀ ਮਰ ਸਕਦੇ
0: ਜੀ।
1: ਸੋ ਇਹ ਗੱਲਾਂ ਧਿਆਨ 'ਚ ਰੱਖਣ ਵਾਲੀਆਂ
0: ਜੀ। ਬਿਲਕੁਲ ਜੀ ਕਿਸਾਨ ਭਰਾਵੋ, ਇਹ ਜੁਲਾਈ ਮਹੀਨੇ ਦੇ ਵਿੱਚ ਰੱਖਣ ਯੋਗ, ਧਿਆਨ ਦੇ ਵਿੱਚ ਰੱਖਣ ਯੋਗ ਗੱਲਾਂ ਨੇ। ਡਾਕਟਰ ਅਮਰਜੀਤ ਸੰਧੂ ਦੇ ਨਾਲ ਕੀਤੀਆਂ ਇਹਨਾਂ ਗੱਲਾਂ ਬਾਤਾਂ ਦੇ ਨਾਲ ਮੈਨੂੰ ਤੇ ਡਾਕਟਰ ਸਾਹਿਬ ਹੋਰਾਂ ਨੂੰ ਦਿਓ ਅਗਿਆ ਧੰਨਵਾਦ।
1: ਸ਼ੁਕਰੀਆ ਜੀ।
2: ਵੇਲਾ ਹੋ ਰਿਹਾ ਮੌਸਮ ਦੀ ਜਾਣਕਾਰੀ ਦਾ। IMD ਚੰਡੀਗੜ੍ਹ ਦੇ ਸੁਪਰ ਕੰਪਿਊਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਹਲਕੀ ਬੱਦਲਵਾਈ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ। ਆਉਣ ਵਾਲੇ ਕੱਲ੍ਹ ਦਾ 8 ਜੁਲਾਈ ਦਾ ਤਾਪਮਾਨ ਵੱਧ ਤੋਂ ਵੱਧ 40 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ 27 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿਚ ਨਮੀ ਦੀ ਔਸਤ ਮਾਤਰਾ ਸਵੇਰ ਦੇ ਸਮੇਂ 70% ਅਤੇ ਸ਼ਾਮ ਦੇ ਸਮੇਂ 40% ਰਹਿਣ ਦਾ ਅਨੁਮਾਨ ਹੈ। ਹਵਾਵਾਂ ਦੇ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦਾ ਅਨੁਮਾਨ ਹੈ। ਹਵਾ ਦੀ ਦਿਸ਼ਾ 136 ਡਿਗਰੀ ਰਹੇਗੀ। ਇਸ ਆਉਣ ਵਾਲੇ ਕੱਲ੍ਹ ਦੇ ਤਾਪਮਾਨ ਦੀ ਜਾਣਕਾਰੀ। ਇਸ ਦਿਨ ਪ੍ਰੋਗਰਾਮ ਕਿਸਾਨਵਾਣੀ ਇੱਥੇ ਸਮਾਪਤ ਹੁੰਦਾ। ਮੈਨੂੰ ਜਾਨੀ ਕਿ ਕੁਲਦੀਪ ਨੂੰ ਦਿਓ ਆ ਗਿਆ ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR। ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ 5:30 ਅਤੇ 46 ਸਕਿੰਟ ਹੋ ਚੁੱਕੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ।

ਦੋਸਤੋ, ਅੱਜ ਦਾ ਹਰ ਅਕਾਲ ਲਈ ਉਸਤਤੀ ਪ੍ਰੋਗਰਾਮ ਲੈ ਕੇ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਮਮਤਾ ਅਰੋੜਾ ਜੀ। ਦੋਸਤੋ, ਅੱਜ ਆਪ ਜੀ ਦੇ ਸਨਮੁਖ ਵਿਚਾਰ ਚਰਚਾ ਕਰਾਂਗੇ ਸਾਂਖਿਆ ਯੋਗ ਯਾਨੀ ਕਿ ਭਗਵਦ ਗੀਤਾ ਦਾ ਦੂਜਾ ਅਧਿਆਏ।

ਕਹਿਣਾ ਨਾਲ ਵਿਸ਼ਾਦ ਕਰਦਿਆਂ ਅਰਜਨ ਨੇ ਮਧੂਸੂਦਨ ਜੀ ਨੂੰ ਇੱਕ ਵਾਕ ਕਿਹਾ। ਅਰਜਨ ਦੀ ਮਨੋ ਦਿਸ਼ਾ ਲਈ ਮੋਹ ਜ਼ਿੰਮੇਵਾਰ ਹੈ। ਪਦਮ ਪੁਰਾਣ ਦੇ ਕਿਰਿਆ ਯੋਗ ਸਾਰ ਅਧਿਆਇ ਵਿੱਚ ਮੋਹ ਦੀ ਪਰਿਭਾਸ਼ਾ ਕੀਤੀ ਗਈ ਹੈ। ਇਹ ਮੇਰੀ ਮਾਂ ਹੈ, ਇਹ ਮੇਰਾ ਪਿਤਾ ਹੈ, ਇਹ ਮੇਰੀ ਇਸਤਰੀ ਹੈ, ਇਹ ਮੇਰਾ ਘਰ ਹੈ। ਅਜਿਹਾ ਜੋ ਮਮਤਾ ਦਾ ਤੱਤ ਹੈ ਉਸ ਨੂੰ ਮੋਹ ਕਹਿੰਦੇ ਨੇ। ਕਰੁਣਾ ਦੂਜਿਆਂ ਦੇ ਦੁੱਖ ਦੂਰ ਕਰਨ ਦੀ ਪ੍ਰਬਲ ਇੱਛਾ ਹੁੰਦੀ ਹੈ। ਕਿਰਪਿਆ ਦਾ ਅਰਥ ਸਨੇਹ ਵਿਸ਼ੇਸ਼ ਵੀ ਕੀਤਾ ਗਿਆ ਹੈ। ਅਰਜਨ ਦੇ ਮਨ ਵਿੱਚ ਆਪਣੇ ਪਰਿਵਾਰ ਜਣਾ ਲਈ ਸਨੇਹ ਹੀ ਉਤਪੰਨ ਹੋਇਆ ਹੈ। ਅਰਜਨ ਨੇ ਧਰਮ ਬਾਣਾ ਪਹਿਨਿਆ ਹੋਇਆ ਸੀ ਪਰ ਕਰਤਵ ਤਿਆਗ ਕਾਰਨ ਬੁਰਾਈ ਆ ਗਈ ਸੀ। ਭਗਵਾਨ ਜੀ ਦੇ ਇਹ ਸ਼ਬਦ ਕਟਾਖ ਮਈ ਨੇ। ਅਰਜਨ ਨੇ ਯੁੱਧ ਪ੍ਰਤੀ ਜੋ ਨਿਰਾਸ਼ਾ ਦਿਖਾਈ ਹੈ ਉਸ ਵਿੱਚ ਅਰਜਨ ਦੇ ਦੋਸ਼ ਨਜ਼ਰ ਆ ਰਹੇ ਨੇ। ਇਸ ਤਰ੍ਹਾਂ ਅਰਜਨ ਭਗਵਾਨ ਦੀ ਬਹੁ ਅਰਥਾਂ ਵਾਲੀ ਸਾਰਥਕ ਬਾਣੀ ਤੋਂ ਪ੍ਰੇਰਿਤ ਹੋ ਕੇ ਭਗਵਾਨ ਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੇ ਨੇ। ਸਾਧ ਸੰਗਤ ਜੀ, ਇਸ ਸ਼ਲੋਕ ਵਿੱਚ ਕਿਰਪਿਆ ਦੇ ਅਰਥ ਦਇਆ, ਤਰਸ, ਦਰਦ, ਰਹਿਮ ਕੀਤੇ ਗਏ ਨੇ। ਜਿਸ ਦਾ ਅਰਜਨ ਵਰਗਾ ਮੋਹ ਯੋਧਾ ਹੱਕਦਾਰ ਨਹੀਂ ਹੈ, ਉਹ ਤਾਂ ਦੀਨ ਦੁਖੀਆਂ ਦੀ ਸਹਾਇਤਾ ਕਰਨ ਵਾਲਾ, ਦੂਜਿਆਂ ਉੱਪਰ ਰਹਿਮ ਕਰਨ ਵਾਲਾ ਯੋਧਾ ਏ, ਜੋ ਸਦਾ ਦੁਖੀਆਂ ਦੇ ਦੁੱਖ ਘਟਾਉਂਦਾ ਏ। ਇਸ ਸਮੇਂ ਅਰਜਨ ਦੀ ਮਨੋਸਥਿਤੀ ਅਜਿਹੀ ਹੈ ਜਿਸ ਨੂੰ ਉਸਦੀ ਉਦਾਸੀ ਨਿਰਾਸ਼ਾ ਤੋਂ ਬਚਾਉਣ ਲਈ ਸ਼੍ਰੀ ਕ੍ਰਿਸ਼ਨ ਜੀ ਵਰਗੇ ਮਹਾਨ ਗਿਆਨੀ ਦੀ ਸੁਰੱਖਿਆ ਦੀ ਲੋੜ ਹੈ। ਇਹ ਸੁਰੱਖਿਆ ਰਹਿਮ ਦੇ ਰੂਪ ਵਿੱਚ ਨਹੀਂ, ਗਿਆਨ ਪ੍ਰਦਾਨ ਕਰਨ ਦੇ ਰੂਪ ਵਿੱਚ ਜ਼ਰੂਰੀ ਹੈ। ਇਸ ਲਈ ਇੱਥੇ ਕਿਰਪਿਆ ਦੇ ਅਰਥ ਗਿਆਨ ਦੇਣ ਦੀ ਕਿਰਪਾ ਕਰੋ ਦੇ ਰੂਪ ਵਿੱਚ ਹਨ।

ਯਥਾਰਥ ਮੇ ਸਥਿਤੀ ਨੂੰ ਅਨੁਭਵ ਕਰਕੇ ਅਰਜਨ ਦਾ ਮਨ ਪਰੇਸ਼ਾਨ ਹੋ ਗਿਆ ਏ। ਉਹ ਘਬਰਾਇਆ ਹੋਇਆ ਏ। ਘਬਰਾਹਟ ਕਿਸੇ ਵਿਅਕਤੀ ਦੀ ਬੁੱਧੀ ਹੀਨ ਕਰ ਦਿੰਦੀ ਹੈ। ਪਰੇਸ਼ਾਨ ਮਨ ਵਿੱਚੋਂ ਉਦਾਸੀ ਅਤੇ ਹਨੇਰਾ, ਨਿਰਾਸ਼ਾ ਤੇ ਹੀਣਤਾ ਉਪਜਦੀ ਹੈ। ਸ਼੍ਰੀ ਕ੍ਰਿਸ਼ਨ ਜੀ ਅਰਜਨ ਦੇ ਮਨ ਦਾ ਸਹੀ ਵਿਸ਼ਲੇਸ਼ਣ ਕਰਦੇ ਹੋਏ ਉਸ ਵੱਲੋਂ ਜੋ ਕੁਝ ਕਿਹਾ ਗਿਆ ਏ ਉਸ ਨੂੰ ਬੇਅਰਥਾ ਅਤੇ ਫਜ਼ੂਲ ਸਮਝਦੇ ਨੇ, ਕਿਉਂਕਿ ਪਰੇਸ਼ਾਨ ਮਨ ਵਿੱਚੋਂ ਸਥਿਰ ਬੁੱਧੀ ਤੇ ਦ੍ਰਿੜ ਸੰਕਲਪਾਂ ਦੇ ਬੋਲ ਨਿਕਲਣੇ ਅਸੰਭਵ ਨੇ। ਪਹਿਲਾਂ ਪਰੇਸ਼ਾਨ ਹੋਏ ਮਨ ਨੂੰ ਸਥਿਰ ਕਰਨਾ ਜ਼ਰੂਰੀ ਹੈ। ਦ੍ਰਿੜ ਸੰਕਲਪ ਧਾਰਨ ਕਰਨ ਵਾਲਾ ਬੁੱਧੀਜੀਵੀ ਸੰਜਮੀ ਵਿਅਕਤੀ ਹੀ ਆਰੀਆ ਏ। ਪਰੇਸ਼ਾਨ ਮਨ ਵਾਲਾ, ਉਦਾਸੀ ਦੇ ਹਨੇਰੇ ਵਿੱਚ ਵਿਚਰਨ ਵਾਲਾ ਕਮਜ਼ੋਰ ਵਿਅਕਤੀ ਆਰੀਆ ਨਹੀਂ ਹੋ ਸਕਦਾ। ਜੋ ਆਰੀਆ ਨਹੀਂ ਉਸ ਦੀ ਇਸ ਲੋਕ ਵਿੱਚ ਜਾਂ ਪਰਲੋਕ ਵਿੱਚ ਕੋਈ ਥਾਂ ਨਹੀਂ, ਉਹ ਲੋਕ ਪਰਲੋਕ ਦੇ ਕਾਬਿਲ ਹੀ ਨਹੀਂ ਹੈ।

ਜਾਨੀ ਦੁਸ਼ਮਣਾਂ ਦੇ ਨਾਲ ਯੁੱਧ ਕਰਨਾ ਨਿਆਇ ਸੰਗਤ ਹੈ, ਪਰੰਤੂ ਮੇਰੇ ਸਾਹਮਣੇ ਤਾਂ ਮੇਰੇ ਸਤਿਕਾਰਯੋਗ ਮੇਰੇ ਵੱਡੇ ਵਡੇਰੇ ਖੜੇ ਨੇ। ਇਹਨਾਂ ਨਾਲ ਯੁੱਧ ਕਰਨਾ ਤਾਂ ਇੱਕ ਪਾਸੇ ਰਿਹਾ, ਮੈਂ ਤਕਰਾਰ ਵੀ ਨਹੀਂ ਕਰ ਸਕਦਾ। ਭਾਵੇਂ ਮੈਂ ਇੱਥੇ ਖੜਾ ਦੇਖ ਰਿਹਾ ਹਾਂ, ਪਰ ਮੈਂ ਇਹਨਾਂ ਨਾਲ ਲੜਾਈ ਕਿਵੇਂ ਕਰਾਂ? ਜਿਹੜੇ ਮੇਰੇ ਲਈ ਪੂਜਣ ਯੋਗ ਨੇ, ਮੇਰੇ ਵੱਡੇ ਵਡੇਰੇ ਨੇ, ਉਹਨਾਂ ਦੇ ਵਿਰੁੱਧ ਹਥਿਆਰ ਉਠਾਉਂਦਾ ਹੋਇਆ ਮੈਂ ਸ਼ਰਮਿੰਦਗੀ ਮਹਿਸੂਸ ਕਰਦਾ ਹਾਂ।

ਮੈਂ ਮਹਾਨੁਭਾਵੀ ਗੁਰੂਆਂ ਨੂੰ ਮਾਰਨ ਨਾਲੋਂ ਇਸ ਸੰਸਾਰ ਵਿੱਚ ਭੋਜਨ ਮੰਗ ਕੇ ਖਾਣ ਨੂੰ ਕਲਿਆਣਕਾਰੀ ਸਮਝਦਾ ਹਾਂ, ਕਿਉਂਕਿ ਗੁਰੂ ਜਣਾਂ ਨੂੰ ਮਾਰ ਕੇ ਵੀ ਆਖਰ ਇਸ ਸੰਸਾਰ ਵਿੱਚ ਮੈਂ ਖੂਨ ਨਾਲ ਲੱਥ-ਪੱਥ ਅਤੇ ਕਾਮ ਰੂਪੀ ਭੋਗਾਂ ਨੂੰ ਹੀ ਤਾਂ ਭੋਗਾਂਗਾ। ਅਰਜਨ ਦੀ ਉਤਸ਼ਾਹਹੀਨ ਪਰ ਸ਼ਰਧਾਮੀ ਭਾਵਨਾ ਪੀੜਤ ਹੈ। ਉਹ ਆਪਣੇ ਗੁਰੂ ਜਣਾਂ ਨੂੰ ਮਾਰਨ ਦੀ ਥਾਂ ਮੰਗ ਕੇ ਭੋਜਨ ਖਾਣ ਨੂੰ ਬਿਹਤਰ ਸਮਝਦਾ ਹੈ। ਗੁਰੂਆਂ ਨੂੰ ਮਾਰ ਕੇ ਵੀ ਜੇਕਰ ਉਹ ਇਸ ਦੁਨੀਆਂ ਵਿੱਚ ਧਨ ਦੌਲਤ ਦੀ ਖੁਸ਼ੀ ਪ੍ਰਾਪਤ ਕਰੇਗਾ, ਉਹ ਖੁਸ਼ੀ ਖੂਨ ਨਾਲ ਲੱਥ-ਪੱਥ ਹੋਵੇਗੀ।

0: ਅਸੀਂ ਸਰੋਤਿਆਂ ਤੋਂ ਮੁਆਫੀ ਚਾਹੁੰਦੇ ਹਾਂ, ਕਿਸੇ ਕਾਰਨ ਕਰਕੇ ਪ੍ਰੋਗਰਾਮ ਦਾ ਪ੍ਰਸਾਰਣ ਵਿੱਚ ਰੁਕ ਗਿਆ ਸੀ। ਆਓ ਹੁਣ ਮੁੜ ਤੋਂ ਸੁਣਦੇ ਹਾਂ ਸ਼੍ਰੀਮਦ ਭਗਵਤ ਗੀਤਾ।
1: ਮੈਂ ਮਹਾਨੁਭਾਵੀ ਗੁਰੂਆਂ ਨੂੰ ਮਾਰਨ ਨਾਲੋਂ ਇਸ ਸੰਸਾਰ ਵਿੱਚ ਭੋਜਨ ਮੰਗ ਕੇ ਖਾਣ ਨੂੰ ਕਲਿਆਣਕਾਰੀ ਸਮਝਦਾ ਹਾਂ, ਕਿਉਂਕਿ ਗੁਰੂ ਜਣਾਂ ਨੂੰ ਮਾਰ ਕੇ ਵੀ ਆਖਰ ਇਸ ਸੰਸਾਰ ਵਿੱਚ ਮੈਂ ਖੂਨ ਨਾਲ ਲੱਥ-ਪੱਥ ਅਤੇ ਕਾਮ ਰੂਪੀ ਭੋਗਾਂ ਨੂੰ ਹੀ ਤਾਂ ਭੋਗਾਂਗਾ। ਅਰਜਨ ਦੀ ਉਤਸ਼ਾਹਹੀਨ ਪਰ ਸ਼ਰਧਾਮੀ ਭਾਵਨਾ ਪੀੜਤ ਹੈ। ਉਹ ਆਪਣੇ ਗੁਰੂ ਜਣਾਂ ਨੂੰ ਮਾਰਨ ਦੀ ਥਾਂ ਮੰਗ ਕੇ ਭੋਜਨ ਖਾਣ ਨੂੰ ਬਿਹਤਰ ਸਮਝਦਾ ਏ। ਗੁਰੂਆਂ ਨੂੰ ਮਾਰ ਕੇ ਵੀ ਜੇਕਰ ਉਹ ਇਸ ਦੁਨੀਆਂ ਵਿੱਚ ਧਨ ਦੌਲਤ ਦੀ ਖੁਸ਼ੀ ਪ੍ਰਾਪਤ ਕਰੇਗਾ, ਉਹ ਖੁਸ਼ੀ ਖੂਨ ਨਾਲ

ਲੱਥਪੱਥ ਹੋਵੇਗੀ। ਭੀਸ਼ਮ ਜੱਤ ਸੱਤ ਅਤੇ ਮਰਿਆਦਾ ਦੀ ਮੂਰਤ ਨੇ, ਆਪ ਅਜਿਹੇ ਵਿਅਕਤੀ ਨੇ ਜਿਨ੍ਹਾਂ ਦੇ ਨਾਂ ਵਿੱਚ ਪਵਿੱਤਰਤਾ ਅਤੇ ਅਟਲ ਸੰਕਲਪ ਹੈ। ਆਪ ਨੂੰ ਇਹ ਵਰ ਪ੍ਰਦਾਨ ਸੀ ਕਿ ਮੌਤ ਆਪ ਦੀ ਮਰਜ਼ੀ ਤੋਂ ਬਿਨਾਂ ਨਹੀਂ ਆਵੇਗੀ। ਆਪਣੇ ਸੰਕਲਪਾਂ ਦੀ ਪੂਰਤੀ ਕਰਦਿਆਂ ਇੱਕ ਕਠੋਰ ਤਪਸਵੀ ਵਾਂਗ ਆਪਣੇ ਆਪ ਨੂੰ ਸਥਿਰ ਰੱਖਿਆ ਹੋਇਆ ਸੀ। ਇਸੇ ਤਰ੍ਹਾਂ ਦਰੋਣਾਚਾਰਿਆ ਧਨੁਸ਼ ਵਿਦਿਆ ਦੇ ਮਹਾਨ ਅਧਿਆਪਕ ਨੇ, ਕਿਰਪਾ ਆਚਾਰਿਆ ਵੀ ਅਜਿਹੇ ਯੋਧੇ ਅਤੇ ਵਿਦਵਾਨ ਪੁਰਸ਼ ਨੇ ਜਿਨ੍ਹਾਂ ਨੇ ਆਪਣੇ ਖੇਤਰ ਵਿੱਚ ਪ੍ਰਸਿੱਧੀ ਕਮਾਈ ਹੈ। ਅਰਜਨ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਆਦਰ ਸਤਿਕਾਰ ਅਤੇ ਪਿਆਰ ਨਾਲ ਸਤਿਕਾਰਦਾ ਹੈ। ਕੋਮਲ ਭਾਵੀ ਸੰਵੇਦਨਸ਼ੀਲ ਮਨ ਵਾਲੇ ਅਰਜਨ ਲਈ ਇਹਨਾਂ ਤਿੰਨਾਂ ਨੂੰ ਆਪਣਾ ਦੁਸ਼ਮਣ ਸਮਝਣਾ ਅਸੰਭਵ ਹੈ। ਜੇਕਰ ਉਹ ਇਹਨਾਂ ਨੂੰ ਯੁੱਧ ਵਿੱਚ ਮਾਰ ਮੁਕਾਏਗਾ ਤਾਂ ਉਸ ਦੀ ਇਸ ਧਰਤੀ ਉੱਪਰ ਜ਼ਿੰਦਗੀ ਨਰਕ ਬਣ ਕੇ ਰਹਿ ਜਾਵੇਗੀ।

ਫਿਰ ਵੀ ਅਸੀਂ ਇਹ ਵੀ ਤਾਂ ਨਹੀਂ ਜਾਣਦੇ ਕਿ ਸਾਡੇ ਲਈ ਚੰਗੇਰਾ ਕੀ ਹੋਵੇਗਾ। ਅਸੀਂ ਜਿੱਤ ਜਾਈਏ ਜਾਂ ਉਹ ਜਿੱਤ ਲੈਣ, ਉਹਨਾਂ ਨੂੰ ਮਾਰ ਕੇ ਅਸੀਂ ਜਿਉਣਾ ਵੀ ਨਹੀਂ ਚਾਹੁੰਦੇ। ਉਹ ਧ੍ਰਿਤਰਾਸ਼ਟਰ ਪੁੱਤਰ ਸਾਹਮਣੇ ਖੜੇ ਨੇ।

ਮੇਰੀ ਪ੍ਰਕਿਰਤੀ ਨੂੰ ਕਾਇਰਤਾ ਨੇ ਢੱਕ ਲਿਆ ਏ। ਮੇਰੀ ਸੋਚ ਉਲਝਣ ਵਿੱਚ ਪਈ ਹੋਈ ਹੈ। ਮੈਂ ਆਪਣੇ ਫਰਜ਼ਾਂ ਪ੍ਰਤੀ ਜਾਗਰੂਕ ਨਹੀਂ। ਮੇਰਾ ਚਿੱਤ ਧਰਮ ਪ੍ਰਤੀ ਮੋਹ ਗ੍ਰਸਤ ਹੋ ਗਿਆ ਏ। ਇਹ ਮੈਂ ਤੁਹਾਨੂੰ ਪੁੱਛਦਾ ਹਾਂ, ਜੋ ਪਰਪੱਕ ਤੇ ਕਲਿਆਣਕਾਰੀ ਗੱਲ ਹੋਵੇ ਉਹ ਹੀ ਮੈਨੂੰ ਦੱਸੋ। ਮੈਂ ਤੁਹਾਡਾ ਸ਼ਿਸ਼ ਹਾਂ, ਆਪਣੀ ਸ਼ਰਨ ਵਿੱਚ ਲੈ ਕੇ ਮੈਨੂੰ ਉਪਦੇਸ਼ ਦੇਵੋ।

ਸਾਧ ਸੰਗਤ ਜੀ, ਤੁਸੀਂ ਸਰਵਨ ਕਰ ਰਹੇ ਹੋ ਪ੍ਰੋਗਰਾਮ ਹਰ ਅਕਾਲ ਉਸਤਤ ਆਪਣੇ ਪਸੰਦੀਦਾ ਆਕਾਸ਼ਵਾਣੀ ਬਠਿੰਡਾ 101.1 ਮੈਗਾਹਰਟਸ ਤੇ ਤੁਸੀਂ ਸਰਵਨ ਕਰ ਰਹੇ ਹੋ ਸ਼੍ਰੀਮਦ ਭਗਵਦ ਗੀਤਾ ਦਾ ਦੂਜਾ ਅਧਿਆਇ। ਸਾਧ ਸੰਗਤ ਜੀ, ਸਥਿਤੀ ਵਿੱਚ ਸੰਕਟ ਗ੍ਰਸਿਆ ਅਰਜਨ ਇਹ ਸਵੀਕਾਰਦਾ ਏ ਕਿ ਉਸਦਾ ਉਲਝਿਆ ਮਨ ਦੁਖੀ ਹੈ, ਕਮਜ਼ੋਰ ਤੇ ਰਹਿਮ ਦੇ ਕਾਬਿਲ ਹੈ, ਉਸ ਨੂੰ ਅਧਿਆਤਮਿਕ ਰੋਸ਼ਨੀ ਦੀ ਲੋੜ ਹੈ। ਇੱਕ ਵਸਤੂ ਚੰਗੀ ਹੁੰਦੀ ਹੈ, ਦੂਜੀ ਮਨਮੋਹਕ ਤੇ ਸੁਹਾਵਣੀ, ਵਿਅਕਤੀ ਲੋੜ ਅਨੁਸਾਰ ਇਸ ਦੀ ਵਰਤੋਂ ਕਰਦਾ ਏ। ਪਵਿੱਤਰ ਉਹ ਹੀ ਬਣਦਾ ਏ ਜਿਹੜਾ ਚੰਗੀ ਵਸਤੂ ਦਾ ਪਿੱਛਾ ਕਰਦਾ ਏ। ਜਿਸਨੇ ਮਨਮੋਹਕ ਵਸਤੂ ਨੂੰ ਚੁਣਿਆ ਏ ਉਹ ਆਪਣੇ ਮੰਤਵ ਤੋਂ ਭਟਕ ਜਾਂਦਾ ਏ। ਅਰਜਨ ਦੀ ਮਾਨਸਿਕ ਸਥਿਤੀ ਅਜਿਹੀ ਹੈ। ਵਿਦਿਆ, ਬੁੱਧੀ, ਗਿਆਨ, ਸੱਭਿਆਚਾਰ, ਧਨ, ਦੌਲਤ, ਸੁਪਤਨੀ, ਬੱਚੇ, ਸਲਤਨਤ ਸਭ ਸੁਹਾਵਣੀਆਂ ਤੇ ਮਨਮੋਹਕ ਵਸਤੂਆਂ ਨੇ। ਅਰਜਨ ਨੂੰ ਹੁਣ ਇਸ ਅਸਲੀਅਤ ਦਾ ਪਤਾ ਲੱਗਦਾ ਏ ਕਿ ਇਹ ਮਨਮੋਹਕ ਵਸਤੂਆਂ ਉਸ ਦੇ ਦੁੱਖ ਨੂੰ ਘਟਾਉਣ ਵਿੱਚ ਸਹਾਇਕ ਨਹੀਂ ਬਣ ਸਕਦੀਆਂ। ਅਰਜਨ ਦੀ ਮਨੋਸਥਿਤੀ ਇੱਥੇ ਬਦਲ ਗਈ ਹੈ। ਅਰਜਨ ਪਹਿਲਾਂ ਹੁਣ ਤੱਕ ਆਪਣੇ ਆਪ ਨੂੰ ਸ਼੍ਰੀ ਕ੍ਰਿਸ਼ਨ ਜੀ ਦਾ ਰਿਸ਼ਤਾ

ਰਿਸ਼ਤੇਦਾਰ ਅਤੇ ਸਾਥੀ ਸਮਝਦਾ ਸੀ। ਪਰ ਮਨੋਸਥਿਤੀ ਬਦਲਣ ਨਾਲ ਹੁਣ ਉਹ ਸ਼੍ਰੀ ਕ੍ਰਿਸ਼ਨ ਜੀ ਨੂੰ ਆਪਣਾ ਸ਼ਿਸ਼ ਵਿਦਿਆਰਥੀ ਚੇਲਾ ਬਣਾਉਣ ਲਈ ਬੇਨਤੀ ਕਰਦਾ ਏ, ਤਰਲੇ ਕਰਦਾ ਏ, ਬੇਨਤੀ ਕਰਦਾ ਏ ਕਿ ਉਹ ਉਸ ਨੂੰ ਅਧਿਆਤਮਿਕ ਗਿਆਨ ਦੀ ਸੌਗਾਤ ਭੇਂਟ ਕਰਨ। ਹੁਣ ਤਾਂ ਉਸਨੇ ਆਪਣੇ ਆਪ ਨੂੰ ਆਪਣੇ ਸਵਾਮੀ ਦੇ ਹਵਾਲੇ ਕਰ ਦਿੱਤਾ ਏ। ਅਧਿਆਤਮਿਕਤਾ ਦੀ ਪੂਰਨ ਪ੍ਰਾਪਤੀ ਤੋਂ ਪਹਿਲਾਂ ਦੀ ਅਰਜਨ ਦੀ ਇਹ ਮਨੋਦਸ਼ਾ ਬੜੀ ਅਜੀਬ ਹੈ ਸਾਧ ਸੰਗਤ ਜੀ। ਇਹੋ ਪਰਿਵਰਤਨ ਬਿੰਦੂ ਹੈ। ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਦੇ ਮਨ ਦੀ ਇਸ ਅਵਸਥਾ ਨੂੰ ਭਲੀ ਭਾਂਤੀ ਸਮਝ ਲਿਆ, ਇਸੇ ਲਈ ਉਹ ਉਸ ਨੂੰ ਪਿਆਰ, ਉਤਸ਼ਾਹ, ਹੌਸਲਾ ਅਤੇ ਗਿਆਨ ਪ੍ਰਦਾਨ ਕਰਦੇ ਨੇ। ਪ੍ਰਿਆਸ ਤੋਂ ਸ਼੍ਰੇਆਸ਼ ਤੱਕ ਦੀ ਇਸ ਯਾਤਰਾ ਵਿੱਚ ਅਰਜਨ ਨੂੰ ਬਹੁਤ ਮਨੋ ਸੰਕਟ ਭੋਗਣਾ ਪਿਆ।

ਧਰਤੀ ਤੇ ਸੰਕਟ ਰਹਿਤ ਅਤੇ ਸੁਭਾਗਸ਼ਾਲੀ ਖੁਸ਼ਹਾਲ ਰਾਜ ਪ੍ਰਾਪਤ ਕਰਕੇ ਸਵਰਗ ਉੱਪਰ ਮਾਲਕੀ ਦਾ ਅਧਿਕਾਰ ਪ੍ਰਾਪਤ ਕਰਕੇ ਵੀ ਮੇਰੇ ਕੋਲ ਅਜਿਹਾ ਕੋਈ ਉਪਾਅ ਨਹੀਂ ਜਿਸ ਨਾਲ ਮੈਨੂੰ ਮੇਰੀਆਂ ਇੰਦਰੀਆਂ ਨੂੰ ਤਪਾਉਣ ਤੇ ਸਕਾਉਣ ਵਾਲੇ ਦੁੱਖ ਤੋਂ ਛੁਟਕਾਰਾ ਮਿਲ ਜਾਵੇ। ਸਾਧ ਸੰਗਤ ਜੀ ਅਰਜਨ ਦਲੀਲ ਦਿੰਦੇ ਨੇ ਕਿ ਜੇਕਰ ਯੁੱਧ ਲੜਿਆ ਗਿਆ ਤਾਂ ਇਹ ਲੋਕ ਤੇ ਪ੍ਰਲੋਕ ਉੱਜੜ ਜਾਵੇਗਾ। ਦਰਅਸਲ ਇਹ ਦਲੀਲ ਦੇ ਕੇ ਅਰਜਨ ਆਪਣੇ ਅੰਤਹਕਰਨ ਵਿੱਚ ਛੁਪੀ ਉਦਾਸੀ ਤੇ ਨਿਰਾਸ਼ਾ ਨੂੰ ਛੁਪਾਉਣਾ ਚਾਹੁੰਦੇ ਨੇ। ਸ਼੍ਰੀ ਕ੍ਰਿਸ਼ਨ ਗਿਆਨੀ ਪੁਰਸ਼ ਨੇ, ਸ਼੍ਰੀ ਕ੍ਰਿਸ਼ਨ ਜੀ ਉਸ ਦੀ ਮਨੋਦਸ਼ਾ ਨੂੰ ਸਮਝਦੇ ਨੇ। ਨੰਗੀ ਸੱਚਾਈ ਦ੍ਰਿਸ਼ਟੀਗੋਚਰ ਹੋ ਜਾਂਦੀ ਹੈ। ਜਿਸਦੇ ਮਨ ਵਿੱਚ ਦੁੱਖ ਉਦਾਸੀ ਅਤੇ ਗਮ ਹੋਵੇ ਉਸ ਦੀ ਅਭਿਵਿਅਕਤੀ ਕਰਨੀ ਮੁਸ਼ਕਲ ਹੈ। ਅਰਜਨ ਅਤੇ ਸ਼੍ਰੀ ਕ੍ਰਿਸ਼ਨ ਵਿਚਕਾਰ ਰਿਸ਼ਤਾ ਮਾਮੂਲੀ ਨਹੀਂ, ਅਲੌਕਿਕ, ਦੈਵੀ ਅਤੇ ਅਦਭੁਤ ਹੈ। ਇਸ ਰਿਸ਼ਤੇ ਵਿੱਚ ਸ਼੍ਰੀ ਕ੍ਰਿਸ਼ਨ ਦਾ ਅਰਜਨ ਪ੍ਰਤੀ ਮਾਂ ਵਰਗਾ ਮੋਹ ਹੈ, ਪਿਤਾ ਵਰਗੀ ਸੰਭਾਲ ਹੈ, ਗੁਰੂ ਵਰਗੀ ਸਿੱਖਿਆ ਹੈ ਤੇ ਰਾਜੇ ਵਰਗੀ ਸੁਰੱਖਿਆ ਹੈ। ਇਹੋ ਸ਼੍ਰੀ ਕ੍ਰਿਸ਼ਨ ਜੀ ਦਾ ਵਿਵਹਾਰ ਹੈ। ਇਸੇ ਲਈ ਅਰਜਨ ਬੇਝਿਜਕ ਹੋ ਕੇ ਆਪਣੇ ਮਨ ਦੀ ਗੱਲ ਸ਼੍ਰੀ ਕ੍ਰਿਸ਼ਨ ਜੀ ਕੋਲ ਕਰਦੇ ਨੇ।

ਸਾਧ ਸੰਗਤ ਜੀ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਦੋਸਤੋ, ਅੱਜ ਦਾ ਹਰ ਅਕਾਲ ਉਸਤਤ ਪ੍ਰੋਗਰਾਮ ਆਪਣੇ ਦਾਸ ਬਲਜੀਤ ਸ਼ਰਮਾ ਅਤੇ ਮਮਤਾ ਅਰੋੜਾ ਜੀ ਨੂੰ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ, ਓਮ ਨਮੋ ਭਗਵਤੇ ਵਾਸੁਦੇਵਾਏ ਨਮਾ, ਓਮ ਨਮੋ ਭਗਵਤੇ ਵਾਸੁਦੇਵਾਏ ਨਮਾ, ਓਮ ਨਮੋ ਭਗਵਤੇ ਵਾਸੁਦੇਵਾਏ ਨਮਾ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ

ਇਸ ਵਿਸ਼ੇ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਸਟੂਡੀਓ ਦਾ ਨੰਬਰ ਡਾਇਲ ਕਰ ਸਕਦੇ ਹੋ 0164-22-40-331। ਸੋ ਸੁਣਨਾ ਨਾ ਭੁੱਲਿਓ, ਮਿਤੀ 8 ਜੁਲਾਈ ਦਿਨ ਬੁੱਧਵਾਰ ਦੁਪਹਿਰ 12:30 ਵਜੇ ਸਿਲਸਿਲਾ ਚਾਨਣ ਮੁਨਾਰੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਸ਼੍ਰੀਮਦ ਭਗਵਤ ਗੀਤਾ ਯਥਾਰੂਪ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਹੁਣ ਮੈਨੂੰ ਉਪਾਸਨਾ ਨੂੰ ਪ੍ਰੋਗਰਾਮ ਗੱਲਾਂ ਚੋਂ ਗੱਲ ਸਮਾਪਤ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR। ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਚੁੱਕਿਆ ਜੀ 6:19 ਅਤੇ 46 ਸਕਿੰਟ। ਸਮਾਂ ਹੋ ਰਿਹਾ ਹੈ ਪ੍ਰਦੇਸ਼ਿਕ ਖਬਰਾਂ ਦਾ। ਆਓ ਹੁਣ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਕੁਝ ਪਲ ਇੰਤਜ਼ਾਰ।
1: ਕਮ ਪ੍ਰੀਮੀਅਮ ਜ਼ਿਆਦਾ ਬੋਨਸ ਅਪਨੋ ਕੇ ਲੀਏ ਸਭਸੇ ਸਹੀ RKLife।
2: अपने परिवार को दीजिए सुरक्षित जीवन रूरल पोस्ट लाइफ इंश्योरेंस RPLI की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।
3: नमस्कार, ये आकाशवाणी है। हुण तुसी चंचल शर्मा तो प्रदेशक खबरां सुनो। पहला इस बुलेटिन दियां खास खबरां। ਪੰਜਾਬ BJP ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਬਾਰੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਪਟਿਆਲਾ ਤੇ ਬਰਨਾਲਾ 'ਚ BLOs ਨਾਲ ਦੁਰਵਿਹਾਰ ਕਰਨ ਦੇ ਮਾਮਲੇ ਦਾ ਗੰਭੀਰ ਲਿਆ ਨੋਟਿਸ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ ਕੀਤੀਆਂ। ਸਬੰਧਤ ਵਿਭਾਗਾਂ ਨੂੰ ਜਾਇਜ਼ ਮੰਗਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਅਤੇ ਭਾਰਤ ਤੇ ਇੰਗਲੈਂਡ ਦਰਮਿਆਨ 5 T20 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਨੋਟਿੰਗਮ 'ਚ ਰਾਤੀ 10 ਵਜੇ ਖੇਡਿਆ ਜਾਵੇਗਾ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ 3 ਮੈਂਬਰੀ ਸਮੀਖਿਆ ਕਮੇਟੀ ਨੂੰ ਪੰਜਾਬੀ ਫਿਲਮ ਸਤਲੁਜ ਨੂੰ OTT ਪਲੇਟਫਾਰਮ ਤੋਂ ਹਟਾਏ ਜਾਣ ਦੀ ਜਾਂਚ ਅਤੇ ਇਸ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ BJP ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਇਸ ਬਾਰੇ 6 ਜੁਲਾਈ ਨੂੰ ਭਾਰਤ ਸਰਕਾਰ ਕੋਲ ਕੀਤੀ ਗਈ ਅਪੀਲ ਤੇ ਕਾਰਵਾਈ ਕਰਦਿਆਂ ਇਹ ਨਿਰਦੇਸ਼ ਦਿੱਤੇ ਗਏ ਨੇ। ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦਾ ਸਿਨੇਮਾ ਤੇ ਇਸ ਦੇ ਕਲਾਕਾਰ ਲੋਕਾਂ ਦੀ ਆਵਾਜ਼, ਇਤਿਹਾਸ ਤੇ ਸੱਭਿਆਚਾਰਕ ਪਛਾਣ ਦੇ ਨੁਮਾਇੰਦੇ ਨੇ। ਉਨ੍ਹਾਂ ਕਿਹਾ ਕਿ ਪੰਜਾਬੀ ਫਿਲਮ ਜਗਤ ਤੇ ਆਮ ਲੋਕਾਂ ਵੱਲੋਂ ਸਤਲੁਜ ਨੂੰ OTT ਤੋਂ ਹਟਾਏ ਜਾਣ

0: ਤਰੀਕੇ ਨੂੰ ਲੈ ਕੇ ਗੰਭੀਰ ਚਿੰਤਾਵਾਂ ਨੂੰ ਦੇਖਦਿਆਂ ਇਹ ਮਾਮਲਾ ਭਾਰਤ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਕਮੇਟੀ ਇਸ ਮਾਮਲੇ ਦੀ ਵੇਰਵੇ ਸਮੇਤ ਅਤੇ ਨਿਰਪੱਖ ਸਮੀਖਿਆ ਕਰੇਗੀ। ਉਨ੍ਹਾਂ ਕਿਹਾ ਕਿ ਬੀਜੇਪੀ ਪੰਜਾਬ ਇਸ ਮਾਮਲੇ ਵਿਚ ਸਾਰੇ ਸਬੰਧਤ ਪੱਖਾਂ ਨਾਲ ਸਕਾਰਾਤਮਕ ਸੰਵਾਦ ਜਾਰੀ ਰੱਖੇਗੀ ਤਾਂ ਜੋ ਇਸ ਮਾਮਲੇ ਦਾ ਜਲਦ ਨਿਆਂਪੂਰਨ ਤੇ ਸੰਤੁਲਿਤ ਹੱਲ ਯਕੀਨੀ ਬਣਾਇਆ ਜਾ ਸਕੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਵਿਸ਼ੇਸ਼ ਤੀਬਰ ਸੋਧ SIR ਦੇ ਕੰਮ ਚ ਲੱਗੇ ਬੂਥ ਲੈਵਲ ਅਧਿਕਾਰੀਆਂ BLOs ਨਾਲ ਕਿਸੇ ਵੀ ਕਿਸਮ ਦਾ ਦੁਰਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਟਿਆਲਾ ਤੇ ਬਰਨਾਲਾ ਜ਼ਿਲ੍ਹੇ ਵਿਚ BLOs ਨਾਲ ਦੁਰਵਿਹਾਰ ਕਰਨ ਦੇ ਮਾਮਲੇ ਸਾਹਮਣੇ ਆਏ ਨੇ ਜਿਸ ਦਾ ਗੰਭੀਰ ਨੋਟਿਸ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਟਿਆਲਾ ਚ ਆਨੰਦ ਨਗਰ ਦੇ ਇੱਕ ਨਿਵਾਸੀ ਵੱਲੋਂ ਬੂਥ ਨੰਬਰ 113 ਦੇ ਬੂਥ ਲੈਵਲ ਅਫਸਰ ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ BLO ਨੇ SIR ਪ੍ਰਕਿਰਿਆ ਨਾਲ ਸੰਬੰਧਿਤ ਉਸ ਤੋਂ ਵੇਰਵੇ ਮੰਗੇ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਹਮਲਾ ਕਰਨ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ। ਸ੍ਰੀਮਤੀ ਮਿੱਤਰਾ ਨੇ ਦੱਸਿਆ ਕਿ ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੇ ਧਨੌਲਾ ਦੇ ਬੂਥ ਨੰਬਰ 103 ਦੇ BLO ਤੇ ਵੀ SIR ਸੰਬੰਧੀ ਕੰਮਕਾਜ ਦੌਰਾਨ ਮਾੜੀ ਸ਼ਬਦਾਵਲੀ ਵਰਤੀ ਗਈ ਅਤੇ ਹਮਲਾ ਕੀਤਾ ਗਿਆ ਜਿਸ ਸਬੰਧੀ ਧਨੌਲਾ ਥਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ। ਮੁੱਖ ਚੋਣ ਅਫਸਰ ਨੇ ਸੂਬੇ ਦੇ ਸਮੂਹ ਜ਼ਿਲ੍ਹਾ ਚੋਣ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ SIR ਦੌਰਾਨ BLOs ਦੀ ਸੁਰੱਖਿਆ ਨੂੰ ਯਕੀਨੀ ਬਣਾਉਣ। ਉਨ੍ਹਾਂ ਸੂਬੇ ਦੇ ਸਮੂਹ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ BLOs ਨੂੰ ਪੂਰਾ ਸਹਿਯੋਗ ਦੇਣ ਅਤੇ ਇਹ ਯਕੀਨੀ ਬਣਾਉਣ ਕਿ ਇਸ ਤਰ੍ਹਾਂ ਦੀਆਂ ਅਣਸੁਖਾਵੀਆਂ ਘਟਨਾਵਾਂ ਨਾ ਵਾਪਰਨ। ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਕੈਬਨਿਟ ਸਬ ਕਮੇਟੀ ਨੇ ਅੱਜ ਵੱਖ ਵੱਖ ਮੁਲਾਜ਼ਮ ਨਾਲ ਸਿੱਧੀ ਗੱਲਬਾਤ ਕਰਨ ਲਈ ਅਹਿਮ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦੌਰਾਨ ਸੌਂਪੇ ਗਏ ਮੰਗ ਪੱਤਰਾਂ ਦੀ ਸਮੀਖਿਆ ਕੀਤੀ ਗਈ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਠਾਈਆਂ ਗਈਆਂ ਪੇਸ਼ੇਵਰ ਤੇ ਵਿੱਤੀ ਸ਼ਿਕਾਇਤਾਂ ਦੇ ਹੱਲ ਵਾਸਤੇ ਵਿਚਾਰ ਚਰਚਾ ਵੀ ਕੀਤੀ ਗਈ। ਵਿੱਤ ਮੰਤਰੀ ਨੇ ਸਿੱਖਿਆ ਕਾਮਿਆਂ ਨਾਲ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿੱਚ ਤਨਖਾਹ ਨਿਰਧਾਰਨ, ਬਦਲੀਆਂ ਤੇ ਰੈਗੂਲਰ ਕਰਨ ਸੰਬੰਧੀ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਠਾਏ ਗਏ ਮਸਲਿਆਂ ਦਾ ਤੁਰੰਤ ਨੋਟਿਸ ਲੈਂਦਿਆਂ ਵਿੱਤ ਮੰਤਰੀ ਨੇ ਵਿਭਾਗ ਨੂੰ ਇਨ੍ਹਾਂ ਜਾਇਜ਼ ਮੰਗਾਂ ਦਾ ਤੇਜ਼ੀ ਨਾਲ ਹੱਲ ਕਰਨ ਦੇ ਨਿਰਦੇਸ਼ ਦਿੱਤੇ ਨੇ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਦੀ ਅਗਵਾਈ ਹੇਠ ਕੱਲ੍ਹ ਸਵੇਰੇ 11 ਵਜੇ ਆਨਲਾਈਨ NRI ਮਿਲਣੀ ਕਰਵਾਈ ਜਾ ਰਹੀ ਹੈ। ਇਸ ਦਾ ਉਦੇਸ਼ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਦੇ ਮਸਲਿਆਂ ਨੂੰ ਪਾਰਦਰਸ਼ੀ ਤੇ ਸਮਾਬੱਧ ਢੰਗ ਨਾਲ ਹੱਲ ਕਰਨਾ ਹੈ। ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਡਾ. ਰਵਜੋਤ ਸਿੰਘ ਨੇ ਦੱਸਿਆ ਕਿ ਆਨਲਾਈਨ NRI ਮਿਲਣੀ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨੂੰ ਸਿੱਧੇ ਤੌਰ 'ਤੇ ਉਨ੍ਹਾਂ ਨਾਲ ਗੱਲਬਾਤ ਕਰਨ ਤੇ ਆਪਣੀਆਂ ਸ਼ਿਕਾਇਤਾਂ, ਸੁਝਾਅ ਤੇ ਸਮੱਸਿਆਵਾਂ ਸਾਂਝੀਆਂ ਕਰਨ ਲਈ ਸਮਰਪਿਤ ਇੱਕ ਮੰਚ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਗੱਲਬਾਤ ਦੌਰਾਨ ਚੁੱਕੇ ਗਏ ਸਾਰੇ ਮੁੱਦਿਆਂ ਨੂੰ ਸਬੰਧਤ ਵਿਭਾਗਾਂ ਤੇ ਅਧਿਕਾਰੀਆਂ ਨਾਲ ਵਿਚਾਰਿਆ ਜਾਵੇਗਾ ਜਿਸ ਨਾਲ ਉਨ੍ਹਾਂ ਦੇ ਤੁਰੰਤ ਤੇ ਪ੍ਰਭਾਵੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਬੀਜੇਪੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ 2015 ਦੇ ਬੈਬਲ ਕਲਾਂ ਗੋਲੀਬਾਰੀ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ SID ਦੇ ਸਾਹਮਣੇ ਅੱਜ ਫਿਰ ਤੋਂ ਪੇਸ਼ ਹੋਏ। ਇਸ ਮਗਰੋਂ ਅੱਜ ਚੰਡੀਗੜ੍ਹ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੂੰ ਪੇਸ਼ ਹੋਣ ਵਾਸਤੇ ਸਮਨ ਭੇਜਿਆ ਜਾ ਰਿਹਾ ਸੀ ਤੇ ਉਹ ਅੱਜ ਪੇਸ਼ ਹੋਏ ਨੇ। ਉਨ੍ਹਾਂ ਕਿਹਾ ਕਿ SIT ਉਸ ਦਸਤਾਵੇਜ਼ ਦੀ ਪ੍ਰਮਾਣਿਤ ਕਾਪੀ ਪ੍ਰਦਾਨ ਨਹੀਂ ਕਰ ਰਹੀ ਜਿਸ ਦੇ ਆਧਾਰ ਤੇ ਉਨ੍ਹਾਂ ਨੂੰ ਸਮਨ ਭੇਜਿਆ ਜਾ ਰਿਹਾ। ਵਿਜੇ ਸਾਂਪਲਾ ਨੇ ਕਿਹਾ ਕਿ ਉਹ SIT ਨਾਲ ਸਹਿਯੋਗ ਕਰਨਾ ਜਾਰੀ ਰੱਖਣਗੇ ਪਰ ਉਨ੍ਹਾਂ ਕੋਲ ਘੱਟੋ ਘੱਟ ਇਸ ਦਸਤਾਵੇਜ਼ ਦੀ ਇੱਕ ਕਾਪੀ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ
1: ਇਹ ਲੋਕਾਂ ਦਾ ਧਿਆਨ ਹੀ ਭਟਕਾਉਣ ਦਾ ਵਿੱਚ ਇਹਦਾ ਕਾਰਨ ਦੀਦਾ, ਇਸ ਤੋਂ ਇਲਾਵਾ ਕੁਛ ਨਹੀਂ ਦੀਦਾ। ਔਰ ਇਸ ਵੇਲੇ ਜਿੱਥੇ ਲੋੜ ਤਾਂ ਪੰਜਾਬ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਲੋੜ ਹੈ, ਜਿਸ ਤੇ ਐਸਾ ਕੋਈ ਮਹੱਲਾ ਨਹੀਂ ਹੋਣਾ, ਐਸਾ ਕੋਈ ਗਲੀ ਨਹੀਂ ਹੋਣੀ ਜਿੱਥੇ ਫਰੌਤੀਆਂ ਨਹੀਂ ਮੰਗੀਆਂ ਜਾਂਦੀਆਂ, ਰੋਜ਼ ਗੋਲੀਆਂ ਨਹੀਂ ਚੱਲਦੀਆਂ, ਅਰਾਜਕਤਾ ਦਾ ਮਾਹੌਲ ਹੈ। ਲੋੜ ਹੈ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਦੀ, ਲੋੜ ਜਿੱਥੇ ਉੱਥੇ ਕਿ ਧਰਨੇ ਦੇ ਉੱਤੇ ਬੈਠੇ ਮੁਲਾਜ਼ਮ ਹੈ, ਉਹ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸਰਕਾਰ ਹਰ ਐਂਗਲ ਦੇ ਵਿੱਚ ਫੇਲ ਹੋਈ ਹੈ, ਚਾਹੇ ਉਹ ਪ੍ਰਸ਼ਾਸਨਿਕ ਮਾਮਲੇ ਹੋਣ, ਚਾਹੇ ਉਹ ਸਮਾਜਿਕ ਮਾਮਲੇ ਹੋਣ, ਤੇ ਚਾਹੇ ਹੁਣ ਧਾਰਮਿਕ ਮਾਮਲਿਆਂ ਦੀ ਗੱਲ ਕਰੀਏ, ਉਹ ਸਾਰਿਆਂ ਦੇ ਵਿੱਚ ਇਹਨਾਂ ਦੀ ਫਜੀਅਤ ਹੋ ਰਹੀ ਹੈ। ਇਹਨਾਂ ਦੀ ਮਨਸ਼ਾ ਸਰਕਾਰ ਦੀ ਇੱਥੇ ਲੱਗਦੀ।
0: ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਗੁਰੂ ਜੀ ਦੇ ਜੀਵਨ ਤੇ ਸਿੱਖਿਆਵਾਂ ਨੂੰ ਮੋਬਾਈਲ LED ਵੈਨਾਂ ਰਾਹੀਂ ਹਰ ਪਿੰਡ ਤੱਕ ਪਹੁੰਚਾ ਰਹੀ ਹੈ। ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਅੱਜ ਚੰਡੀਗੜ੍ਹ ਡਿਜੀਟਲ ਸਿਸਟਮ ਅਧਾਰਤ ਸਮਾਗਮ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਗੁਰੂ ਜੀ ਦੇ ਸੁਨੇਹੇ ਨੂੰ ਪਿੰਡਾਂ ਤੱਕ ਪਹੁੰਚਾਉਣ ਲਈ ਵਾਹਨਾਂ ਤੇ ਵੱਡੀਆਂ LED ਸਕਰੀਨਾਂ ਲਗਾ ਕੇ 13,000 ਤੋਂ ਵੱਧ ਪਿੰਡਾਂ ਵਿੱਚ 30 ਮਿੰਟ ਦੀ ਦਸਤਾਵੇਜ਼ੀ ਫਿਲਮ ਵਿਖਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਵਾਰਾਣਸੀ, ਫਰੀਦਕੋਟ, ਜੰਮੂ ਤੇ ਬਠਿੰਡਾ ਤੋਂ 4 ਸ਼ੋਭਾ ਯਾਤਰਾਵਾਂ ਜਲਦ ਹੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਇਕੱਤਰ ਹੋਣਗੀਆਂ। ਸੂਬੇ ਭਰ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਗੁਰੂ ਜੀ ਦੇ ਜੀਵਨ ਤੇ ਸਿੱਖਿਆਵਾਂ ਤੇ ਸੈਮੀਨਾਰ ਕਰਵਾਏ ਜਾਣਗੇ। ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰ ਵੱਲੋਂ ਹਰੇਕ ਜ਼ਿਲ੍ਹੇ ਵਿੱਚ 6.5 ਲੱਖ ਬੂਟੇ ਵੀ ਲਗਾਏ ਜਾਣਗੇ। ਇਸੇ ਤਹਿਤ ਪੰਜਾਬ

0: ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਤਿੰਨ ਡਾਕੂਮੈਂਟਰੀ ਵੈਨਾਂ ਨੂੰ ਅੱਜ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਲਈ ਰੈੱਡ ਕ੍ਰਾਸ ਭਵਨ ਤੋਂ ਰਵਾਨਾ ਕੀਤਾ। ਇਸ ਮੌਕੇ ਮੰਤਰੀ ਨੇ ਕਿਹਾ,
1: SDM ਲੈਵਲ ਦੇ ਉੱਪਰ ਜਾ ਕੇ ਅਸੀਂ ਜੋ ਵੈਨਾਂ ਹਨ ਭੇਜਾਂਗੇ ਔਰ ਇਹਦੇ ਵਿੱਚ ਜੋ ਹੈ ਸਾਰੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਜੀਵਨੀ ਹੈ ਉਹਦੇ ਬਾਰੇ ਸਾਰੇ ਹੀ ਪੰਜਾਬ ਦੇ ਵਾਸੀਆਂ ਨੂੰ ਜਾਣੂ ਕਰਾਵਾਂਗੇ। ਅੱਜ ਅਸੀਂ ਤਿੰਨ ਮੈਂ ਅੱਜ ਵੈਨਾਂ ਭੇਜ ਰਿਹਾ ਹਾਂ, ਇੱਕ ਆਦਮਪੁਰ, ਇੱਕ ਨਕੋਦਰ ਔਰ ਤੀਸਰੀ ਕਰਤਾਰਪੁਰ, ਔਰ ਇਹ ਬੜਾ ਅੱਛਾ ਉਪਰਾਲਾ ਹੈ।
0: ਪੰਜਾਬ ਦੇ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਵੱਲੋਂ ਮੋਹਾਲੀ ਵਿਖੇ ਇੱਕ ਆਧੁਨਿਕ ਬਿਰਧ ਆਸ਼ਰਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਸੂਬੇ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰੀ ਮਲਕੀਅਤ ਤੇ ਪ੍ਰਬੰਧਨ ਅਧੀਨ ਬਣਨ ਵਾਲੇ ਇਸ ਆਸ਼ਰਮ ਵਾਸਤੇ ਗਮਾਡਾ ਵੱਲੋਂ ਸੈਕਟਰ 78 ਵਿਖੇ ਜ਼ਮੀਨ ਅਲਾਟ ਕੀਤੀ ਗਈ ਹੈ। ਮੰਤਰੀ ਨੇ ਦੱਸਿਆ ਕਿ ਪ੍ਰੋਜੈਕਟ ਨੂੰ ਛੇਤੀ ਨੇਪਰੇ ਚੜਾਉਣ ਲਈ ਗਮਾਡਾ ਦੇ ਅਸਟੇਟ ਅਫਸਰ ਨੂੰ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਸਰਕਾਰ ਦੇ ਉਪਰਾਲਿਆਂ ਸਦਕਾ ਸੂਬੇ 'ਚ ਬਾਗਬਾਨੀ ਹੇਠ ਰਕਬਾ ਵੱਧ ਕੇ 5,21,000 ਹੈਕਟੇਅਰ ਤੱਕ ਪਹੁੰਚ ਗਿਆ, ਜੋ ਬਾਗਬਾਨੀ ਖੇਤਰ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਅੱਜ ਚੰਡੀਗੜ੍ਹ ਵਿਖੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰ ਰਵਾਇਤੀ ਫਸਲੀ ਚੱਕਰ ਤੋਂ ਇਲਾਵਾ ਕਿਸਾਨਾਂ ਨੂੰ ਫਲਾਂ, ਸਬਜ਼ੀਆਂ, ਫੁੱਲਾਂ ਤੇ ਹੋਰ ਉੱਚ ਮੁੱਲ ਵਾਲੀਆਂ ਬਾਗਬਾਨੀ ਫਸਲਾਂ ਵੱਲ ਪ੍ਰੇਰਿਤ ਕਰ ਰਹੀ ਹੈ। ਇਸ ਨਾਲ ਕਿਸਾਨਾਂ ਦੀ ਆਮਦਨ 'ਚ ਵਾਧਾ ਹੋਣ ਦੇ ਨਾਲੋਂ ਨਾਲ ਬਾਗਬਾਨੀ ਨੂੰ ਹੋਰ ਫਾਇਦੇਮੰਦ ਤੇ ਪਾਏਦਾਰ ਬਣਾਉਣ ਵਿੱਚ ਵੀ ਮਦਦ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸਰਕਾਰ ਦੀ ਹਰ ਯੋਜਨਾ ਦਾ ਫਾਇਦਾ ਯੋਗ ਕਿਸਾਨਾਂ ਤੱਕ ਸਮੇਂ ਸਿਰ ਪਹੁੰਚਾਇਆ ਜਾਵੇ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਦੇ ਕੁਝ ਇਲਾਕਿਆਂ ਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 11 ਤੇ 12 ਜੁਲਾਈ ਨੂੰ ਵੀ ਇਨ੍ਹਾਂ ਖੇਤਰਾਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਜਲੰਧਰ ਸਮੇਤ ਕਈ ਥਾਵਾਂ ਤੇ ਦਰਮਿਆਨੀ ਬਾਰਿਸ਼ ਹੋਈ। ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 39.1 ਡਿਗਰੀ ਸੈਲਸੀਅਸ, ਜਦਕਿ ਹਰਿਆਣਾ ਦੇ ਸਿਰਸਾ 'ਚ ਤਾਪਮਾਨ 38.6 ਡਿਗਰੀ ਸੈਲਸੀਅਸ ਰਿਹਾ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ 5 2020 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਨਾਟਿੰਗਮ 'ਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤੀ 10 ਵਜੇ ਸ਼ੁਰੂ ਹੋਵੇਗਾ। ਮੇਜ਼ਬਾਨ ਇੰਗਲੈਂਡ ਨੇ ਸ਼ਨਿਚਰਵਾਰ ਨੂੰ ਮੈਨਚੈਸਟਰ 'ਚ ਖੇਡੇ ਗਏ ਦੂਜੇ 2020 ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਵਿਚਕਾਰ ਪਹਿਲਾ 2020 ਮੈਚ ਮੀਂਹ ਕਾਰਨ ਡਰਾ ਰਿਹਾ ਸੀ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕੇਂਦਰ ਸਰਕਾਰ ਨੇ ਫਿਲਮ ਸਤਲੁਜ ਨੂੰ OTT ਤੋਂ ਹਟਾਉਣ ਬਾਰੇ ਮਾਮਲੇ ਦੀ ਸਮੀਖਿਆ ਦੇ ਹੁਕਮ ਦਿੱਤੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਪਟਿਆਲਾ ਤੇ ਬਰਨਾਲਾ 'ਚ BLOs ਨਾਲ ਦੁਰਵਿਹਾਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ। ਜ਼ਿਲ੍ਹਾ ਚੋਣ ਅਫਸਰਾਂ ਨੂੰ BLOs ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਦੇ ਮੁੱਦਿਆਂ ਦੇ ਹੱਲ ਲਈ ਅਹਿਮ ਮੀਟਿੰਗਾਂ ਕੀਤੀਆਂ। ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ। ਖਬਰਾਂ ਦਾ ਇਹ ਬੁਲੇਟਿਨ ਰਿਲੇਅ ਕੀਤਾ ਜਾ ਰਿਹਾ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸ਼ਾਮ ਦੇ 6:30 ਤੇ 30 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਨੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਮਨਦੀਪ ਰਜੌਰਾ।

ਤੁਸੀਂ ਬੜੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸੀ। ਜੀ, ਬੇਸਬਰੀ ਦੇ ਨਾਲ ਉਡੀਕ ਕਿਉਂ? ਕਿਉਂਕਿ ਬਿਲਕੁਲ ਸਾਥੀਓ, ਇਹ ਹੈ ਸਿਲਸਿਲਾ ਹੈਲੋ ਜੀਨੀਅਸ, ਜੋ ਕਿ ਮੰਗਲਵਾਰ ਵਾਲੇ ਦਿਨ ਤੁਸੀਂ ਸੁਣਦੇ ਹੋ, ਅਤੇ ਸਾਡੇ ਉਹ ਨੌਜਵਾਨ ਸਾਥੀ ਜੋ ਪ੍ਰਤੀਯੋਗਿਤਾ ਇਮਤਿਹਾਨਾਂ ਦੀ ਤਿਆਰੀ ਕਰਦੇ ਨੇ ਉਹ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਂਦੇ ਨੇ। ਪਰ ਇਸ ਤੋਂ ਪਹਿਲਾਂ ਤੁਸੀਂ ਭਾਗ ਲੈਣ ਦੇ ਲਈ ਸਾਡੇ ਵਟਸਐਪ ਨੰਬਰ 7713 7713 146 ਦੀ ਵਰਤੋਂ ਕਰਦੇ ਸੀਗੇ, ਪਰ ਅੱਜ ਸਾਡੇ ਸਰੋਤਿਆਂ ਦੇ ਲਈ, ਕਿਉਂਕਿ ਬਹੁਤ ਸਾਰੇ ਸਾਡੇ ਨੌਜਵਾਨ ਸਾਥੀ ਜੋ ਸਾਨੂੰ ਐਪ 'ਤੇ ਸੁਣਦੇ ਸੀ ਉਹ ਸਹੀ ਜਵਾਬ ਫੌਰੀ ਤੌਰ 'ਤੇ ਦੇਣ ਦੇ ਲਈ ਲੇਟ ਹੋ ਜਾਂਦੇ ਸੀ, ਅਸੀਂ ਉਹਨਾਂ ਦੇ ਲਈ ਇੱਕ ਬਦਲਾਅ ਇਹ ਕੀਤਾ ਕਿ ਅੱਜ ਇਸ ਪ੍ਰੋਗਰਾਮ ਨੂੰ ਅਸੀਂ ਫੋਨ ਇਨ ਪ੍ਰੋਗਰਾਮ ਬਣਾ ਦਿੱਤਾ ਹੈ। ਜੀ, ਅਤੇ ਫੋਨ ਇਨ ਪ੍ਰੋਗਰਾਮ ਦੇ ਲਈ ਅਸੀਂ ਤੁਹਾਨੂੰ ਸਾਡਾ ਸਟੂਡੀਓ ਦਾ ਨੰਬਰ ਵੀ ਦੱਸ ਦਈਏ, 0164-22-40-331। ਇਸ ਨੰਬਰ ਨੂੰ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਦੇ ਵਿੱਚ ਭਾਗ ਲੈਣਾ ਅਤੇ ਸ਼ਾਮਿਲ ਹੋ ਜਾਣਾ ਇਸ ਸਿਲਸਿਲੇ ਹੈਲੋ ਜੀਨੀਅਸ ਦੇ ਵਿੱਚ। ਜਦੋਂ ਤੱਕ ਤੁਸੀਂ ਸਾਡੇ ਸਟੂਡੀਓ ਦਾ ਫੋਨ ਨੰਬਰ ਡਾਇਲ ਕਰਦੇ ਹੋ ਉਦੋਂ ਤੱਕ ਅਸੀਂ ਗੱਲ ਕਰ ਲਈਏ ਅੱਜ ਦੇ ਦਿਨ ਦੀ। ਜੀ, ਅੱਜ ਹੈ 7 ਜੁਲਾਈ, ਅਤੇ ਮੁੱਖ ਤੌਰ 'ਤੇ ਅਸੀਂ ਇਸ ਦਿਨ ਨੂੰ ਅਸੀਂ ਬੜੇ ਪਿਆਰ ਮੁਹੱਬਤ ਦੇ ਨਾਲ ਇੱਕ ਦੂਜੇ ਦੇ ਦਿਲ ਦੇ ਵਿੱਚ ਥਾਂ ਬਣਾਉਣ ਲਈ ਵੀ ਵਰਤਦੇ ਹਾਂ, ਅਤੇ ਇਸ ਨੂੰ ਅਸੀਂ ਇੰਟਰਨੈਸ਼ਨਲ ਪੀਸ ਐਂਡ ਲਵ ਡੇ ਵੀ ਆਖਦੇ ਹਾਂ। ਅਸੀਂ ਇਸ ਨੂੰ ਕੌਮਾਂਤਰੀ, ਅਸੀਂ ਇਸ ਨੂੰ ਸ਼ਾਂਤੀ ਅਤੇ ਪ੍ਰੇਮ ਦਾ ਦਿਵਸ ਗਿਣਦੇ ਹਾਂ। ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਅਸੀਂ ਇੱਕ ਦੂਜੇ ਦੇ ਦਿਲਾਂ ਦੇ ਵਿੱਚ ਵੜ ਕੇ ਹਮੇਸ਼ਾ ਲਈ ਬੈਠੇ ਰਹੀਏ। ਅਤੇ ਨਾਲੋ ਨਾਲ ਸਾਥੀਓ, ਅੱਜ ਹੀ ਦੇ ਦਿਨ ਅਸੀਂ ਗਲੋਬਲ ਫੋਰਗਿਵਨੈਸ ਡੇ, ਯਾਨੀ ਕਿ ਸੰਸਾਰ ਵਿਸ਼ਵ ਪੱਧਰ ਦੇ ਉੱਤੇ ਮੁਆਫ਼ ਕਰਨ ਅਤੇ ਮੁਆਫ਼ੀ ਮੰਗਣ ਦਾ ਦਿਵਸ ਵੀ ਮਨਾ ਰਹੇ ਹਾਂ। ਫੋਰਗਿਵਨੈਸ ਦਾ ਦਿਨ ਅਸੀਂ ਮਨਾ ਰਹੇ ਹਾਂ, ਦੂਜੇ ਨੂੰ ਮੁਆਫ਼ ਜਿਹੜਾ ਹੈ ਉਹ ਕਰ ਦੇਣ ਦਾ ਦਿਵਸ ਮਨਾ ਰਹੇ ਹਾਂ। ਅਤੇ ਜੇਕਰ ਸਾਡੇ ਨਾਲ ਸਾਡਾ ਕੋਈ ਦੋਸਤ, ਰਿਸ਼ਤੇਦਾਰ ਜਾਂ ਮਿੱਤਰ ਰੁੱਸਿਆ ਹੋਇਆ ਹੈ ਅਤੇ ਸਾਡੇ ਕੋਲ ਉਹ ਚੱਲ ਕੇ ਮੁਆਫ਼ੀ ਮੰਗਣ ਆਉਂਦਾ ਹੈ, ਅਤੇ ਅਸੀਂ ਉਸਨੂੰ ਬੇਝਿਜਕ ਬਹੁਤ ਵੱਡਾ ਸਾਰਾ ਦਿਲ ਕਰਕੇ ਉਸਨੂੰ ਮੁਆਫ਼ ਕਰ ਦਈਏ, ਇੱਕ ਮੌਜ਼ਾ ਜਿਹੜਾ ਹੈ, ਇੱਕ ਚਮਤਕਾਰ ਜਿਹੜਾ ਹੈ, ਫਿਰ ਉਹ ਹੋਵੇਗਾ ਅਤੇ ਟੁੱਟੀ ਜਿਹੜੀ ਹੈ ਉਹ ਗੰਢੀ ਜਾਵੇਗੀ। ਅਤੇ ਹੁਣ ਅੱਜ 7 ਜੁਲਾਈ ਦੇ ਦਿਨ ਦੀ ਇੱਕ ਹੋਰ ਖਾਸੀਅਤ ਜੋ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਬੜੀ ਮਿੱਠੀ ਜਿਹੀ ਖਾਸੀਅਤ ਹੈ ਸਾਥੀਓ। ਅੱਜ ਅਸੀਂ ਨਾਲੋ ਨਾਲ ਵਿਸ਼ਵ ਚੋਕਲੇਟ ਦਿਵਸ ਵੀ ਮਨਾ ਰਹੇ ਹਾਂ। ਚੋਕਲੇਟ ਦਿਵਸ ਮਨਾਉਣਾ ਸਾਡੇ ਲਈ ਬਹੁਤ ਚੰਗਾ ਹੁੰਦਾ, ਕਿਉਂਕਿ ਅਸੀਂ ਉਦਾਸ ਦਿਲ ਨੂੰ ਵਰਾਉਣ ਦੇ ਲਈ, ਮੂੰਹ ਮਿੱਠਾ ਕਰਾਉਣ ਦੇ ਲਈ, ਆਪਣੇ ਪਾਰਟਨਰ ਨੂੰ ਇੰਪ੍ਰੈਸ ਕਰਨ ਦੇ ਲਈ ਜਾਂ ਉਸ ਨੂੰ ਸੌਰੀ ਆਖਣ ਦੇ ਲਈ, ਯਾਨੀ ਕਿ ਉਸ ਤੋਂ ਮੁਆਫ਼ੀ ਮੰਗਣ ਦੇ ਲਈ ਵੀ ਅਸੀਂ ਉਸ ਨੂੰ ਚੋਕਲੇਟ ਜਿਹੜੀ ਆ ਉਹ ਤੋਹਫੇ ਦੇ ਵਜੋਂ ਦੇ ਦਿੰਦੇ ਹਾਂ। ਅਤੇ ਚੋਕਲੇਟ ਜਿਹੜੀ ਹੈ ਉਹ ਕਈ ਵਾਰ ਡਾਕਟਰ ਵੀ ਸਾਨੂੰ ਕਹਿੰਦੇ ਆ ਵੀ ਖਾਈ ਜਾ ਸਕਦੀ ਹੈ, ਉਹ ਕਿਸ ਕਿਸਮ ਦੀ ਚੋਕਲੇਟ ਹੁੰਦੀ ਹੈ ਮੈਨੂੰ ਇਹ ਤਾਂ ਨਹੀਂ ਪਤਾ, ਪਰ ਡਾਕਟਰ ਬੜੀ ਵਾਰੀ ਸਾਨੂੰ ਸਲਾਹ ਦਿੰਦੇ ਆ ਕਿ ਜਦੋਂ ਤੁਸੀਂ ਫੌਰੀ ਤੌਰ 'ਤੇ ਤੁਹਾਨੂੰ ਐਨਰਜੀ ਚਾਹੀਦੀ ਹੈ, ਤੁਹਾਨੂੰ ਤਾਕਤ ਚਾਹੀਦੀ ਹੈ, ਤਾਂ ਸਾਥੀਓ ਤੁਸੀਂ ਚੋਕਲੇਟ ਵੀ ਖਾ ਸਕਦੇ ਹੋ। ਅਤੇ ਚੋਕਲੇਟ ਜਿਹੜੀ ਹੈ ਉਹ ਤੁਹਾਡੇ ਦਿਲ ਦਿਮਾਗ ਨੂੰ ਤਾਂ ਸਕੂਨ ਦਿੰਦੀ ਹੀ ਹੈ, ਤੁਹਾਨੂੰ ਮਿਠਾਸ ਮਹਿਸੂਸ ਕਰਾਉਂਦੀ ਹੀ ਹੈ। ਚਮੜੀ ਦੇ ਲਈ ਵੀ ਕਹਿੰਦੇ ਆ ਕਿ ਕੁਝ ਕਿਸਮ ਦੀਆਂ ਚੋਕਲੇਟਾਂ ਜਿਹੜੀਆਂ ਨੇ ਉਹ ਖਾਸ ਹੁੰਦੀਆਂ ਨੇ। ਅਤੇ ਅਸੀਂ ਇਹਨਾਂ ਸਿਲਸਿਲਿਆਂ ਦੇ ਵਿੱਚ ਅਸੀਂ ਅੱਜ ਦੇ ਦਿਨ ਦੀ ਖਾਸੀਅਤ ਦੇ ਵਿੱਚ ਇਹ ਬਿਲਕੁਲ ਨਹੀਂ ਭੁੱਲਣਾ ਕਿ ਸਾਡਾ ਸਿਲਸਿਲਾ ਜਿਹੜਾ ਉਹ ਹੈਲੋ ਜੀਨੀਅਸ ਹੈ। ਸਾਡੇ ਸਰੋਤੇ ਸਾਨੂੰ ਫੋਨ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਸਾਡੇ ਸਟੂਡੀਓ ਦੀ ਫੋਨ ਦੀ ਘੰਟੀ ਲਗਾਤਾਰ ਵੱਜਦੀ ਜਾ ਰਹੀ ਹੈ, ਅਤੇ ਅਸੀਂ ਤੁਹਾਨੂੰ ਇਹ ਗੀਤ ਸੁਣਵਾਉਂਦੇ ਹਾਂ, ਅਤੇ ਅਸੀਂ ਫੋਨ ਕਾਲ ਦੇ ਨਾਲ ਮੁੜਦੇ ਹਾਂ ਸਾਡੇ ਸਰੋਤਿਆਂ ਦੀ ਕਚਹਿਰੀ 'ਚ।

0: ਜੀ ਸਾਥੀਓ, ਸਾਡੇ ਇੱਕ ਸਰੋਤਾ ਜਿਹੜੇ ਨੇ ਉਹ ਫੋਨ ਲਾਈਨ ਤੇ ਜੁੜ ਗਏ ਨੇ, ਉਹਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਤੇ ਉਹਨਾਂ ਨੂੰ ਸਵਾਲ ਵੀ ਤਾਂ ਪੁੱਛਣੇ ਹੈ ਸਿਲਸਿਲਾ ਹੈਲੋ ਜੀਨੀਅਸ ਦੇ ਵਿੱਚ। ਹੈਲੋ,
1: ਹਾਂਜੀ ਨਮਸਕਾਰ ਸਰ
0: ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਵਿਕਰਮ ਬੋਲ ਰਹੇ ਜੀ ਡਬਲ ਤੋਂ ਜੀ।
0: ਜੀ ਜੀ ਡਬਵਾਲੀ ਤੋਂ ਤੁਸੀਂ ਬੋਲ ਰਹੇ ਹੋ, ਗੱਲ ਕਰ ਰਹੇ ਹੋ, ਅਸੀਂ ਪਹਿਲਾ ਸਵਾਲ ਫਟਾਫਟ ਪੁੱਛ ਲਈਏ ਤੁਹਾਨੂੰ।
1: ਬਿਲਕੁਲ ਪੁੱਛੋ ਜੀ
0: ਜੀ, ਸਵਾਲ ਸਾਡਾ ਇਹ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜਿਹੜੇ ਨੇ ਉਹ ਕਿਹੜੇ 3 ਮੁਲਕਾਂ ਦੇ ਦੌਰੇ ਤੇ ਗਏ ਹੋਏ ਨੇ? ਤੁਸੀਂ ਜੇਕਰ ਆਕਾਸ਼ਵਾਣੀ ਸੁਣ ਰਹੇ ਹੋ ਤਾਂ ਪਿਛਲੇ ਜੋ ਖਬਰਾਂ ਦੇ ਬੁਲੇਟਿਨ ਅੱਜ ਦੇ ਵੀ ਲੰਘੇ ਆ, ਉਹਨਾਂ 'ਚ ਵੀ ਲਗਾਤਾਰ ਇਹ ਗੱਲਾਂ ਜਿਹੜੀਆਂ ਉਹ ਹੋ ਰਹੀਆਂ ਨੇ, ਬੀਤੇ ਦਿਨ ਵੀ ਹੋਈਆਂ ਨੇ। ਕਿਹੜੇ 3 ਮੁਲਕਾਂ ਦੇ ਦੌਰੇ ਤੇ ਉਹ ਗਏ ਹੋਏ ਨੇ ਜੀ?
1: ਸੈਸ਼ਨ ਤੋਂ ਤਾਂ ਵਾਪਸ ਆਏ ਸੀਗੇ ਜੀ,
0: ਜੀ
1: ਨਿਊਜ਼ੀਲੈਂਡ ਤੇ ਆਸਟ੍ਰੇਲੀਆ ਇਧਰ ਮੁਲਕਾਂ ਚ ਗਏ ਜੀ ਸ਼ਾਇਦ।
0: ਜੀ ਬਿਲਕੁਲ, ਤੁਹਾਡੇ 2 ਜਿਹੜੇ ਮੁਲਕ ਨੇ ਉਹ ਬਿਲਕੁਲ ਸਹੀ ਨੇ, ਤੇ ਇੱਕ ਤੀਜਾ ਮੁਲਕ ਹੈ ਜਿਹੜਾ ਉਹ ਵੀ ਦੱਸ ਦਿਓ, ਅਸੀਂ ਛੇਤੀ ਨਾਲ ਪਹਿਲੇ ਹੀ ਕਾਲਰ ਨੂੰ ਹੈਲੋ ਜੀਨੀਅਸ ਦੇ ਵਿੱਚ ਮਿਸਟਰ ਜੀਨੀਅਸ ਬਣਾ ਦੇਵਾਂਗੇ।
1: ਤੀਸਰਾ ਮੁਲਕ ਨਹੀਂ ਆ ਰਿਹਾ ਜੀ।
0: ਜੀ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ, ਰੇਡੀਓ ਸੁਣਦੇ ਰਹੋ, ਤੀਜਾ ਮੁਲਕ ਅਸੀਂ ਤੁਹਾਨੂੰ ਦੱਸਦੇ ਹਾਂ ਜੀ।
1: ਧੰਨਵਾਦ ਜੀ, ਧੰਨਵਾਦ
0: ਜੀ। ਸਰੋਤਿਓ, ਤੀਜਾ ਮੁਲਕ ਜਿੱਥੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਗਏ ਹੋਏ ਨੇ ਜੀ, ਉਹ ਹੈ ਜੀ ਇੰਡੋਨੇਸ਼ੀਆ, ਤੇ ਇੰਡੋਨੇਸ਼ੀਆ ਦੀ ਰਾਜਧਾਨੀ ਤੁਹਾਨੂੰ ਪਤਾ ਹੈ ਕਿ ਹੈ ਜਕਾਰਤਾ।
2: 1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।

ਸਰੋਤਿਓ, ਅਸੀਂ ਤੁਹਾਨੂੰ ਸਮਾਂ ਦੱਸ ਦਈਏ, ਇਸ ਵੇਲੇ 6:41 ਹੋ ਰਹੇ ਨੇ। ਗੀਤ ਤੁਸੀਂ ਸੁਣਦੇ ਰਹੋ ਨਾਲੋਂ ਨਾਲ, ਸਾਡੇ ਸਟੂਡੀਓ ਦਾ ਨੰਬਰ ਨਹੀਂ ਭੁੱਲਣਾ 0164-2240-331।

0: ਜੀ ਸਰੋਤਿਓ, ਇੱਕ ਹੋਰ ਸਰੋਤਾ ਸਾਡੇ ਨਾਲ ਜੁੜੇ ਨੇ ਜੋ ਸਾਡੇ ਪਿਛਲੇ ਸਰੋਤਾ ਸੀ, ਉਹਨਾਂ ਨੇ ਬੜੀ ਵਧੀਆ ਕੋਸ਼ਿਸ਼ ਕੀਤੀ ਅਤੇ ਇਹ ਸਾਡੇ ਸਰੋਤੇ ਜਿਹੜੇ ਨੇ ਇਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ, ਦੇਖਦੇ ਹਾਂ ਇਹ ਸਾਨੂੰ ਪੁੱਛੇ ਗਏ ਸਵਾਲ ਦਾ ਸਹੀ ਜਵਾਬ ਦੇ ਪਾਉਂਦੇ ਹੈ ਜਾਂ ਨਹੀਂ। ਹੈਲੋ
1: ਹੈਲੋ
0: ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਹਾਂਜੀ,
0: ਆਪਣਾ ਨਾਂ ਦੱਸ ਦਿਓ ਜੀ।
1: ਉਪੇਕਸ਼ਾ।
0: ਉਪੇਕਸ਼ਾ ਜੀ, ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਸੀਂ ਤੁਹਾਡੇ ਤੋਂ ਜੋ ਸਵਾਲ ਪੁੱਛਣਾ ਹੈ ਉਹ ਇਹ ਕਿ ਇੱਕ ਅੰਤਰਰਾਸ਼ਟਰੀ ਖਿਡਾਰੀ ਨੇ ਜਿਨ੍ਹਾਂ ਦੀ ਅਖਬਾਰਾਂ ਦੇ ਵਿੱਚ ਉਹਨਾਂ ਦੀ ਖੇਡ ਨਾਲ ਸੰਬੰਧਿਤ ਖਬਰਾਂ ਜਿਹੜੀਆਂ ਉਹ ਛਪਦੀਆਂ ਰਹਿੰਦੀਆਂ ਨੇ।
1: ਹਾਂਜੀ,
0: ਉੱਚੀ ਬੋਲੋ।
1: ਹਾਂਜੀ, ਓਕੇ
0: ਜੀ, ਉਹਨਾਂ ਦਾ ਨਾਂ ਹੈ ਪ੍ਰਗਿਆਨਾ ਨੰਦਾ। ਪ੍ਰਗਿਆਨਾ ਨੰਦਾ ਜੋ ਇੱਕ ਅੰਤਰਰਾਸ਼ਟਰੀ ਖਿਡਾਰੀ ਨੇ, ਤੁਸੀਂ ਸਾਨੂੰ ਇਹ ਦੱਸਣਾ ਇਹ ਕਿਹੜੀ ਖੇਡ ਨਾਲ ਸੰਬੰਧਿਤ ਨੇ?
1: ਫੁੱਟਬਾਲ?
0: ਨਹੀਂ, ਮਾਫ਼ ਕਰਨਾ, ਤੁਹਾਡਾ ਸਵਾਲ ਦਾ ਜਵਾਬ ਜਿਹੜਾ ਉਹ ਗਲਤ ਹੋ ਗਿਆ, ਪਰ ਕੋਸ਼ਿਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਫੋਨ ਮਿਲਾਉਣ ਲਈ ਜੀ।
2: ਸਰੋਤਿਓ, ਜੋ ਪ੍ਰਗਿਆਨਾ ਨੰਦਾ ਜਿਹੜੇ ਨੇ ਅੰਤਰਰਾਸ਼ਟਰੀ ਖਿਡਾਰੀ, ਇਹ ਸ਼ਤਰੰਜ ਦੇ ਨਾਲ ਸੰਬੰਧਿਤ ਨੇ ਇਹ ਖਿਡਾਰੀ, ਅਤੇ ਅੰਤਰਰਾਸ਼ਟਰੀ ਖਿਡਾਰੀ ਇਹ ਸਾਡੇ ਦੇਸ਼ ਲਈ ਬੜਾ ਨਾਂ ਜਿਹੜਾ ਹੈ ਉਹ ਕਮਾ ਰਹੇ ਨੇ, ਅਤੇ ਤੁਸੀਂ ਵੀ ਆਪਣੇ ਆਪ ਲਈ ਆਪਣੇ ਮੁਲਕ ਦੇ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਜਾਣਕਾਰੀ ਦਾ ਦੇ ਵਿੱਚ ਇਜ਼ਾਫਾ ਕਰਨਾ ਹੈ, ਆਕਾਸ਼ਵਾਣੀ ਦੇ ਪ੍ਰੋਗਰਾਮ ਦੇ ਵਿੱਚ ਭਾਗ ਲੈਣਾ ਹੈ।

0: ਜੀ ਸਰੋਤੋ, ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਗਏ ਨੇ। ਸਟੂਡੀਓ ਦੀ ਘੜੀ ਦੇ ਮੁਤਾਬਕ 6:45 ਅਤੇ 17 ਸਕਿੰਟ ਦੇ ਉੱਤੇ ਇਹਨਾਂ ਦੇ ਨਾਲ ਗੱਲ ਕਰਦੇ ਹਾਂ ਅਤੇ ਇਹਨਾਂ ਤੋਂ ਸਵਾਲ ਵੀ ਪੁੱਛਾਂਗੇ। ਬਹੁਤ ਸਾਰੇ ਸਵਾਲ ਮੇਰੇ ਕੋਲ ਨੇ। ਸਾਡੇ ਸਰੋਤੇ ਸਾਨੂੰ 0164-2440-341 'ਤੇ ਲਗਾਤਾਰ ਫੋਨ ਮਿਲਾਉਂਦੇ ਰਹਿਣ। ਹੈਲੋ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ।
1: ਥੈਂਕ ਯੂ ਸਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਆਪਣਾ ਨਾਂ ਦੱਸ ਦਿਓ
1: ਜੀ। ਮੈਂ ਸੰਦੀਪ ਕੌਰ ਗੱਲ ਕਰ ਰਹੀ ਹਾਂ ਜੀ, ਮਾਨਸਾ ਡਿਸਟ੍ਰਿਕਟ ਤੋਂ।
0: ਜੀ ਕੀ ਕਰਦੇ ਹੋ ਤੁਸੀਂ?
1: ਸਰ ਮੈਂ ਆਪਣੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਦੀ ਹਾਂ ਜੀ।
0: ਜੀ ਬਹੁਤ ਅੱਛੇ। ਇਸ ਤੋਂ ਪਹਿਲਾਂ ਕੀਤਾ ਕੀ ਹੋਇਆ ਤੁਸੀਂ?
1: ਮੇਰੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ।
0: ਜੀ ਬਹੁਤ ਅੱਛੇ, ਤੇ ਅਸੀਂ ਫਟਾਫਟ ਤੁਹਾਡੇ ਤੋਂ ਅਗਲਾ ਸਵਾਲ ਪੁੱਛ ਲੈਨੇ ਆ। ਇੱਕ ਸੋਸ਼ਲ ਮੀਡੀਆ ਐਪ ਹੈ, ਉਸ ਨੇ ਆਪਣੇ ਮੰਚ ਦੇ ਉੱਤੇ, ਉਸ ਐਪ ਨੇ ਇੱਕ ਵਿਵਾਦਿਤ ਫੀਚਰ ਜਿਹੜੀ ਹੈ ਉਹ ਦਿੱਤੀ ਹੈ, ਯੂਜ਼ਰ ਨੇਮ, ਜਿਸ ਦੇ ਚਲਦਿਆਂ ਸੋਸ਼ਲ ਮੀਡੀਆ ਤੇ ਉਸ ਸੋਸ਼ਲ ਮੀਡੀਆ ਪਲੇਟਫਾਰਮ ਦੀ ਨਾ ਜਵਾਬਦੇਹੀ ਬਣ ਗਈ ਹੈ। ਉਸ ਨੂੰ ਸਰਕਾਰ ਨੇ, ਕੋਰਟ ਨੇ ਜਵਾਬ ਦੇਣ ਲਈ ਆਖਿਆ ਹੈਗਾ। ਤੁਸੀਂ ਸਾਨੂੰ ਦੱਸਣਾ ਹੈ ਕਿ ਇਹ ਯੂਜ਼ਰ ਨੇਮ ਜੋ ਫੀਚਰ ਹੈ, ਕਿਹੜੀ ਸੋਸ਼ਲ ਮੀਡੀਆ ਐਪ ਨੇ ਲਾਂਚ ਕੀਤੀ ਸੀ?
1: ਸਰ ਆਈ ਥਿੰਕ ਟਵਿੱਟਰ।
0: ਨਹੀਂ, ਤੁਹਾਡਾ ਜਵਾਬ ਜਿਹੜਾ ਹੈ ਗਲਤ ਹੋ ਗਿਆ ਹੈ, ਪਰ ਕੋਈ ਗੱਲ ਨਹੀਂ, ਤੁਸੀਂ ਕੋਸ਼ਿਸ਼ ਕੀਤੀ ਤੇ ਆਕਾਸ਼ਵਾਣੀ ਦੇ ਪ੍ਰੋਗਰਾਮ ਸੁਣਦੇ ਰਹੋ, ਤੁਹਾਨੂੰ ਸਹੀ ਜਵਾਬ ਅਸੀਂ ਦੱਸਦੇ ਹਾਂ ਜੀ।
1: ਸ਼ੁਕਰੀਆ
0: ਜੀ। ਸਰੋਤਿਓ, ਇਹ ਜੋ ਐਪ ਤੁਸੀਂ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇਹ ਐਪ ਹੈ ਵਟਸਐਪ, ਜਿਸ ਨੇ ਕਿ ਯੂਜ਼ਰ ਨੇਮ ਸੋਸ਼ਲ ਮੀਡੀਆ ਦੀ ਇੱਕ ਐਪ, ਇਹ ਫੀਚਰ ਯੂਜ਼ਰ ਨੇਮ ਨਾਂ ਦੀ ਦਿੱਤੀ ਸੀ, ਜਿਸ ਦੇ ਵਿੱਚ ਤੁਸੀਂ ਆਪਣਾ ਮੋਬਾਈਲ ਰਜਿਸਟਰ ਕੀਤੇ ਬਿਨਾਂ ਹੀ ਚੈਟ ਜਾਂ ਕੋਈ ਇਸ ਤਰ੍ਹਾਂ ਦਾ ਕਮਿਊਨੀਕੇਸ਼ਨ ਅਗਲੇ ਦੇ ਨਾਲ ਕਰ ਸਕਦੇ ਹੋ, ਪਰ ਇਸ ਨੂੰ ਨਿੱਜਤਾ ਦੀ ਭੰਗ ਜਾਂ ਇਸ ਦੇ ਵਿੱਚ ਰਿਸਕ ਜਿਹੜਾ ਹੈ ਉਹ ਜ਼ਿਆਦਾ ਦੱਸਿਆ ਗਿਆ ਅਤੇ

ਇਸ ਦੀ ਮਨਾਹੀ ਜਿਹੜੀ ਹੈ ਉਹ ਕਰ ਦਿੱਤੀ ਗਈ। ਅਤੇ ਸਾਥੀਓ ਤੁਸੀਂ 0164-2240-331 ਫੋਨ ਨੰਬਰ ਡਾਇਲ ਕਰਨਾ ਹੈ, ਅਸੀਂ ਤੁਹਾਡੇ ਤੋਂ ਲਗਾਤਾਰ ਸਵਾਲ ਜਿਹੜੇ ਪੁੱਛਦੇ ਰਹਾਂਗੇ। ਬਚੇ ਹੋਏ ਸਵਾਲ ਵੀ ਤੋਂ ਅਸੀਂ ਤੁਹਾਨੂੰ ਅਖੀਰ ਦੇ ਵਿੱਚ ਦੱਸਾਂਗੇ। ਸਾਰੇ ਹੀ ਸਵਾਲ ਜੋ ਬੀਤੇ ਹਫ਼ਤੇ ਦੀਆਂ ਕਰੰਟ ਨਿਊਜ਼ ਸੀ, ਖਬਰਾਂ ਸੀਗੀਆਂ, ਉਹ ਅਸੀਂ ਸ਼ਾਮਿਲ ਕਰਾਂਗੇ। ਅਖੀਰ ਤੱਕ ਪ੍ਰੋਗਰਾਮ ਨੂੰ ਜ਼ਰੂਰ ਸੁਣਨਾ। ਇਸ ਵੇਲੇ 6:47 ਤੇ 20 ਸਕਿੰਟ ਮੈਂ ਹਾਂ ਤੁਹਾਡੇ ਨਾਲ ਮਨਦੀਪ ਰਜੌਰਾ।

0: ਜੀ ਸਰੋਤਿਓ, ਸਾਡੇ ਇੱਕ ਸਰੋਤਾ ਜਿਹੜੇ ਹੈ ਉਹ ਫੋਨ ਲਾਈਨ 'ਤੇ ਜੁੜ ਗਏ ਨੇ ਜੀ ਸਾਡੇ ਨਾਲ, ਅਤੇ ਇੱਧਰ ਸਾਡਾ ਗਾਣਾ ਹੈ ਜਿਹੜਾ ਗੀਤ ਹੈ ਉਹ ਵੀ ਸਮਾਪਤ ਹੋ ਗਿਆ, ਪਰ ਕੋਈ ਗੱਲ ਨਹੀਂ, ਅਸੀਂ ਰਣਜੀਤ ਬਾਵਾ ਗੁਰਲੇਜ ਅਖਤਰ ਦੀ ਆਵਾਜ਼ਾਂ ਦੇ ਵਿੱਚ ਟੱਪੇ ਸੁਣੇ ਸੀ, ਅਤੇ ਇੱਧਰ ਅਸੀਂ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਤੁਹਾਡੇ ਲਈ ਅਗਲਾ ਗੀਤ ਵੀ ਤਿਆਰ ਰੱਖਿਆ ਹੈ, ਅਤੇ ਸਾਡੇ ਸਰੋਤਾ ਜਿਹੜੇ ਨੇ ਉਹ ਵੀ ਫੋਨ ਲਾਈਨ 'ਤੇ ਤਿਆਰ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਹੈਲੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਨਮਸਕਾਰ ਜੀ।
0: ਜੀ ਨਮਸਕਾਰ, ਕੌਣ ਬੋਲਦੇ ਹੋ?
1: ਮੈਂ ਰਾਮਾ ਮੰਡੀ ਤੋਂ ਮਨੀਸ਼ ਗੱਲ ਕਰ ਰਿਹਾ ਜੀ।
0: ਜੀ ਮਨੀਸ਼ ਜੀ, ਤੁਹਾਡਾ ਸਵਾਗਤ ਕਰਦੇ ਹਾਂ ਆਕਾਸ਼ਵਾਣੀ ਦੇ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸਾਨੂੰ ਇਹ ਦੱਸਣਾ ਹੈਗਾ, ਸਵਾਲ ਅਸੀਂ ਤੁਹਾਡੇ ਤੋਂ ਛੇਤੀ ਨਾਲ ਪੁੱਛਦੇ ਹਾਂ, ਉਸ ਤੋਂ ਪਹਿਲਾਂ ਥੋੜਾ ਜਿਹਾ ਇਹ ਦੱਸ ਦਿਓ ਵੀ ਤੁਸੀਂ ਕਰਦੇ ਕੀ ਹੋ?
1: ਮੈਂ ਸਰ ਸਟੱਡੀ ਕਰ ਰਿਹਾ, ਗ੍ਰੈਜੂਏਸ਼ਨ ਕਰ ਰਿਹਾ ਇਸ ਵਕਤ।
0: ਜੀ ਬਹੁਤ ਅੱਛੇ, ਬਹੁਤ ਅੱਛੇ। ਤੇ ਤੁਸੀਂ ਸਾਨੂੰ ਇਹ ਦੱਸਣਾ ਹੈ ਕਿ ਇਰਾਨ ਦੇ ਜੋ ਸੁਪਰੀਮ ਆਗੂ ਨੇ ਖੇਮਨਈ, ਉਹਨਾਂ ਦੇ ਜਨਾਜ਼ੇ ਦੇ ਵਿੱਚ ਬੀਤੇ ਦਿਨੀ ਬਹੁਤ ਸਾਰੇ ਲੋਕ ਜਿਹੜੇ ਹੈ ਸ਼ਾਮਿਲ ਹੋਏ, ਤੇ ਉਹਨਾਂ ਦੀਆਂ ਆਖਰੀ ਰਸਮਾਂ, ਉਹਨਾਂ ਦਾ ਜਨਾਜ਼ਾ ਜਿਹੜਾ ਹੈ ਉਹ ਕੱਲ ਕੱਢਿਆ ਗਿਆ, ਤੇ ਤੁਸੀਂ ਇਸ ਕੌਮਾਂਤਰੀ ਆਗੂ ਦਾ ਪੂਰਾ ਨਾਮ ਮੈਨੂੰ ਦੱਸਣਾ ਹੈ, ਖੇਮਨਈ ਜਿਹੜੇ ਨੇ ਇਰਾਨ ਦੇ ਸੁਪਰੀਮ ਆਗੂ, ਇਹਨਾਂ ਦਾ ਪੂਰਾ ਨਾਂ ਕੀ ਸੀ?
1: ਸਰ ਯਾਦ ਨਹੀਂ ਜੀ।
0: ਜੀ ਚਲੋ ਕੋਈ ਗੱਲ ਨਹੀਂ, ਤੁਹਾਨੂੰ ਯਾਦ, ਤੇ ਤੁਹਾਡੀ ਯਾਦ ਨੂੰ ਹੋਰ ਜ਼ਿਆਦਾ ਪੁਖਤਾ ਕਰਨ ਲਈ ਹੀ ਆਕਾਸ਼ਵਾਣੀ ਨੇ ਇਹ ਜੋ ਪ੍ਰੋਗਰਾਮ ਹੈ ਇਹ ਸ਼ੁਰੂ ਕੀਤਾ ਹੈ। ਤੁਸੀਂ ਇਸੇ ਤਰ੍ਹਾਂ ਆਕਾਸ਼ਵਾਣੀ ਦੇ ਪ੍ਰੋਗਰਾਮ ਸੁਣਦੇ ਰਹੋ, ਜਵਾਬ ਅਸੀਂ ਦਿੰਨੇ ਆ ਤੁਹਾਨੂੰ ਇਸੇ ਪ੍ਰੋਗਰਾਮ ਦੇ ਵਿੱਚ। ਜੀ ਸਾਥੀਓ, ਇਰਾਨ ਦੇ ਇਹਨਾਂ ਸੁਪਰੀਮ ਆਗੂ ਖੇਮਨਈ ਦਾ ਪੂਰਾ ਨਾਂ ਹੈ ਜੀ ਆਇਤੁੱਲਾ ਅਲੀ ਖੇਮਨਈ। ਆਇਤੁੱਲਾ ਅਲੀ ਖੇਮਨਈ ਇਹਨਾਂ ਦਾ ਪੂਰਾ ਨਾਂ ਹੈ ਜੀ।

0: ਜੀ ਸਾਥੀਓ, ਮੈਂ ਹਾਂ ਤੁਹਾਡੇ ਨਾਲ ਮਨਦੀਪ ਰਜੌਰਾ ਅਤੇ ਸਾਡੇ ਸਾਥੀ ਸਾਨੂੰ ਸਿਲਸਿਲਾ ਹੈਲੋ ਜੀਨੀਅਸ ਦੇ ਵਿੱਚ ਫੋਨ ਮਿਲਾ ਰਹੇ ਨੇ ਅਤੇ ਇਸ ਤੋਂ ਪਹਿਲਾਂ ਉਹ ਸਾਨੂੰ ਸਾਡੇ ਪੁੱਛੇ ਗਏ ਸਵਾਲਾਂ ਦੇ ਵਟਸਐਪ 'ਤੇ ਜਵਾਬ ਦਿੰਦੇ ਸੀ, ਪਰ ਬਹੁਤ ਸਾਰੇ ਸਰੋਤੇ ਜੋ ਸਾਨੂੰ ਫੋਨ ਨਿਊਜ਼ ਓਨ AIR ਸਾਡੀ ਜੋ ਐਪ ਹੈ ਉਹਦੇ ਉੱਤੇ ਸੁਣਦੇ ਸੀ ਅਤੇ ਉਹ ਲੇਟ ਹੋ ਜਾਂਦੇ ਸੀਗੇ, ਉਹਨਾਂ ਦੀ ਸ਼ਿਕਾਇਤ ਦੇ ਚੱਲਦਿਆਂ ਅਸੀਂ ਇਹ ਨਵਾਂ ਤਜਰਬਾ ਜਿਹੜਾ ਅੱਜ ਕੀਤਾ ਕਿ ਅਸੀਂ ਇਸ ਪ੍ਰੋਗਰਾਮ ਨੂੰ ਫੋਨ ਇਨ ਬਣਾ ਦਿੱਤਾ। ਸਾਡੇ ਸਰੋਤਾ ਸਾਡੇ ਨਾਲ ਫੋਨ ਲਾਈਨ 'ਤੇ ਨੇ, ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਹੈਲੋ
1: ਹੈਲੋ
0: ਜੀ, ਤੁਹਾਡਾ ਸਵਾਗਤ ਹੈ ਜੀ।
1: ਜੀ ਗੋਨਿਆਣਾ ਮੰਡੀ ਤੋਂ
0: ਜੀ, ਆਪਣਾ ਤੁਸੀਂ ਸਾਨੂੰ ਦੱਸ ਦਿਓ, ਕਰਦੇ ਕੀ ਹੋ ਜੀ?
1: ਮੇਰੀ ਇਲੈਕਟ੍ਰੀਕਲ ਸ਼ਾਪ ਆ ਜੀ ਇੱਥੇ ਗੋਨਿਆਣਾ ਮੰਡੀ 'ਚ, ਟੀਵੀ LCD AC ਰਿਪੇਅਰ ਦਾ ਕਰਨਾ ਆਪਣਾ
0: ਜੀ। ਬਹੁਤ ਅੱਛੇ, ਤੇ ਆਕਾਸ਼ਵਾਣੀ ਦੇ ਪ੍ਰੋਗਰਾਮ ਸੁਣਦੇ ਰਹਿੰਦੇ ਹੋ?
1: ਹਾਂਜੀ ਬਿਲਕੁਲ ਜੀ
0: ਜੀ, ਚੰਗੀ ਗੱਲ ਹੈ, ਅਖਬਾਰ ਵੀ ਪੜਿਆ ਕਰੋ, ਆਕਾਸ਼ਵਾਣੀ ਤੇ ਅਖਬਾਰ ਪੜਨ ਵਾਲੇ ਹੀ ਸਾਡੇ ਸਰੋਤੇ ਇਸ ਪ੍ਰੋਗਰਾਮ ਦੇ ਵਿੱਚ ਵਿਨਰ ਬਣਦੇ ਆ।
1: ਠੀਕ ਹੈ ਜੀ।
0: ਸਰ, ਤੁਸੀਂ ਸਾਨੂੰ ਜਿਹੜਾ ਜਵਾਬ ਦੇਣਾ ਹੈ ਉਹ ਇਸ ਸਵਾਲ ਦਾ ਕਿ ਉੱਤਰੀ ਕੋਰੀਆ 'ਚ ਭਾਰਤ ਦੇ ਨਵੇਂ ਬਣੇ ਰਾਜਦੂਤ ਜਿਹੜੇ ਨੇ ਉਹਨਾਂ ਦਾ ਨਾਂ ਦੱਸ ਦਿਓ। ਉੱਤਰੀ ਕੋਰੀਆ ਦੇ ਵਿੱਚ ਭਾਰਤ ਦੇ ਨਵੇਂ ਬਣੇ ਰਾਜਦੂਤ ਜਿਹੜੇ ਨੇ ਉਹਨਾਂ ਦਾ ਨਾਂ ਦੱਸੋ।
1: ਨਹੀਂ ਸਰ, ਇਹ ਨਹੀਂ ਪਤਾ ਜੀ, ਨਹੀਂ ਸੁਣਿਆ
0: ਜੀ। ਚਲੋ ਕੋਈ ਗੱਲ ਨਹੀਂ, ਅਸੀਂ ਸਾਡੇ ਸਾਰੇ ਸਰੋਤਿਆਂ ਦੀ ਤਿਆਰੀ ਜਿਹੜੀ ਉਹ ਕਰਵਾ ਦੇਵਾਂਗੇ ਤੇ ਤੁਸੀਂ ਇਸ ਗੱਲ ਦੀ ਐਗਜ਼ਾਮਪਲ ਹੋ, ਉਦਾਹਰਣ ਹੋ ਕਿ ਕੋਸ਼ਿਸ਼ ਕਰਨ ਵਾਲੇ ਕੀ ਕਭੀ ਹਾਰ ਨਹੀਂ ਹੁੰਦੀ। ਤੇ ਸਾਥੀਓ, ਉੱਤਰੀ ਕੋਰੀਆ 'ਚ ਭਾਰਤ ਦੇ ਨਵੇਂ ਰਾਜਦੂਤ ਜਿਹੜੇ ਬਣੇ ਨੇ ਉਹਨਾਂ ਦਾ ਨਾਂ ਸੰਜੀਵ ਜੈਨ ਹੈ ਜੀ। ਤੇ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਗੀਤ ਸਾਡੇ ਸਰੋਤਿਆਂ ਦੀ ਨਜ਼ਰ ਕਰ ਰਹੇ ਹਾਂ, ਬਹੁਤ ਸਾਰੇ ਸਵਾਲ ਵੀ ਨੇ ਸਾਡੇ ਕੋਲ, ਉਹਨਾਂ ਸਵਾਲਾਂ ਦੇ ਜਵਾਬ ਅਸੀਂ ਅਖੀਰ 'ਚ ਤੁਹਾਨੂੰ ਦੱਸਾਂਗੇ ਜੀ।

0: ਜੀ ਬਿਲਕੁਲ, ਜੋ ਮਿਲਿਆ ਹੈ ਅਸੀਂ ਉਸ ਦਾ ਸ਼ੁਕਰ ਮਨਾਉਣਾ ਹੈ, ਅਤੇ ਸਾਡੇ ਜੋ ਸਰੋਤਾ ਸਾਨੂੰ ਮਿਲ ਗਏ ਆ ਅਸੀਂ ਸ਼ੁਕਰ ਮਨਾਉਂਦੇ ਹਾਂ, ਕਿਉਂਕਿ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹ ਸਾਡੇ ਆਖਰੀ ਕਾਲਰ ਨੇ, ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਹੈਲੋ।
1: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ
0: ਜੀ। ਆਪਣਾ ਨਾਂ ਦੱਸ ਦਿਓ।
1: ਮੇਰਾ ਨਾਮ ਪਰਮਵੀਰ ਸਿੰਘ ਹੈ ਜੀ, ਪਿੰਡ ਮੈਚੀ ਤੋਂ ਬੋਲਦੇ ਹਾਂ ਜੀ।
0: ਕੀ ਕਰਦੇ ਹੋ ਤੁਸੀਂ?
1: ਅਸੀਂ ਪੜ੍ਹਾਈ ਕਰਦੇ ਹਾਂ ਜੀ।
0: ਜੀ, ਤੇ ਫਟਾਫਟ ਹੁਣ ਤੁਸੀਂ ਮੈਨੂੰ ਨਾ ਇੱਕ ਕਿਤਾਬ ਦੇ ਰਾਈਟਰ ਦਾ ਨਾਂ ਦੱਸ ਦਿਓ। ਇਹ ਤੁਹਾਨੂੰ ਪੜ੍ਹਾਇਆ ਗਿਆ ਹੋਣਾ, ਤੁਸੀਂ ਪੰਜਾਬੀ ਲਿਟਰੇਚਰ ਚ ਪੜ੍ਹਿਆ ਵੀ ਹੋਣਾ ਹੈਗਾ। ਇੱਕ ਨਾਵਲ ਹੈ ਇੱਕ ਮਿਆਨ ਦੋ ਤਲਵਾਰਾਂ, ਇਹ ਕਿਹਨਾਂ ਦਾ ਲਿਖਿਆ ਹੋਇਆ ਹੈਗਾ?
1: ਇੱਕ ਮਿਆਨ ਦੋ ਤਲਵਾਰਾਂ
0: ਜੀ,
1: ਇਹ
0: ਪੰਜਾਬ ਦੇ ਸਾਡੇ ਬੜੇ ਹੀ ਇਹ ਮਸ਼ਹੂਰ ਨਾਵਲਕਾਰ ਨੇ,
1: ਭਾਈ ਵੀਰ ਸਿੰਘ ਜੀ।
0: ਨਹੀਂ, ਉਹਨਾਂ ਦਾ ਨਹੀਂ ਲਿਖਿਆ ਹੋਇਆ ਜੀ। ਭਾਈ ਵੀਰ ਸਿੰਘ ਜਿਹੜੇ ਹੈ ਉਹ ਸਾਡੇ ਕਵੀ ਹੋਏ ਨੇ, ਉੱਗੇ ਸਾਹਿਤਕਾਰ ਹੋਏ ਨੇ। ਇਹ ਸਰੋਤਿਓ, ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਇੱਕ ਮਿਆਨ ਦੋ ਤਲਵਾਰਾਂ ਨਾਵਲ ਜਿਹੜਾ ਹੈ ਉਹ ਨਾਨਕ ਸਿੰਘ ਹੋਰਾਂ ਦਾ ਲਿਖਿਆ ਹੋਇਆ ਜੀ।

ਦਾ ਇੱਕ ਸਰਵਉੱਚ ਨਾਗਰਿਕ ਪੁਰਸਕਾਰ ਜਿਹੜਾ ਹੈ ਉਹ ਵੀ ਦਿੱਤਾ। ਉਹ ਪੁਰਸਕਾਰ ਜਿਹੜਾ ਹੈ ਬਿੰਤਾਂਗ ਆਦਿਪੂਰਨਾ, ਬਿੰਤਾਂਗ ਆਦਿਪੂਰਨਾ ਇੱਕ ਅਵਾਰਡ ਹੈ ਜਿਹੜਾ ਕਿ ਇੰਡੋਨੇਸ਼ੀਆ ਦੇ ਵਿੱਚ ਦਿੱਤਾ ਜਾਂਦਾ ਹੈ। ਜਿਵੇਂ ਸਾਡੇ ਭਾਰਤ ਦੇ ਵਿੱਚ ਭਾਰਤ ਰਤਨ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਦੇਸ਼ ਦੇ ਵਿੱਚ ਚੰਗਾ ਕੰਮ ਕਰਨ ਦੇ ਲਈ, ਦੇਸ਼ ਦੀ ਤਰੱਕੀ ਦੇ ਵਿੱਚ ਹੱਥ ਵਟਾਉਣ ਦੇ ਲਈ। ਅਸੀਂ ਸਾਡੇ ਸਰੋਤਿਆਂ ਨੂੰ ਇਹ ਵੀ ਪੁੱਛਣਾ ਚਾਹੁੰਦੇ ਸੀਗੇ ਕਿ ਆਧੁਨਿਕ ਹਥਿਆਰਾਂ ਦੇ ਨਾਲ, ਮਿਜ਼ਾਈਲਾਂ ਦੇ ਨਾਲ, ਸੈਂਸਰ ਸੂਟਾਂ ਦੇ ਨਾਲ ਲੈਸ ਇੱਕ ਸਵਦੇਸ਼ੀ ਜੰਗੀ ਬੇੜਾ ਜਿਹੜਾ ਹੈ ਉਹ 11 ਜੁਲਾਈ ਨੂੰ ਭਾਰਤੀ ਜਲ ਸੈਨਾ ਦੇ ਵਿੱਚ ਸ਼ਾਮਿਲ ਕੀਤਾ ਜਾਣਾ। ਇਸ ਦਾ ਨਾਂ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਸੀਗੇ, ਅਸੀਂ ਹੀ ਦੱਸ ਦਿੰਦੇ ਹਾਂ, ਮਹਿੰਦਰਗਿਰੀ ਇਹ ਬੇੜਾ ਹੈ ਜਿਹੜਾ ਕਿ ਭਾਰਤੀ ਜਲ ਸੈਨਾ ਦੇ ਵਿੱਚ ਸ਼ਾਮਿਲ ਕੀਤਾ ਜਾਵੇਗਾ। ਅਸੀਂ ਸਾਡੇ ਸਰੋਤਿਆਂ ਨੂੰ ਪੁੱਛਣਾ ਚਾਹੁੰਦੇ ਸੀਗੇ ਕਿ ਉੱਘੇ ਰਾਸ਼ਟਰਵਾਦੀ ਸਮਾਜ ਸੇਵੀ ਅਤੇ ਉੱਘੇ ਨੇਤਾ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਜੀ ਦੀ ਜਯੰਤੀ ਜਿਹੜੀ ਹੈ ਉਹ ਕਦੋਂ ਮਨਾਈ ਜਾਂਦੀ ਹੈ। ਕੱਲ੍ਹ, ਬੀਤੇ ਕੱਲ੍ਹ ਅਸੀਂ ਯਾਨੀ ਕਿ 6 ਜੁਲਾਈ ਨੂੰ ਅਸੀਂ ਉਹਨਾਂ ਦੀ ਜਯੰਤੀ ਮਨਾਈ ਅਤੇ ਉਹਨਾਂ ਦਾ ਜਨਮ ਜਿਹੜਾ ਹੈ 1905 ਦੇ ਵਿੱਚ ਹੋਇਆ ਸੀਗਾ। ਅਸੀਂ ਸਾਡੇ ਸਰੋਤਿਆਂ ਨੂੰ ਇਹ ਵੀ ਪੁੱਛਣਾ ਚਾਹੁੰਦੇ ਸੀਗੇ ਕਿ ਫੀਫਾ ਫੁੱਟਬਾਲ ਵਰਲਡ ਕੱਪ 2026 ਦੇ ਵਿੱਚ ਬ੍ਰਾਜ਼ੀਲ ਨੂੰ ਹਰਾ ਕੇ ਕਿਹੜੀ ਟੀਮ ਜਿਹੜੀ ਹੈ ਉਹ ਪਹਿਲੀ ਵਾਰ ਕੁਆਰਟਰ ਫਾਈਨਲ ਦੇ ਵਿੱਚ ਪਹੁੰਚੀ ਹੈ ਜੀ। ਉਹ ਟੀਮ ਹੈ ਜੀ ਨਾਰਵੇ। 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਨੂੰ ਇਸ ਟੀਮ ਨੇ, ਨਾਰਵੇ ਨੇ 2-1 ਨਾਲ ਹਰਾਇਆ ਅਤੇ ਮੱਲਾਂ ਜਿਹੜੀਆਂ ਉਹ ਮਾਰੀਆਂ। ਅੰਤਰਰਾਸ਼ਟਰੀ ਖਿਡਾਰੀ ਪ੍ਰਗਿਆਨਾ ਨੰਦਾ, ਅਸੀਂ ਪੁੱਛਿਆ, ਉਹ ਚੈੱਸ ਖੇਡ ਨਾਲ ਸੰਬੰਧਿਤ ਸੀਗੇ। ਅਸੀਂ ਸਾਡੇ ਸਰੋਤਿਆਂ ਨੂੰ ਇਹ ਵੀ ਪੁੱਛਣਾ ਚਾਹੁੰਦੇ ਸੀਗੇ ਕਿ ਪਦਮ ਸ਼੍ਰੀ ਤੀਜਤਨ ਬਾਈ ਹੋਰਾਂ ਦਾ ਬੀਤੇ ਦਿਨੀ ਦੇਹਾਂਤ ਹੋ ਗਿਆ ਸੀ, ਉਹ ਕਿਹੜੇ ਖੇਤਰ ਦੇ ਮੋਹਰੀ ਸਨ, ਉਹ ਕਿਹੜੇ ਖੇਤਰ ਦੇ ਵਿੱਚ ਆਗੂ ਸੀਗੇ ਜਿਹਦੇ ਕਰਕੇ ਉਹਨਾਂ ਨੂੰ ਪਦਮ ਸ਼੍ਰੀ, ਪਦਮ ਵਿਭੂਸ਼ਣ ਅਤੇ ਪਦਮ ਭੂਸ਼ਣ ਤਿੰਨੇ ਹੀ ਪ੍ਰਾਪਤ ਹੋ ਚੁੱਕੇ ਸੀ। ਤੀਜਤਨ ਬਾਈ ਜਿਹੜੇ ਸੀ ਉਹ ਛੱਤੀਸਗੜ੍ਹ ਤੋਂ ਸੀਗੇ ਅਤੇ ਉਹ ਪੰਡਵਾਨੀ ਲੋਕ ਗਾਇਕਾ ਸਨ। ਉਹ ਪੰਡਵਾਨੀ ਲੋਕ ਜੋ ਉੱਥੋਂ ਦਾ ਸੰਗੀਤ ਹੈ, ਲੋਕ ਸੰਗੀਤ, ਉਹ ਗਾਉਂਦੇ ਹੁੰਦੇ ਸੀ। ਅਸੀਂ ਸਾਡੇ ਸਰੋਤੇ ਨੂੰ ਇਹ ਪੁੱਛਣਾ ਚਾਹੁੰਦੇ ਸੀਗੇ ਕਿ ਵਰਲਡ ਪੋਪੂਲੇਸ਼ਨ ਡੇ, ਵਿਸ਼ਵ ਜਨਸੰਖਿਆ ਦਿਵਸ ਕਦੋਂ ਮਨਾਇਆ ਜਾਂਦਾ ਹੈ। ਇਹ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਜਨਸੰਖਿਆ ਜਿਹੜੀ ਹੈ ਉਹਦੀ ਗਣਨਾ ਸਾਡੇ ਮੁਲਕ ਦੇ ਵਿੱਚ ਚੱਲ ਰਹੀ ਹੈ, ਜਿਹਦੇ ਲਈ ਇੱਕ ਟਰਮ ਜਿਹੜੀ ਹੈ SIR ਵਰਤੀ ਜਾ ਰਹੀ ਹੈ। ਅਸੀਂ ਇਹ ਵੀ ਪੁੱਛਣਾ ਸੀ ਸਾਡੇ ਸਰੋਤਿਆਂ ਨੂੰ, ਜਾਂ ਹੁਣ ਦੱਸ ਦਈਏ ਕਿ SIR ਦੀ ਫੁੱਲ ਫੋਰਮ ਜਿਹੜੀ ਹੈ ਉਹ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੈ। ਇੰਨੇ ਕੁ ਜਾਣਕਾਰੀ ਭਰੇ ਇਹ ਸਵਾਲ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਸੀ। ਹੁਣ ਮਨਦੀਪ ਰਜੌਰਾ ਨੂੰ ਇੱਥੇ ਹੀ ਪ੍ਰੋਗਰਾਮ ਯੁਵਾਣੀ ਖਤਮ ਕਰਨ ਦੀ ਦਿਓ ਆਗਿਆ। ਜੈ ਹਿੰਦ।

ਸਰੋਤਿਓ, ਅਸੀਂ ਸਾਡੇ ਸਰੋਤਿਆਂ ਨੂੰ ਉਹਨਾਂ ਸਵਾਲਾਂ ਦੇ ਜਵਾਬ ਵੀ ਦੇ ਦਈਏ ਜੋ ਅਸੀਂ ਉਹਨਾਂ ਦੇ ਲਈ ਲੈ ਕੇ ਆਏ ਸੀਗੇ। ਸਾਡੇ ਸਰੋਤਿਆਂ ਤੋਂ ਅਸੀਂ ਪੁੱਛ ਨਹੀਂ ਪਾਏ ਕਿਉਂਕਿ ਸਾਡੇ ਸਰੋਤੇ ਜਿੰਨੇ ਕੁ ਅਸੀਂ ਜਿੰਨਾ ਸਵਾਲਾਂ ਦੇ ਜਵਾਬ ਉਹਨਾਂ ਤੋਂ ਹਾਸਿਲ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀਗੇ ਉਹ ਅਸੀਂ ਕੀਤੇ, ਪਰ ਸਵਾਲ ਸਾਡੇ ਕੋਲ ਇਹ ਵੀ ਸੀ ਕਿ ਪ੍ਰਾਈਮ ਮਿਨਿਸਟਰ ਕੌਣ ਨੇ ਇੰਡੋਨੇਸ਼ੀਆ ਦੇ, ਜਿੱਥੇ ਸਾਡੇ ਪ੍ਰਧਾਨ ਮੰਤਰੀ ਗਏ ਹੋਏ ਨੇ। ਉਹਨਾਂ ਦਾ ਨਾਂ ਹੈ ਜੀ ਪ੍ਰਾਬੋਵੋ ਸੁਬਿਆਂਤੋ। ਪ੍ਰਾਬੋਵੋ ਸੁਬਿਆਂਤੋ ਜਿਹੜੇ ਨੇ ਇੰਡੋਨੇਸ਼ੀਆ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਉੱਥੇ ਅਟੈਂਡ ਕੀਤਾ ਅਤੇ ਉਹਨਾਂ ਨੂੰ ਉੱਥੋਂ ਦਾ ਇੰਡੋਨੇਸ਼ੀਆ

ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਨੀ, ਜਿਸ ਤਹਿਤ ਤੁਸੀਂ ਆਨੰਦ ਮਾਣਿਆ ਸਿਲਸਿਲਾ ਹੈਲੋ ਜੀਨੀਅਸ ਦਾ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸੀ ਮਨਦੀਪ ਰਜੌਰਾ।

ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੇ ਮੋਬਾਈਲ ਫੋਨ ਐਪ ਨਿਊਜ਼ੋਨ ਏਆਈਆਰ ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਮਾਂ ਹੋ ਰਿਹਾ ਹੈ ਸ਼ਾਮ ਦੇ 7:45 ਦਾ। ਹੁਣ ਪੇਸ਼ ਹੈ ਸਰੋਤਿਆਂ ਦਾ ਮਨ ਭਾਉਂਦਾ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ।

0: ਜੀ 0164-22-40-331 ਨੰਬਰ ਹੋ ਚੁੱਕਿਆ ਡਾਇਲ ਤੇ ਸਾਡੇ ਨਾਲ ਪਹਿਲੇ ਸਰੋਤਾ ਪ੍ਰੋਗਰਾਮ ਦੇ ਵਿੱਚ ਆਣ ਜੁੜੇ ਨੇ, ਕਰਦੇ ਆ ਸਵਾਗਤ।
1: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਜੀ ਅਮਰ।
0: ਹੈਲੋ,
1: ਹੈਲੋ,
0: ਹਾਂਜੀ, ਅਮਰ ਸਿੰਘ ਬਾਈ ਜੀ ਕਿੱਥੋਂ ਬੋਲ ਰਹੇ ਹੋ?
1: ਮੈਂ ਜੀ ਪਿੰਡ ਪਲੋਕੇ ਵਾਲਾ ਜੀ, ਕਾਲਿਆਂ ਵਾਲੀ ਕੋਲ ਮੇਰਾ।
0: ਜੀ ਜੀ ਜੀ ਅੱਛਾ, ਤੁਸੀਂ ਨਾ ਆਪਣੇ ਰੇਡੀਓ ਦੇ ਕੋਲ ਬਾਵਾ ਨੇੜੇ ਖੜੇ ਹੋ, ਥੋੜਾ ਜ਼ੋਰ ਹੋ ਜਾ।
1: ਹੁਣ ਤਾਂ ਮੈਂ ਦੂਰ ਹੋ ਗਿਆ ਕੁੜੇ।
0: ਅੱਛਾ, ਦੂਰ ਹੋ ਗਏ, ਠੀਕ ਹੈ।
1: ਹਾਂ ਹਾਂ, ਭੱਜ ਗਿਆ ਮੈਂ ਤਾਂ ਦੂਰ, ਮੈਨੂੰ ਪਤਾ ਲੱਗ ਗਿਆ ਸੀ।
0: ਅੱਛਾ, ਠੀਕ ਹੈ ਠੀਕ ਹੈ।
1: ਉਹ ਮੁੰਡਾ ਫਿਰ ਫੁੱਲ ਬੈਠਾ ਕੋਲੇ, ਉਹ ਆਵਾਜ਼ ਵੂਜ ਵੱਧ ਕਰੀ ਜਾਂਦਾ, ਬਸ ਆਹੀ ਚੱਕਰ ਹੈ।
0: ਉਹ ਐ ਸੋਹਣਾ ਤਾਂ ਬਹੁਤ ਲੱਗਦਾ ਆਪਾਂ ਨੂੰ ਆਪਦੀ ਆਵਾਜ਼ ਰੇਡੀਓ ਤੇ ਸੁਣਦੀ ਹੈ।
1: ਨਾ ਜੀ ਨਾ, ਉਹ ਬਸ ਆਪਾਂ ਤਾਂ ਹੀ ਕਹਿੰਦੇ ਵੀ ਅੱਜ ਲੱਗ ਗਿਆ ਤੇ ਚਲੋ ਕੋਈ ਗੱਲ ਨਹੀਂ, ਥੋੜਾ ਜਿਹਾ ਸਰੋਤਿਆਂ ਤੋਂ ਮਾਫੀ ਚਾਹੂੰ, ਪਹਿਲਾਂ ਲਾ ਗਿਆ ਮੈਂ।
0: ਚਲੋ ਕੋਈ ਗੱਲ ਨਹੀਂ, ਦੇਖੋ
1: ਹਾਂਜੀ,
0: ਤੁਹਾਡਾ ਆਪਦਾ ਪ੍ਰੋਗਰਾਮ ਹੈ, ਤੁਹਾਡੇ ਸਾਰਿਆਂ ਦੀਆਂ ਫਰਮਾਇਸ਼ਾਂ ਨਾਲ ਹੀ ਪੂਰ ਚੜ੍ਹਨਾ।
1: ਨਹੀਂ ਨਹੀਂ ਸੁਣਿਆ ਤੁਹਾਡਾ ਮੈਂ ਪ੍ਰੋਗਰਾਮ, ਜਦੋਂ ਵੀ ਤੁਸੀਂ ਬੋਲਦੇ ਹੋ ਮੈਨੂੰ ਥੋੜਾ ਜਿਹਾ ਅੰਦਰ ਚਰਨਾਟ ਜੀ ਉੱਠਦੀ ਹੈ।
0: ਅੱਛਾ ਵੀ ਮੈਂ ਔਖਾ ਪਾ ਕੇ ਬੋਲਦੀ ਹਾਂ ਤੁਹਾਡੇ ਤੇ?
1: ਵਧੀਆ ਨਾਲ, ਵਧੀਆ ਸੋਹਣਾ ਬੋਲਦੀ ਹਾਂ ਕੁੜੀ।
0: ਬਸ ਬਸ, ਹੁਣ ਮੈਂ ਖੁਸ਼ ਹੋ ਗਈ ਬਾਈ ਜੀ।
1: ਨਹੀਂ ਨਹੀਂ ਕੋਈ ਨਹੀਂ, ਕੋਈ ਹੋਣਾ
0: ਕਿਹੜਾ ਚਲਾਉਂਦੇ ਇਹ
1: ਗੀਤ ਤੇ ਜੀ, ਮੈਨੂੰ ਕੁਲਦੀਪ ਮਾਣਕ ਦਾ ਸੁਣਾ ਦਿਓ ਕੋਈ ਵੀ।
0: ਲਓ ਜੀ, ਪਹੁੰਚ ਗਿਆ ਤੁਹਾਡੇ ਤੱਕ, ਫੋਨ ਕਰਨ ਦੇ ਲਈ ਸ਼ੁਕਰੀਆ ਬਾਈ ਜੀ।
1: ਸ਼ੁਕਰੀਆ, ਧੰਨਵਾਦ ਜੀ।

0: ਜੀ ਸਮਾਂ ਹੋ ਚੁੱਕਿਆ ਸ਼ਾਮ ਦੇ 7:13 ਤੇ ਅਗਲੇ ਸਰੋਤਾ ਬਠਿੰਡੇ ਸਟੂਡੀਓ 'ਚ ਆਣ ਪਹੁੰਚੇ ਨੇ ਜੀ 0164-242-4331 ਨੰਬਰ ਮਿਲਾ ਕੇ ਕਰਦੇ ਹਾਂ ਉਹਨਾਂ ਦਾ ਸਵਾਗਤ। ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬਾਈ ਜੀ ਕੌਣ ਗੱਲ ਕਰ ਰਹੇ ਹੋ?
1: ਮੈਂ ਬਾਈ ਸਿੰਘ ਢਿੱਲੋਂ ਬੋਲ ਰਿਹਾ ਹਾਂ ਜੀ, ਟਾਣੀ ਵਾਲ ਰੋਡ ਤੋਂ ਜਿੱਦੜਵਾ।
0: ਜੀ ਜੀ ਜੀ ਬਾਈ, ਤੁਸੀਂ ਪੱਕੇ ਹੋ ਹੈ ਨਾ? ਬੜਾ 15ਵੇਂ ਦਿਨ ਫੋਨ ਮਿਲਾ ਲੈਨੇ ਹੋ, ਕੋਈ ਜਾਦੂ ਹੈ ਤੁਹਾਡੇ ਕੋਲੇ?
1: ਹਾਂ ਬਾਈ, ਇੱਕ ਬਾਈ ਦੇ ਨਾਲ ਹੈਗਾ ਮੈਂ।
0: ਹੈਲੋ
1: ਹੈਲੋ, ਇੱਕ ਬਾਈ ਦੇ ਨਾਲ ਮੈਂ ਫੁੱਕਰ ਦੇ ਮੂਆ ਮੇਰੇ ਨਾਲ ਬਾਈ ਜੀ, ਦਵਾਲ ਬਾਈ ਤੋਂ
0: ਜੀ।
1: ਹਾਂ ਜੀ।
0: ਅੱਛਾ, ਗੀਤ ਕਿਹੜਾ ਸੁਣੋਗੇ ਅੱਜ? ਚਲੋ ਜੀ, ਪਹੁੰਚ ਗਿਆ ਤੁਹਾਡੇ ਤੱਕ ਫੋਨ ਕਰਨ ਲਈ ਸ਼ੁਕਰੀਆ ਜੀ।
1: ਧੰਨਵਾਦ।

0: ਜੀ 7:16 ਦਾ ਸਮਾਂ ਹੋ ਚੁੱਕਿਆ ਤੇ 0:64, 22:40, 331 ਘੰਟੀ ਦਾ ਟ੍ਰੇਨ ਵੱਜ ਰਹੀ ਹੈ ਜੀ। ਸਾਡੇ ਇੰਜੀਨੀਅਰ ਸਾਹਿਬਾਨ ਨੇ ਕਰਤਾ ਇਸ਼ਾਰਾ, ਅਗਲੇ ਸਰੋਤੇ ਤੁਹਾਡੇ ਰੂਬਰੂ ਕਰ ਰਹੇ ਹਾਂ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਨਮਸਕਾਰ ਜੀ। ਰੇਡੀਓ ਸੈੱਟ ਤੋਂ ਇੱਧਰ ਉੱਧਰ ਹੋ ਜਾਓ,
1: ਬਹੁਤ ਦੂਰ ਆ ਜੀ, ਮੈਂ ਤਾਂ ਆਵਾਜ਼ ਆਈ ਜਾਂਦੀ ਹੈ, ਹੋਰ ਦੂਰ ਹੋ ਜਾਂਦੇ ਜੀ।
0: ਠੀਕ ਹੈ, ਠੀਕ ਹੈ। ਹਾਂਜੀ, ਹੁਣ ਸਰੋਤਿਆਂ ਨਾਲ ਜਾਣ ਪਛਾਣ ਕਰਵਾ ਦਿਓ।
1: ਜਰਨੈਲ ਸਿੰਘ, ਪਿੰਡ ਮਾਹੀਨਗਰ, ਜ਼ਿਲ੍ਹਾ ਬਠਿੰਡਾ ਜੀ, ਤਹਿਸੀਲ ਤਲਵੰਡੀ ਸਾਬੋ
0: ਜੀ। ਬਾਈ ਜੀ, ਤੇ ਫਿਰ ਤਾਂ ਬਠਿੰਡੇ ਦੇ ਨੇੜੇ ਜਿਹੇ ਹੋ ਤੁਹਾਡੇ, ਅੱਜ ਬੱਦਲ ਹੋਏ ਕਿ ਨਾ?
1: ਹਾਂਜੀ, ਹੈਗੇ ਬੱਦਲ ਜੀ,
0: ਤੇ ਮੀਂਹ ਪੈ ਜਾਂਦਾ ਸਾਡੇ ਵੱਲ,
1: ਠੰਡੀ ਹਵਾ ਚੱਲ ਰਹੀ ਹੈ ਜੀ। ਹਾਂ ਜੀ,
0: ਤੇ ਸਾਡੇ ਵੱਲ ਮੀਂਹ ਭੇਜ ਦੋ ਥੋੜਾ ਬਹੁਤ। ਤਾਂ
1: ਮੀਂਹ ਤਾਂ ਸਾਡੇ ਵੀ ਇਹਦੀ ਮੈਡਮ ਜੀ ਅੱਜ
0: ਹੈ ਨੀ, ਚੱਲ ਕੋਈ।
1: ਹਾਂ ਜੀ, ਉਹੀ ਠੰਡ ਹੋਈ ਹੈ,
0: ਉਹੀ ਠੰਡ ਹੋ ਗਈ, ਠੀਕ ਹੈ।
1: ਹਾਂਜੀ,
0: ਅੱਛਾ, ਗੀਤ ਕਿਹੜਾ ਸੁਣੋਗੇ?
1: ਧੰਨਵਾਦ ਜੀ,
0: ਹੁਣ ਬੱਦਲ ਭੇਜ ਦਿਓ ਸਾਡੇ,
1: ਜਰੂਰ ਜੀ, ਅੱਜ ਰਾਤ ਨੂੰ।

0: ਜੀ ਸਮਾਂ ਹੋ ਚੁੱਕਿਆ ਸ਼ਾਮ ਦੇ 7:20 ਤੇ ਅਗਲੇ ਸਰੋਤਾ ਸਾਡੇ ਕੋਲ ਪਹੁੰਚ ਚੁੱਕੇ ਨੇ। ਪਹੁੰਚੇ ਆ ਜੀ ਕਾਫੀ ਲੰਬੇ ਵਕਫੇ ਤੋਂ ਬਾਅਦ, ਚਲੋ ਜਾਣਦੇ ਆ ਜੀ। ਹੈਲੋ
1: ਹੈਲੋ ਹਾਂਜੀ
0: ਜੀ, ਨਮਸਕਾਰ ਜੀ।
1: ਨਮਸਕਾਰ ਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਥੋੜਾ ਜਿਹਾ ਰੇਡੀਓ ਸੈੱਟ ਤੋਂ ਉਰਾਂ ਪਰਾਂ ਹੋ ਜਾਓ ਜੀ, ਆਵਾਜ਼ ਗੂੰਜਣ ਲੱਗ ਗਈ।
1: ਪੂਰਾ ਜੀ
0: ਨਾਂ ਜੀ, ਜਾ ਰੇਡੀਓ ਦੀ ਆਵਾਜ਼ ਘੱਟ ਕਰ ਦਿਓ ਬਾਈ ਜੀ।
1: ਹਾਂਜੀ,
0: ਰੇਡੀਓ ਦੀ ਆਵਾਜ਼ ਘੱਟ ਕਰ ਦੋ ਥੋੜੀ ਜੀ ਆਪਦੇ ਦੀ। ਜੀ ਹੁਣ ਸਰੋਤਿਆਂ ਨਾਲ ਜਾਣ ਪਛਾਣ ਕਰਵਾ ਦੋ ਆਪਣੀ।
1: ਹਾਂਜੀ, ਮੈਂ ਪਿੰਡ ਮੇਹੜੀ ਬੁੱਧਗੜ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ।
0: ਜੀ
1: ਜਗਤਾਰ ਸਿੰਘ
0: ਜੀ। ਬਾਈ ਜੀ, ਕਿੰਨੇ ਲੰਬੇ ਸਮੇਂ ਬਾਅਦ ਤੁਸੀਂ ਫੋਨ ਮਿਲਾਇਆ? ਪਹਿਲਾਂ ਤਾਂ ਸਾਨੂੰ
1: ਹੋ ਗਿਆ 12-13 ਸਾਲ ਜੀ।
0: ਕਿਉਂ ਬਾਈ ਜੀ, ਕਿਉਂ ਐਡੀ ਕਾਹਦੀ
1: ਨਾਰਾਜ਼ਗੀ?
0: ਲੱਗਿਆ
1: ਨਹੀਂ, ਬਹੁਤ ਮੱਥਾ ਮਾਰੀ ਗਏ ਜੀ, ਨਹੀਂ ਲੱਗੇ।
0: ਪੱਕੀ ਗੱਲ
1: ਹੋਰ ਹੋ ਜਾਈ।
0: ਹੋਰ ਕੋਈ ਮੇਰੇ ਨਾਲ ਗੁੱਸਾ ਤਾਂ ਨਹੀਂ ਸੀ?
1: ਨਹੀਂ, ਕੋਈ ਗ੍ਰੈਸ਼ ਕੋਈ ਨਹੀਂ ਜੀ। ਥੋੜੇ ਪ੍ਰੋਗਰਾਮ ਬਹੁਤ, ਕੱਲ ਵਾਲਾ ਦਰਬਾਰ ਸੰਧੂ ਵਾਲਾ ਪ੍ਰੋਗਰਾਮ ਸੁਣਾਇਆ ਸ਼ਾਮ ਧੋਣੀ ਵਾਲਾ ਜੀ, ਉਹ ਲਾਈਟੇ ਲਿਆਦੀਆਂ ਜੀ।
0: ਠੀਕ ਹੈ। ਅੱਛਾ ਹੁਣ ਇਹ, ਜਦੋਂ ਤੁਸੀਂ ਕੋਈ ਤਾਰੀਫ ਕਰਨੀ ਹੈ, ਕੋਈ ਸੁਝਾਅ ਦੇਣਾ ਤਾਂ ਸਰੋਤਾ ਮੰਚ ਚ ਲਾਜ਼ਮੀ ਭੇਜਿਆ ਕਰੋ।
1: ਪ੍ਰੋਗਰਾਮ ਸਾਰੇ ਸੋਹਣੇ ਜੀ।
0: ਸ਼ੁਕਰੀਆ ਜੀ, ਸ਼ੁਕਰੀਆ। ਫਰਮਾਇਸ਼ ਦੱਸੋ ਹੁਣ।
1: ਫਰਮਾਇਸ਼ ਮਹਾਂਸੀ ਰਣਜੀਤ ਕੌਰ ਗੁੱਤ ਕਚਹਿਰੀ ਲੱਗਦੀ ਜੀ।
0: ਲੋ ਜੀ, ਪਹੁੰਚ ਗਿਆ ਤੁਹਾਡੇ ਤੱਕ। ਤੇ ਹੁਣ ਨੀ ਢਿੱਲ ਮੱਠ ਵਰਤਨੀ, ਫੋਨ ਕਰ ਲਿਆ ਕਰੋ ਮਹੀਨੇ ਕ ਬਾਅਦ ਸਾਨੂੰ।
1: ਕਰਦੇ ਰਹਿੰਦੇ ਆ ਜੀ, ਤੇ ਕਦੇ ਮਿਲਦਾ ਨਹੀਂ, ਬਹੁਤ ਸਾਲਾਂ ਤੋਂ ਮਿਲਿਆ ਜੀ।
0: ਚਲ ਹੁਣ ਮਿਲਣ ਲੱਗ ਗਿਆ ਨਾ।
1: ਹਾਂਜੀ ਹਾਂਜੀ,
0: ਹਾਂ ਬਸ ਹੁਣ ਠੀਕ ਹੈ। ਤੁਸੀਂ ਗੀਤ ਸੁਣੋ ਜੀ। ਸ਼ੁਕਰੀਆ।
1: ਠੀਕ ਹੈ ਜੀ।

ਪ੍ਰੋਗਰਾਮਾਂ ਸੰਬੰਧੀ ਇੱਕ ਜ਼ਰੂਰੀ ਸੂਚਨਾ। ਮਿਤੀ 8 ਜੁਲਾਈ ਦਿਨ ਬੁੱਧਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਚਾਨਣ ਮੁਨਾਰੇ। ਵਿਸ਼ਾ ਰਹੇਗਾ ਲੋਕ ਭਲਾਈ ਸਕੀਮਾਂ ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਸਮਾਜ ਸੇਵਿਕਾ ਮੈਡਮ ਰੀਤੂ ਸਵੇਰਾ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਮੈਡਮ ਮਮਤਾ ਅਰੋੜਾ।

0: इस विषय संबंधी जानकारी लेन लई तुसी स्टूडियो दा नंबर डायल कर सकदे हो 0164-22-40-331। सो सुनना ना भुल्यो, मिति 8 जुलाई दिन बुधवार दोपहर 12:30 बजे सिलसिला चानन मुनारे।
1: ਜੀ ਸਰੋਤਿਓ, ਤਾਂ ਇਹ ਤਾਂ ਸੀ ਜਾਣਕਾਰੀ ਸਾਡੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ, ਜਿਨ੍ਹਾਂ ਤੋਂ ਤੁਸੀਂ ਵੀ ਲਾਹੇਵੰਦ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹੋ। ਤੇ ਹੁਣ ਵਾਰੀ ਹੈ ਸਾਡੇ ਸਰੋਤਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦੀ। ਹੈਲੋ,
2: ਹਾਂਜੀ ਮੈਮ
1: ਜੀ, ਨਮਸਕਾਰ ਜੀ।
2: ਨਮਸਕਾਰ ਜੀ,
1: ਕੌਣ ਗੱਲ ਕਰ ਰਹੇ ਹੋ?
2: ਮੈਂ ਦਵਿੰਦਰ ਸਿੰਘ ਬੋਲਦਾ ਜੀ।
1: ਕਿੱਥੋਂ ਜੀ?
2: ਪਿੰਡ ਰਾਮਸਰਾ ਜੀ, ਡਿਸਟ੍ਰਿਕਟ ਬਠਿੰਡਾ।
1: ਤੇ ਤੁਹਾਡੇ ਵੱਲ ਮੌਸਮ ਕਿਸ ਤਰ੍ਹਾਂ ਦਾ?
2: ਬੱਦਲਵਾਈ ਜੀ, ਹਵਾ ਚੱਲ ਰਹੀ ਹੈ।
1: ਬੱਦਲਵਾਈ ਹੈ, ਹਵਾ ਚੱਲ ਰਹੀ ਹੈ, ਮਤਲਬ ਮੀਂਹ ਹਾਲੇ ਕਿਤੇ ਨਹੀਂ ਪਿਆ ਆਲੇ ਦੁਆਲੇ?
2: ਨਹੀਂ ਜੀ, ਮੀਂਹ ਹੈ ਨਹੀਂ ਜੀ।
1: ਚਲੋ, ਜੇ ਬੱਦਲ ਆ ਗਏ ਤਾਂ ਮੀਂਹ ਵੀ ਆ ਜੂ। ਗੀਤ ਦੱਸੋ, ਕਿਹੜਾ ਸੁਣੋਗੇ?
2: ਕੁਲਦੀਪ ਮਾਨ ਦਾ ਸੁਣਨਾ ਜੀ, ਦੁੱਲਾ ਭੱਟੀ।
1: ਪਹੁੰਚ ਗਿਆ ਜੀ ਤੁਹਾਡੇ ਤੱਕ ਦਵਿੰਦਰ ਬਾਈ ਜੀ, ਸ਼ੁਕਰੀਆ ਫੋਨ ਕਰਨ ਲਈ।
2: ਸ਼ੁਕਰੀਆ ਜੀ, ਧੰਨਵਾਦ।

0: ਜਿਸ ਰੁੱਤੇ ਜਾਰੀ ਹੈ ਪ੍ਰੋਗਰਾਮ ਸ਼ਾਮ ਸੁਹਾਨੀ, 0164-2240-341 ਨੰਬਰ 'ਤੇ ਤੁਸੀਂ ਕਾਲ ਕਰਨੀ ਹੈ ਪ੍ਰੋਗਰਾਮ ਦੇ ਵਿੱਚ, ਤੁਸੀਂ ਸ਼ਾਮਿਲ ਹੋ ਸਕਦੇ ਹੋ, ਬਾਕੀ ਸਰੋਤਿਆਂ ਨਾਲ ਮਨ ਦੀ ਗੱਲ ਸਾਂਝੀ ਕਰ ਸਕਦੇ ਹੋ, ਆਪਣਾ ਪਸੰਦੀਦਾ ਗੀਤ, ਪਸੰਦੀਦਾ ਕਲਾਕਾਰ ਜਾਂ ਪਸੰਦੀਦਾ ਫਿਲਮ ਦੇ ਬਾਰੇ ਮੈਨੂੰ ਦੱਸ ਕੇ। ਸਮਾਂ ਹੋ ਚੁੱਕਿਆ ਸ਼ਾਮ ਦੇ 7:29 ਤੇ 29 ਸਕਿੰਟ। ਕੁਝ ਹੀ ਪਲ ਬਾਅਦ ਅਸੀਂ ਸੁਣਾਂਗੇ ਪੰਜਾਬੀ 'ਚ ਖਬਰਾਂ, ਤੇ ਖਬਰਾਂ ਦਾ ਇਹ ਬੁਲੇਟਿਨ ਰਿਲੇਅ ਕੀਤਾ ਜਾ ਰਿਹਾ ਹੈ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਚੰਦ ਪਲ ਕਰਦੇ ਹਾਂ ਇੰਤਜ਼ਾਰ, ਤੇ ਬਿਲਕੁਲ ਨਾ ਭੁੱਲਣਾ ਖਬਰਾਂ ਤੋਂ ਤੁਰੰਤ ਬਾਅਦ ਸ਼ਾਮ 7:40 ਤੇ ਪ੍ਰੋਗਰਾਮ ਸ਼ਾਮ ਸੁਹਾਨੀ, ਤੇ ਤੁਹਾਡੀਆਂ ਫਰਮਾਇਸ਼ਾਂ ਦਾ ਸਿਲਸਿਲਾ ਜਾਰੀ ਰਹੇਗਾ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਕਾਰਤਾ ਵਿੱਚ ਇੰਡੋਨੇਸ਼ੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਭਾਰਤ ਇੰਡੋਨੇਸ਼ੀਆ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਵਿਕਸਿਤ ਖੇਤੀਬਾੜੀ ਤੇ ਖੁਸ਼ਹਾਲ ਪਿੰਡਾਂ ਤੇ ਖੁਸ਼ਹਾਲ ਕਿਸਾਨਾਂ ਦੀ ਲੋੜ ਤੇ ਜ਼ੋਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰੀ ਰਾਜਧਾਨੀ ਵਿੱਚ ਹਰਿਆਲੀ ਵਧਾਉਣ ਲਈ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਦਿੱਲੀ ਵਿੱਚ 70 ਲੱਖ ਪੌਦੇ ਲਾਉਣ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟਿੱਪਣੀਆਂ ਤੋਂ ਬਾਅਦ ਈਰਾਨ ਨੇ ਵਾਸ਼ਿੰਗਟਨ ਨਾਲ ਅੰਤਮ ਸਮਝੌਤੇ ਤੇ ਗੱਲਬਾਤ ਕਰਨ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਹੈ। ਤੇ ਭਾਰਤ ਅਤੇ ਇੰਗਲੈਂਡ ਵਿਚਕਾਰ 5 ਟਵੈਂਟੀ ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਰਾਤ ਨੋਟਿੰਗਮ 'ਚ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤ ਇੰਡੋਨੇਸ਼ੀਆ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੋਹਾਂ ਦੇਸ਼ਾਂ ਦੀ ਖੁਸ਼ਹਾਲੀ ਵਧੇਗੀ ਅਤੇ ਖੇਤਰੀ ਅਤੇ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਵੀ ਬਣੀ ਰਹੇਗੀ। ਜਕਾਰਤਾ ਵਿੱਚ ਇੰਡੋਨੇਸ਼ੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਵਿਚਕਾਰ ਸੰਬੰਧ ਸਦੀਆਂ ਪੁਰਾਣੇ ਨੇ ਅਤੇ ਦੋਵਾਂ 'ਚ ਸਾਂਝੀਆਂ ਲੋਕਤੰਤਰੀ ਕਦਰਾਂ ਕੀਮਤਾਂ, ਆਪਸੀ ਵਿਸ਼ਵਾਸ ਅਤੇ ਭਵਿੱਖ ਲਈ ਇੱਕ ਸਾਂਝਾ ਦ੍ਰਿਸ਼ਟੀਕੋਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਕਾਸ, ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਵਿੱਚ ਵਿਸ਼ਵਾਸ ਰੱਖਦਾ ਹੈ। ਸ੍ਰੀ ਮੋਦੀ ਨੇ ਦਹਿਸ਼ਤਗਰਦੀ ਅਤੇ ਖੇਤਰੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲੀਆਂ ਇੱਕ ਪਾਸੜ ਕਾਰਵਾਈਆਂ ਵਿਰੁੱਧ ਸਮੂਹਕ ਕਾਰਵਾਈ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਿੰਦ ਪ੍ਰਸ਼ਾਂਤ ਖੇਤਰ ਅਤੇ ਆਲਮੀ ਦੱਖਣ ਦੀ ਸਥਿਰਤਾ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਰੱਖਿਆ, ਸਮੁੰਦਰੀ ਸੁਰੱਖਿਆ, ਵਪਾਰ, ਡਿਜੀਟਲ ਤਕਨਾਲੋਜੀ, ਸਿੱਖਿਆ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਹੱਤਵਪੂਰਨ ਖਣਿਜਾਂ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਲਾਭ ਲਈ UPI, ਆਰਟੀਫਿਸ਼ੀਅਲ ਇੰਟੈਲੀਜੈਂਸ, ਸਿੱਖਿਆ, ਸਟਾਰਟਅਪਸ ਅਤੇ ਨਵੀਨਤਾ ਸਮੇਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਵਿੱਚ ਸਹਿਯੋਗ ਵਧਾਉਣ 'ਤੇ ਵੀ ਜ਼ੋਰ ਦਿੱਤਾ। ਦੋਹਾਂ ਦੇਸ਼ਾਂ ਵਿਚਕਾਰ ਸਦੀਆਂ ਪੁਰਾਣੇ ਸੱਭਿਆਚਾਰਕ ਸੰਬੰਧਾਂ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਾਂਝੀ ਵਿਰਾਸਤ ਰਮਾਇਣ ਤੇ ਬੁਰਬੁਦੂਰ ਤੱਕ ਫੈਲੀ ਹੋਈ ਹੈ।
2: ਇੰਡੀਆ ਔਰ ਇੰਡੋਨੇਸ਼ੀਆ ਸਿਰਫ ਸਮੁੰਦਰ ਹੀ ਸ਼ੇਅਰ ਨਹੀਂ ਕਰਤੇ, ਹਮਾਰੀ ਹਿਸਟਰੀ ਵੀ ਸ਼ੇਅਰਡ ਹੈ। ਹਮਾਰਾ ਸੰਬੰਧ ਰਾਮਾਇਣ ਔਰ ਮਹਾਭਾਰਤ ਕੀ ਵਿਰਾਸਤ ਹੈ। ਬੋਰੋਬੁਦੂਰ ਔਰ ਪ੍ਰਭਾਨੰਦ ਜੈਸੀ ਅਦਭੁਤ ਸਮਾਰਕੋ ਕੇ ਜ਼ਰੀਏ ਜੁੜੇ ਹੈ। ਹਮ ਇੰਡੋਨੇਸ਼ੀਆ ਕੇ ਰਾਸ਼ਟਰੀ ਪ੍ਰਤੀਕ ਗਰੁੜਾ ਸੇ ਜੁੜੇ ਹੈ।
1: ਪ੍ਰਧਾਨ ਮੰਤਰੀ ਨੇ ਸਾਈਬਰ ਸੁਰੱਖਿਆ, ਹੰਗਾਮੀ ਤਿਆਰੀਆਂ ਤੇ ਗ੍ਰੇਟ ਨਿਕੋਬਾਰ ਤੋਂ ਲੈ ਕੇ ਮਲੱਕਾ ਸਟੇਟ ਤੱਕ ਫੈਲੇ ਸਮੁੰਦਰੀ ਸਹਿਯੋਗ ਵਿੱਚ ਨੇੜਲੇ

0: ਸਹਿਯੋਗ ਦੀ ਵਕਾਲਤ ਕੀਤੀ। ਉਹਨਾਂ ਨੇ ਲੋਕਾਂ ਤੋਂ ਲੋਕਾਂ ਦਰਮਿਆਨ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਵੀ ਜ਼ੋਰ ਦਿੱਤਾ। ਸੰਬੰਧਾਂ ਦੇ ਮੌਜੂਦਾ ਪੜਾਅ ਨੂੰ ਭਾਰਤ ਇੰਡੋਨੇਸ਼ੀਆ ਸੰਬੰਧਾਂ ਵਿੱਚ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਦੱਸਦਿਆਂ ਸ੍ਰੀ ਮੋਦੀ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਵਧੀ ਹੋਈ ਭਾਈਵਾਲੀ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ, ਤਰੱਕੀ ਅਤੇ ਸਾਂਝੀ ਖੁਸ਼ਹਾਲੀ ਲਈ ਇੱਕ ਮਜ਼ਬੂਤ ਸ਼ਕਤੀ ਵਜੋਂ ਕੰਮ ਕਰੇਗੀ।
1: ਭਾਰਤ ਇੰਡੋਨੇਸ਼ੀਆ ਕਾ ਸਟ੍ਰੈਟੇਜਿਕ ਟ੍ਰਸਟ ਇੰਡੋ ਪੈਸਿਫਿਕ ਮੇਂ ਸਟੈਬਿਲਿਟੀ ਕਾ ਮਜ਼ਬੂਤ ਆਧਾਰ ਬਨੇਗਾ। ਹਮਾਰੀ ਸਾਝੇਦਾਰੀ ਕੇਵਲ ਦੋ ਦੇਸ਼ੋਂ ਕਾ ਸੰਬੰਧ ਨਹੀਂ ਹੈ, ਯਹ ਇੰਡੋ ਪੈਸਿਫਿਕ ਕੀ ਸਟੈਬਿਲਿਟੀ, ਗਲੋਬਲ ਸਾਊਥ ਕੀ ਸ਼ਕਤੀ ਔਰ ਵਿਸ਼ਵ ਕੇ ਸ਼ੇਅਰਡ ਫਿਊਚਰ ਮੇਂ ਵਿਸ਼ਵਾਸ ਕਾ ਸੰਕਲਪ ਹੈ।
0: ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਈਰਾਨ ਦੇ ਉਪ ਪ੍ਰਧਾਨ ਮੰਤਰੀ ਖਾਲਿਦ ਬਿਨ ਅਬਦੁੱਲਾ ਅਲ ਖਲੀਫਾ ਨਾਲ ਮੁਲਾਕਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਮੁਲਾਕਾਤ ਦੌਰਾਨ ਦੋਵਾਂ ਧਿਰਾਂ ਨੇ ਵੱਖ ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਖੇਤਰੀ ਹਾਲਾਤ 'ਤੇ ਵੀ ਵਿਚਾਰ ਵਟਾਂਦਰਾ ਕੀਤਾ। ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਪ੍ਰਗਤੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ, ਜਿਸ ਦਾ ਉਦੇਸ਼ 20,000 ਤੋਂ ਵੱਧ ਖੇਤੀਬਾੜੀ ਉੱਦਮੀਆਂ ਅਤੇ 20 ਲੱਖ ਕਿਸਾਨਾਂ ਨੂੰ ਸਮਰੱਥ ਬਣਾਉਣਾ ਹੈ। ਨਵੀਂ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਚੌਹਾਨ ਨੇ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਖੇਤੀਬਾੜੀ ਵਿਕਾਸ, ਖੁਸ਼ਹਾਲ ਪਿੰਡਾਂ ਅਤੇ ਖੁਸ਼ਹਾਲ ਕਿਸਾਨਾਂ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਟੀਚੇ ਨੂੰ ਹਾਸਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸ੍ਰੀ ਚੌਹਾਨ ਨੇ ਕਿਹਾ ਕਿ ਸਰਕਾਰ ਨੇ ਪ੍ਰਗਤੀ ਪ੍ਰੋਗਰਾਮ ਤਹਿਤ 26,000 ਛੋਟੇ ਖੇਤੀਬਾੜੀ ਉਦਮੀਆਂ ਨੂੰ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ।
2: ਪ੍ਰਧਾਨ ਮੰਤਰੀ ਜੀ ਕੇ ਵਿਜਨ ਕੇ ਕਾਰਨ ਭਾਰਤ ਕੀ ਕ੍ਰਿਸ਼ੀ ਤੇਜ਼ੀ ਸੇ ਬਦਲ ਰਹੀ ਹੈ। ਵਿਕਸਿਤ ਭਾਰਤ ਕੇ ਲਿਏ ਵਿਕਸਿਤ ਕ੍ਰਿਸ਼ੀ, ਸਮਰਿੱਧ ਗਾਓ, ਸਮਰਿੱਧ ਕਿਸਾਨ। ਉਸਮੇ ਸਰਕਾਰ ਆਪਣੇ ਸਾਰੇ ਪ੍ਰਯਤਨ ਕਰ ਰਹੀ ਹੈ, ਲੇਕਿਨ ਸਰਕਾਰ ਕੇ ਸਾਥ ਅਗਰ ਬਾਕੀ ਸੰਗਠਨ ਵੀ ਜੁੜਤੇ ਹੈ ਤੋ ਕਾਮ ਔਰ ਤੇਜ਼ੀ ਸੇ ਆਗੇ ਬੜਤਾ ਹੈ। ਔਰ ਪ੍ਰਗਤੀ ਕਾਰਯਕ੍ਰਮ ਕੇ ਅੰਤਰਗਤ ਯੇ ਤੈਅ ਕੀਆ ਹੈ ਕਿ ਅਭੀ ਤੱਕ 26,000 ਕ੍ਰਿਸ਼ੀ ਉਦਮੀ ਟ੍ਰੈਂਡ ਕਰਕੇ ਛੋਟੇ ਛੋਟੇ ਕ੍ਰਿਸ਼ੀ ਉਦਮੀ ਇਹਨਾਂ ਤਿਆਰ ਕੀਏ ਹੈ ਜੋ ਏਕ ਗਾਓ ਮੇਂ ਕਾਮ ਕਰਤੇ ਹੈ ਔਰ ਗਾਓ ਕੀ ਕ੍ਰਿਸ਼ੀ ਕੋ ਬਦਲਨੇ ਕੇ ਲੀਏ 100-200 ਕਿਸਾਨ ਕੋ ਸਾਥ ਜੋੜਤੇ ਹੈ।
0: ਸ੍ਰੀ ਚੌਹਾਨ ਨੇ ਅੱਜ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੂੰ ਕਪਾਹ ਉਤਪਾਦਕਤਾ ਮਿਸ਼ਨ ਬਾਰੇ ਵੀ ਜਾਣਕਾਰੀ ਦਿੱਤੀ। ਉਪ ਰਾਸ਼ਟਰਪਤੀ ਨੇ ਭਾਰਤ ਦੇ ਕਪਾਹ ਖੇਤਰ ਨੂੰ ਮਜ਼ਬੂਤ ਕਰਨ ਲਈ ਮਿਸ਼ਨ ਦੀ ਵਿਆਪਕ ਕਾਰਜ ਯੋਜਨਾ ਦੀ ਸ਼ਲਾਘਾ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਮਾਬੱਧ ਪ੍ਰਵਾਨਗੀ ਪ੍ਰਣਾਲੀ ਦੀ ਲੋੜ 'ਤੇ ਜ਼ੋਰ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ @AIRRN ਜਲੰਧਰ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਰਿਆਲੀ ਵਧਾਉਣ ਲਈ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਦਿੱਲੀ ਵਿੱਚ 70 ਲੱਖ ਪੌਦੇ ਲਾਉਣ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ। ਸ੍ਰੀ ਸ਼ਾਹ ਨੇ ਕਿਹਾ ਕਿ ਇਹ ਮੁਹਿੰਮ ਦਿੱਲੀ ਦੇ ਚੌਗਿਰਦੇ ਨੂੰ ਬਦਲਣ ਵਾਲੇ ਇੱਕ ਮਹੱਤਵਪੂਰਨ ਪਹਿਲ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ 5,000 ਹੈਕਟੇਅਰ ਨੂੰ ਜੰਗਲਾਤ ਭੂਮੀ ਐਲਾਨ ਕੇ ਇਸ ਦਿਸ਼ਾ ਵੱਲ ਇੱਕ ਉਸਾਰੂ ਕਦਮ ਚੁੱਕਿਆ। ਸ੍ਰੀ ਸ਼ਾਹ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਨੇ ਅਗਲੇ 4 ਸਾਲਾਂ ਵਿੱਚ 6,300 ਹੈਕਟੇਅਰ ਗ੍ਰੀਨ ਰਿਜ ਇਲਾਕੇ ਨੂੰ ਜੰਗਲਾਤ ਭੂਮੀ ਵਿੱਚ ਪੂਰੀ ਤਰ੍ਹਾਂ ਵਿਕਸਿਤ ਕਰਨ ਦਾ ਅਤੇ ਇਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਹੈ। ਉੱਥੇ ਮੌਜੂਦ ਪੁਰਾਤੱਤਵ ਢਾਂਚਿਆਂ ਨੂੰ ਵੀ ਸੁਰੱਖਿਅਤ ਰੱਖਿਆ ਜਾਏਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਯਮੁਨਾ ਨਦੀ ਨੂੰ ਸਾਫ਼ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ 129 ਸੀਵਰੇਜ ਟ੍ਰੀਟਮੈਂਟ ਪਲਾਂਟ ਚਾਲੂ ਕੀਤੇ ਗਏ ਨੇ। ਗ੍ਰਹਿ ਮੰਤਰੀ ਨੇ 300 ਇਲੈਕਟ੍ਰਿਕ ਬੱਸਾਂ ਦੀ ਵੀ ਸ਼ੁਰੂਆਤ ਕੀਤੀ ਅਤੇ 3 ਨਵੇਂ ਬੱਸ ਡਿਪੂਆਂ ਅਤੇ 40 ਵਾਹਨ ਟੈਸਟਿੰਗ ਕੇਂਦਰਾਂ ਦਾ ਵੀ ਵਰਚੁਅਲੀ ਉਦਘਾਟਨ ਕੀਤਾ। ਕੇਰਲਾ 'ਚ ਵਾਇਨਾਡ ਦੇ ਮੈਪਾਡੀ ਵਿੱਚ ਕੱਲਾਡੀ ਨੇੜੇ ਇੱਕ ਸੁਰੰਗ ਨਿਰਮਾਣ ਵਾਲੇ ਇੱਕ ਸਥਾਨ 'ਤੇ ਭਾਰੀ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਜ਼ਮੀਨ ਹੇਠਾਂ ਫਸੇ 9 ਮਜ਼ਦੂਰਾਂ ਨੂੰ ਬਚਾਅ ਲਿਆ ਗਿਆ ਅਤੇ ਮੈਪਾਡੀ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। 6 ਹੋਰ ਅਜੇ ਵੀ ਲਾਪਤਾ ਨੇ ਅਤੇ ਉਨ੍ਹਾਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਜੰਮੂ ਕਸ਼ਮੀਰ ਵਿੱਚ ਅੱਜ ਸਵੇਰੇ ਭਾਰੀ ਮੀਂਹ ਕਾਰਨ ਡੋਡਾ ਜ਼ਿਲ੍ਹੇ ਦੇ ਥੱਥਰੀ ਇਲਾਕੇ ਵਿੱਚ ਬੱਦਲ ਫਟਣ ਨਾਲ ਕਈ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਸਾਡੇ ਜੰਮੂ ਵਾਲੇ ਪੱਤਰਕਾਰ ਅਨੁਸਾਰ ਬੱਦਲ ਫਟਣ ਨਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਡੋਡਾ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਨੇ। ਜੰਮੂ ਕਸ਼ਮੀਰ ਵਿੱਚ ਸ੍ਰੀ ਅਮਰਨਾਥ ਯਾਤਰਾ ਨੇ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ। ਸਲਾਨਾ ਯਾਤਰਾ ਦੇ 5ਵੇਂ ਦਿਨ ਅੱਜ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਗਈ ਹੈ। ਸਾਡੇ ਪੱਤਰਕਾਰ ਅਨੁਸਾਰ ਅੱਜ ਦੁਪਹਿਰ ਬਾਅਦ 3 ਵਜੇ ਤੱਕ 20,537 ਸ਼ਰਧਾਲੂਆਂ ਨੇ ਧਾਰਮਿਕ ਸਥਾਨ ਦੇ ਦਰਸ਼ਨ ਕੀਤੇ। ਇਸ ਦੇ ਨਾਲ ਹੀ ਪਹਿਲੇ 5 ਦਿਨਾਂ ਵਿੱਚ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਕੁੱਲ ਗਿਣਤੀ 1,06,316 ਹੋ ਗਈ ਹੈ। ਇਸ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਨੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਟਿੱਪਣੀਆਂ ਤੋਂ ਬਾਅਦ

0: ਈਰਾਨ ਦੇ ਵਿਦੇਸ਼ ਮੰਤਰੀ ਸਈਦ ਅਬਾਸ ਅਰਾਗਚੀ ਨੇ ਵਾਸ਼ਿੰਗਟਨ ਨਾਲ ਅੰਤਮ ਸਮਝੌਤੇ ਤੇ ਗੱਲਬਾਤ ਕਰਨ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਅਰਾਗਚੀ ਨੇ ਈਰਾਨ ਅਤੇ ਅਮਰੀਕਾ ਵਿਚਕਾਰ ਹੋਏ ਸਮਝੌਤਾ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਈਰਾਨ ਉਦੋਂ ਤੱਕ ਗੱਲਬਾਤ ਮੁੜ ਸ਼ੁਰੂ ਨਹੀਂ ਕਰੇਗਾ ਜਦੋਂ ਤੱਕ ਵਾਸ਼ਿੰਗਟਨ ਆਪਣੀਆਂ ਵਚਨਬੱਧਤਾਵਾਂ ਦਾ ਸਨਮਾਨ ਨਹੀਂ ਕਰਦਾ। ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਜਾਂ ਤਾਂ ਈਰਾਨ ਨਾਲ ਸਮਝੌਤਾ ਕਰੇਗਾ ਜਾਂ ਕੰਮ ਖਤਮ ਕਰੇਗਾ। ਉਨ੍ਹਾਂ ਦਾਅਵਾ ਕੀਤਾ ਸੀ ਕਿ ਜੇ ਲੋੜ ਪਈ ਤਾਂ ਅਮਰੀਕਾ ਈਰਾਨ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਸਕਦਾ ਹੈ। ਈਰਾਨ ਨੇ ਇਨ੍ਹਾਂ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ ਹੈ। ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ 5 2020 ਮੈਚਾਂ ਦੀ ਲੜੀ ਦਾ ਤੀਜਾ ਮੈਚ ਅੱਜ ਰਾਤ ਨੋਟਿੰਗਮ ਵਿੱਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 10 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਲੜੀ ਵਿੱਚ ਆਪਣੀ ਪਹਿਲੀ ਜਿੱਤ ਲਈ ਪੂਰੀ ਵਾਹ ਲਾਏਗੀ। ਮੇਜ਼ਬਾਨ ਇੰਗਲੈਂਡ ਨੇ ਸ਼ਨਿਚਰਵਾਰ ਨੂੰ ਮੈਨਚੈਸਟਰ ਵਿੱਚ ਖੇਡੇ ਗਏ ਦੂਜੇ 2020 ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ ਸੀ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਫੀਫਾ ਵਿਸ਼ਵ ਕੱਪ ਵਿੱਚ ਮੌਜੂਦਾ ਚੈਂਪੀਅਨ ਅਰਜਨਟੀਨਾ ਦਾ ਅੱਜ ਰਾਤ ਅਟਲਾਂਟਾ ਵਿੱਚ ਰਾਊਂਡ ਆਫ 16 ਦੇ ਮੈਚ ਵਿੱਚ ਮਿਸਰ ਨਾਲ ਮੁਕਾਬਲਾ ਹੋਏਗਾ। ਬਾਅਦ ਵਿੱਚ ਇੱਕ ਹੋਰ ਰਾਊਂਡ ਆਫ 16 ਮੁਕਾਬਲੇ ਵਿੱਚ ਸਵਿਟਜ਼ਰਲੈਂਡ ਤੇ ਕੋਲੰਬੀਆ ਵੈਂਕੂਵਰ 'ਚ ਆਹਮੋ ਸਾਹਮਣੇ ਹੋਣਗੇ। ਪਹਿਲਾਂ ਬੈਲਜੀਅਮ ਸਿਏਟਲ ਵਿੱਚ ਰਾਊਂਡ ਆਫ 16 ਦੇ ਮੁਕਾਬਲੇ ਵਿੱਚ ਅਮਰੀਕਾ ਨੂੰ 4-1 ਨਾਲ ਹਰਾ ਕੇ ਟੂਰਨਾਮੈਂਟ ਦੇ ਕੁਆਟਰ ਫਾਈਨਲ ਵਿੱਚ ਪਹੁੰਚਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਕਾਰਤਾ ਵਿੱਚ ਇੰਡੋਨੇਸ਼ੀਆ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਭਾਰਤ ਇੰਡੋਨੇਸ਼ੀਆ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਵਿਕਸਿਤ ਖੇਤੀਬਾੜੀ ਅਤੇ ਖੁਸ਼ਹਾਲ ਪਿੰਡਾਂ ਅਤੇ ਖੁਸ਼ਹਾਲ ਕਿਸਾਨਾਂ ਦੀ ਲੋੜ 'ਤੇ ਜ਼ੋਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਰਾਸ਼ਟਰੀ ਰਾਜਧਾਨੀ ਵਿੱਚ ਹਰਿਆਲੀ ਵਧਾਉਣ ਲਈ ਏਕ ਪੇੜ ਮਾਂ ਕੇ ਨਾਮ ਮੁਹਿੰਮ ਤਹਿਤ ਦਿੱਲੀ ਵਿੱਚ 70 ਲੱਖ ਪੌਦੇ ਲਾਉਣ ਦੇ ਮਿਸ਼ਨ ਦੀ ਸ਼ੁਰੂਆਤ ਕੀਤੀ। ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟਿੱਪਣੀਆਂ ਤੋਂ ਬਾਅਦ ਈਰਾਨ ਨੇ ਵਾਸ਼ਿੰਗਟਨ ਨਾਲ ਅੰਤਮ ਸਮਝੌਤੇ ਤੇ ਗੱਲਬਾਤ ਕਰਨ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਚ ਖਬਰਾਂ। ਖਬਰਾਂ ਦਾ ਇਹ ਬੁਲੇਟਿਨ ਰਿਲੇਅ ਕੀਤਾ ਜਾ ਰਿਹਾ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਤੇ ਇਸ ਵੇਲੇ ਸ਼ਾਮ ਦੇ 7:40 ਤੇ 20 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਲਾਈਵ ਫੋਨ ਹੀ ਨੇ ਜੀ 0164-2240-331 ਨੰਬਰ ਤੁਸੀਂ ਕਰਨਾ ਹੈ ਡਾਇਲ ਤੇ ਪ੍ਰੋਗਰਾਮ ਦੇ ਵਿੱਚ ਸਿੱਧੇ ਸ਼ਮੂਲੀਅਤ ਕਰ ਸਕਦੇ ਹੋ।

0: ਲਓ ਜੀ, ਸਾਡੇ ਇੰਜੀਨੀਅਰ ਸਾਹਿਬਾਨ ਦਾ ਇਸ਼ਾਰਾ ਆ ਗਿਆ ਜੀ, ਟ੍ਰਿਨ ਟ੍ਰਿਨ ਹੋ ਗਈ। ਸਾਡੇ ਕੋਲ ਸਰੋਤਾ ਫਰਮਾਇਸ਼ ਲੈ ਕੇ ਪਹੁੰਚ ਚੁੱਕੇ ਨੇ। ਹੈਲੋ ਜੀ, ਨਮਸਕਾਰ ਜੀ।
1: ਨਮਸਕਾਰ ਭੈਣ ਜੀ, ਸਦਾ ਭੈਣ ਜੀ, ਸਤਿ ਸ੍ਰੀ ਅਕਾਲ। ਤੁਸੀਂ ਫੋਨ ਅਟੈਂਡ ਕਰਿਆ, ਸਾਡਾ ਧੰਨਵਾਦ ਤੁਹਾਡਾ। ਹੈਲੋ
0: ਜੀ, ਮਾਫੀ ਚਾਹੂੰਗੀ, ਮੇਰੇ ਕੋਲ ਪਹਿਲਾਂ ਤੁਹਾਡੀ ਆਵਾਜ਼ ਨਹੀਂ ਪਹੁੰਚੀ ਸੀ, ਮੈਨੂੰ ਦੁਬਾਰਾ ਨਾਮ ਦੱਸੋਗੇ?
1: ਮੰਤਰ ਸਿੰਘ ਸਾਉਂਡ ਵਾਲਾ ਬੋਲਦਾ, ਪਿੰਡ ਛੱਪਾਂ ਤੋਂ, ਜ਼ਿਲ੍ਹਾ ਮੁਕਤਸਰ ਜੀ।
0: ਜੀ ਜੀ ਜੀ, ਕੀ ਹਾਲ ਚਾਲ ਨੇ ਬਾਈ ਜੀ?
1: ਵਧੀਆ ਜੀ, ਵਧੀਆ। ਤੁਸੀਂ ਆਪਣੇ ਸੁਣਾਓ ਭੈਣ ਜੀ?
0: ਬਸ, ਅੱਜ ਸਾਰੇ ਭੈਣਾਂ ਭਰਾਵਾਂ ਨਾਲ ਗੱਲਬਾਤ ਹੋ ਰਹੀ ਹੈ, ਬਹੁਤ ਵਧੀਆ।
1: ਠੀਕ ਹੈ ਜੀ, ਠੀਕ ਹੈ ਮੈਡਮ ਜੀ, ਸਤਿ ਸ੍ਰੀ ਅਕਾਲ ਜੀ।
0: ਅੱਛਾ, ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗਰਮੀ ਵੀ ਬਹੁਤ ਹੈ ਜੀ, ਕਿਹਾ ਜੀ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਹੈ ਨੀ ਕੱਤ ਹਰੇ ਹਰੇ।
0: ਅੱਛਾ, ਚਿੱਟੀਆਂ ਕਪਾਹ ਦੀਆਂ ਫੁੱਟੀਆਂ, ਤੇ ਇਹ ਹੁਣ ਮੌਸਮ ਕਿਹੜਾ ਚੱਲ ਰਿਹਾ ਇਹ ਦੱਸੋ ਪਹਿਲਾਂ।
1: ਮੌਸਮ ਤਾਂ ਠੀਕ ਵਧੀਆ ਚੱਲ ਰਿਹਾ, ਇੱਧਰ ਤਾਂ ਗਰਮੀ ਸੀ, ਹੁਣ ਠੀਕ ਚੱਲ ਰਿਹਾ ਜੀ।
0: ਇਹ ਕਪਾਹ ਤੇ ਤਾਂ ਗੀਤ ਹੈਗਾ, ਤੇ ਮੈਨੂੰ ਐਸੇ ਤੁਸੀਂ ਝੋਨੇ ਦੀ ਗੱਲ ਕਰੋਗੇ?
1: ਝੋਨੇ ਤਾਂ ਨੀ ਅਸੀਂ ਤਾਂ ਜੀ, ਸਾਡੇ ਕੋਲ ਤਾਂ ਚੱਲ ਰਿਹਾ ਪੁਰਾਣੇ ਤਾਂ ਪੁਰਾਣੇ ਕਲਾਕਾਰ ਸੁਣਦੇ ਗਾਇਕ ਪਰ ਗਾਇਕਾਂ ਦੀ ਗੀਤ।
0: ਠੀਕ ਹੈ ਠੀਕ ਹੈ, ਤੁਸੀਂ ਨਾ ਪਹਿਲਾਂ ਇੱਕ ਉਹ ਵੀ ਕਹਿ ਰਹੇ ਸੀ ਨਾ ਕੱਚ ਦੇ ਗਲਾਸ ਵਰਗੀ, ਮੈਂ ਦੋਹੇ ਲੱਭ ਲਏ ਸੀ। ਮੈਂ ਕਿਹਾ ਬਾਈ ਜੀ ਨੇ ਬਹੁਤ ਟਾਈਮ ਬਾਅਦ ਫੋਨ ਲਾਇਆ, ਜਿਹੜਾ ਕਹਿਣਗੇ ਮੈਂ ਉਹੀ ਚਲਾ ਦੂੰ।
1: ਠੀਕ ਹੈ ਜੀ, ਕੋਈ ਨੀ, ਠੀਕ ਹੋ ਗਿਆ ਜੀ। ਅੱਛਾ, ਆਪਣਾ ਸਪੀਕਰ ਚਲਾਉਣਾ ਜੀ, ਪੁਰਾਣੇ ਹੱਥਾਂ ਦੇ ਚੱਲਦੇ ਸਾਡੇ ਕੋਲ ਪਾਇਆ ਸਾਰੇ।
0: ਹਾਂ, ਪਰ ਤੁਸੀਂ ਰੇਡੀਓ ਦੀ ਆਵਾਜ਼ ਬਹੁਤ ਉੱਚੀ ਕਰ ਰੱਖੀ ਹੈ, ਇੱਧਰ ਮੇਰੇ ਕੋਲੇ ਆਵਾਜ਼ 'ਚ ਗੂੰਜ ਪੈਣ ਲੱਗ ਜਾਂਦੀ ਹੈ।
1: ਹਟ ਗਈ, ਹੁਣ ਹਟ ਗਈ।
0: ਹਾਂ, ਹੁਣ ਤੁਸੀਂ ਘਟਾਤੀ ਉਧਰੋਂ, ਸ਼ੁਕਰੀਆ ਜੀ, ਤੁਸੀਂ ਬੇਨਤੀ ਮੰਨ ਲਈ।
1: ਠੀਕ ਹੈ ਜੀ।
0: ਅੱਛਾ, ਹੁਣ ਤੁਸੀਂ ਦੱਸੋ, ਮੈਂ ਕੱਚ ਦੇ ਗਲਾਸ ਵਰਗੀ ਲਾਵਾਂ ਕਿ ਕਪਾਹ ਦੀਆਂ ਫੁੱਟੀਆਂ?
1: ਕੱਚ ਦੇ ਗਲਾਸ ਵਰਗੀ ਲਾ ਦਿਓ ਜੀ।
0: ਲਓ ਜੀ, ਪਹੁੰਚ ਗਿਆ ਤੁਹਾਡੇ ਤੱਕ ਗੀਤ, ਫੋਨ ਕਰਨ ਲਈ ਸ਼ੁਕਰੀਆ ਜੀ।
1: ਧੰਨਵਾਦ ਮੈਡਮ ਜੀ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 8 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਦਾ ਸਾਡਾ ਵਿਸ਼ਾ ਹੋਏਗਾ ਜ਼ਿੰਦਗੀ ਦੇ ਕੌੜੇ ਸੱਚ, ਤੇ 8 ਜੁਲਾਈ ਨੂੰ ਤੁਸੀਂ ਸੁਣੋਗੇ ਇਸ ਦਾ ਪਹਿਲਾ ਭਾਗ।

0: ਵਾਚਕ ਸੁਖਜੀਤ ਕੌਰ ਤੇ ਬਲਜੀਤ ਸ਼ਰਮਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ, ਮਿਤੀ 8 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਅੱਖਰ ਬੋਲਦੇ ਨੇ।
1: ਸਮਾਂ ਹੋ ਚੁੱਕਿਆ ਜੀ ਸ਼ਾਮ ਦੇ 7:46, 0164-42-341 ਨੰਬਰ ਡਾਇਲ ਕਰਕੇ ਅਗਲੇ ਸਰੋਤਾ ਫਰਮਾਇਸ਼ ਲੈ ਕੇ ਆਣ ਪਹੁੰਚੇ ਨੇ। ਹੈਲੋ
2: ਜੀ, ਨਮਸਕਾਰ ਮੈਡਮ ਜੀ।
1: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
2: ਰਾਮਾ ਮੰਡੀ ਤੋਂ ਬਿੱਟੂ ਬੋਲਦਾ ਜੀ, ਟੇਲਰ ਮਾਸਟਰ ਰਤਨ
1: ਜੀ। ਜੀ ਬਿੱਟੂ ਬਾਈ ਜੀ, ਕੀ ਹਾਲ ਚਾਲ ਨੇ ਤੁਹਾਡੇ? ਗੀਤ ਕਿਹੜਾ ਸੁਣੋਗੇ ਅੱਜ?
2: ਹਾਂਜੀ, ਸੁਰਿੰਦਰ ਸਰਾਜ ਦਾ ਸੁਣਾ ਦੋ ਜੀ।
1: ਜੀ
2: ਹਾਂਜੀ, ਨਿੱਕੀ ਗੁੜੀ ਉਹਦੇ ਹੱਥ ਚ ਲਿਫਾਫਾ ਫੜਿਆ।
1: ਚਲੋ ਜੀ, ਪਹੁੰਚ ਗਿਆ ਤੁਹਾਡੇ ਤੱਕ।
2: ਹਾਂਜੀ,
1: ਸਰੋਤਿਆਂ ਨਾਲ ਕੋਈ ਹੋਰ ਗੱਲ ਕਰਨੀ ਚਾਹੁੰਦੇ ਹੋ ਜਾਂ ਗੀਤ ਚਲਾ ਦਈਏ?
2: ਹਾਂਜੀ, ਬਸ ਵਧੀਆ ਜੀ।
1: ਵਧੀਆ, ਠੀਕ ਹੈ।
2: ਹਾਂਜੀ ਹਾਂਜੀ,
1: ਸ਼ੁਕਰੀਆ ਵੀਰੇ।
2: ਹਾਂਜੀ ਹਾਂਜੀ, ਓਕੇ ਮੈਡਮ ਜੀ, ਥੈਂਕ ਯੂ।

0: ਬਹੁਤ ਖੂਬਸੂਰਤ ਮਿੱਠੀ ਸੁਰੀਲੀ ਆਵਾਜ਼ ਤੇ ਸਾਰਥਕ ਸ਼ਬਦਾਵਲੀ ਸਤਿੰਦਰ ਸਰਤਾਜ ਜੀ ਦੇ ਗੀਤਾਂ ਦੀ ਇਹੀ ਖਾਸੀਅਤ ਹੈ ਤੇ ਖਾਸੀਅਤ ਹੈ ਜੀ ਸਾਡੇ ਸਰੋਤਿਆਂ ਦੀ ਖੂਬਸੂਰਤ ਤੇ ਮਿੱਠੀਆਂ ਸੁਰੀਲੀਆਂ ਫਰਮਾਇਸ਼ਾਂ ਕਰਨ ਦੀ। ਅਗਲੀ ਫਰਮਾਇਸ਼ ਸਾਡੇ ਕੋਲੇ ਪਹੁੰਚ ਚੁੱਕੀ ਹੈ ਜੀ। ਹੈਲੋ
1: ਹਾਂ ਭਾਈ, ਬਹੁਤ ਬਹੁਤ ਧੰਨਵਾਦ ਹੈ ਭੈਣ ਸੁਧਾ ਜੀ, ਤੁਹਾਡੀ ਪੇਸ਼ਕਾਰੀ ਬਹੁਤ ਵਧੀਆ।
0: ਮੈਂ ਕਿਹਾ ਜੀ ਨਮਸਕਾਰ ਹੈ, ਸਤਿ ਸ੍ਰੀ ਅਕਾਲ ਹੈ ਤੇ ਰੇਡੀਓ ਦੀ ਆਵਾਜ਼ ਘੱਟ ਕਰ ਦਿਓ।
1: ਫਰਮਾਨ ਹੈ ਮਹਾਰਾਜ ਜੀ ਬਾਣੀ ਦਾ, ਵੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰਸ਼ਨੀ ਪੁਕਾਰ, ਮੇਘਾ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ, ਗੱਜ ਕੇ ਆਖੋ ਸਤਨਾਮ ਵਾਹਿਗੁਰੂ
0: ਜੀ ਜੀ ਜੀ। ਪਰ ਰੇਡੀਓ ਦੀ ਆਵਾਜ਼ ਘਟਾ ਦੋ, ਇੱਧਰ ਗੂੰਜਣ ਲੱਗ ਜਾਂਦੀ ਹੈ।
1: ਹਾਂ ਭਾਈ, ਜਿਹੜਾ ਹੁਣ ਪਰਮਾਤਮਾ ਦੀ ਕਿਰਪਾ ਹੋਊਗੀ, ਵਰਖਾ ਪਾਊ ਤੇ ਫਿਰ ਗਰਮੀ ਘੱਟ ਜੂ। ਤੇ ਗੀਤ ਭਾਈ ਤੁਸੀਂ ਆਪਣਾ ਹਰਭਜਨ ਹੰਸ ਆਖਿਆ ਜੀ, ਉਹਨਾਂ ਦਾ ਨਾਮ ਲਿਆ ਤਾਂ ਹਰਭਜਨ ਮਾਨ ਦਾ ਲਾ ਦੋ।
0: ਹਰਭਜਨ ਮਾਨ ਦਾ ਗੀਤ ਪਹੁੰਚ ਗਿਆ ਜੀ ਤੁਹਾਡੇ ਕੋਲੇ ਤੇ ਫੋਨ ਕਰਨ ਦੇ ਲਈ, ਇੰਨੀ ਸੋਹਣੀ ਫਰਮਾਇਸ਼ ਕਰਨ ਦੇ ਲਈ ਤੇ ਸਾਰਿਆਂ ਦੇ ਲਈ ਗਰਮੀ ਘਟਾਉਣ ਦੀ ਜਿਹੜੀ ਤੁਸੀਂ ਦੁਆ ਮੰਗੀ ਹੈ ਅਸੀਂ ਸੁਣਦੇ ਹਾਂ। ਤੁਸੀਂ

0: ਜੀ ਸਮਾਂ ਹੋ ਚੁੱਕਿਆ ਸ਼ਾਮ ਦੇ 7:55 ਤੇ 30 ਸਕਿੰਟ ਤੇ ਜਿਹੜੀ ਹੁਣ ਅਸੀਂ ਕਾਲ ਲੈਣ ਜਾ ਰਹੇ ਹਾਂ ਫਰਮਾਇਸ਼ ਲੈਣ ਜਾ ਰਹੇ ਹਾਂ ਅੱਜ ਦੇ ਪ੍ਰੋਗਰਾਮ ਦੀ ਆਖਰੀ ਹੋਏਗੀ ਕਰਦੇ ਹਾਂ ਸਵਾਗਤ ਹੈਲੋ ਹੈਲੋ ਜੀ
1: ਹਾਂ ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਕੌਣ ਗੱਲ ਕਰ ਰਹੇ ਹੋ
1: ਸਾਗਤ ਕਲਾਂ ਤੋਂ ਬੋਲ ਰਹੇ ਗੁਰਲਾਲ ਸਿੰਘ ਜੀ
0: ਜੀ ਕੀ ਹਾਲ ਚਾਲ ਨੇ ਬਾਈ ਜੀ ਤੁਹਾਡੇ
1: ਠੀਕ ਠਾਕ ਜੀ ਬਹੁਤ ਵਧੀਆ ਜੀ ਤੁਹਾਡੇ ਦੱਸੋ ਜੀ
0: ਬਸ ਅਸੀਂ ਇਹੀ ਗੱਲ ਕੀਤੀ ਸੀ ਵੀ ਅੱਜ ਜਿੰਨੇ ਫੋਨ ਮਿਲੇ ਆ ਬਠਿੰਡੇ ਦੇ ਆਲੇ ਦੁਆਲੇ ਉਹ ਮਿਲੇ ਆ ਭਾਈ ਰਲ ਮਿਲ ਕੇ ਕੋਈ ਬੱਦਲ ਖਿੱਚ ਲਿਆਓ ਕੋਈ ਮੀਂਹ ਪਵਾ ਦੋ
1: ਮੀਂਹ ਤਾਂ ਪਾਊਗਾ ਜੀ ਅੱਜ ਰਾਤ ਨੂੰ ਪਾਊਗਾ
0: ਪੱਕਾ
1: ਹਾਂ ਜੀ ਪੱਕਾ ਜਮਾ
0: ਲਓ ਜੀ ਹੁਣ ਤੁਸੀਂ ਫਰਮਾਇਸ਼ ਦੱਸੋ ਅਸੀਂ ਤੁਹਾਡੀ ਪੂਰੀ ਕਰੀਏ
1: ਹਾਂ ਜੀ ਕਦੀ ਮਨ ਕਰ ਲਾ ਜੀ ਇਸ਼ਰ ਦਾ ਹਮਾਰ ਦੀ
0: ਪਹੁੰਚ ਗਿਆ ਜੀ ਤੁਹਾਡੇ ਤੱਕ
1: ਧੰਨਵਾਦ ਜੀ
0: ਹੁਣ ਵਾਅਦੇ ਦੇ ਪੱਕੇ ਰਹੀਓ ਮੀਂਹ ਵਾਲੇ ਤੇ
1: ਹਾਂ ਪੱਕਿਆ ਹਾਂ ਜਮਾ ਪੱਕਿਆ ਜੀ
0: ਜੀ ਸ਼ੁਕਰੀਆ
1: ਠੀਕ ਹੈ ਜੀ

ਇਸ ਦੇ ਨਾਲ ਹੀ ਮੈਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਫਿਰ ਮਿਲਣ ਦੇ ਵਾਅਦੇ ਦੇ ਨਾਲ ਨਮਸਕਾਰ।

ਹੁਣੇ ਤੁਸੀਂ ਸੁਣਿਆ ਸਪੋਂਸਰਡ ਪ੍ਰੋਗਰਾਮ ਉਮੰਗ, ਸਪੋਂਸਰਡ ਬਾਏ NCERT। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR। ਸਟੂਡੀਓ ਦੀ ਘੜੀ ਤੇ ਸਮਾਂ 8:30 ਤੇ 31 ਸਕਿੰਟ ਹੋ ਚੁੱਕੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਅੱਜ ਦਾ ਇਹ ਪ੍ਰੋਗਰਾਮ ਸਰੋਤਿਆਂ ਦੇ ਵਟਸਐਪ ਸੁਨੇਹੇ ਅਤੇ ਖਤਾਂ ਤੇ ਆਧਾਰਿਤ ਹੋਵੇਗਾ। ਸੁਣਦੇ ਹਾਂ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ।

0: The match will start at 9:30 p.m. Indian time. Later in another round of 16 clash, Switzerland will face Colombia in Vancouver at 1:30 a.m. And now, before we end the bulletin, the headlines once again. Prime Minister Narendra Modi addresses Indonesian Parliament, says India stands for freedom of navigation in the Indo-Pacific and follows the path of development, not expansionism. Road Transport and Highways Minister Nitin Gadkari asserts ethanol blending program is scientifically proven and delivered significant economic and environmental benefits. Home Minister Amit Shah launches mission to plant 70 lakh saplings in Delhi, over 6,000 hectares of Green Ridge area to be developed into forest land. Three persons killed and six go missing after a landslide hits Wayanad Tunnel construction site in Kerala. IMD forecasts heavy rain in several parts of North and South India. And in men's cricket, India take on hosts England in the third T20 international of the five-match series in Nottingham tonight. That is all in the news at night. Good night.
1: ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਖਬਰਾਂ ਦੇ ਬੁਲੇਟਿਨ। ਇਹ ਬੁਲੇਟਿਨ ਰਿਲੇਅ ਕੀਤੇ ਜਾ ਰਹੇ ਸੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਰਾਤ ਦੇ 9:15 ਤੇ 30 ਸਕਿੰਟ ਹੋ ਚੁੱਕੇ ਨੇ। ਹੁਣ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਆਓ ਆਨੰਦ ਮਾਣਦੇ ਹਾਂ ਵਿਵਿਧ ਭਾਰਤੀ ਦੇ ਪ੍ਰਸਾਰਣਾਂ ਦਾ।

ਯੂਨੀਵਰਸਿਟੀ ਦੇ ਪ੍ਰਸਾਰਨਾ ਦਾ ਐਫਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ ਏਆਈਆਰ ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਨਾ ਨਾਲ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ ਹੁੰਦੀ ਹੈ। ਕੱਲ੍ਹ ਸਵੇਰ 5:55 ਤੇ ਆਕਾਸ਼ਵਾਣੀ ਐਫਐਮ ਬਠਿੰਡਾ ਦੀ ਟੀਮ ਮੁੜ ਤੋਂ ਆਪ ਦੀ ਸੇਵਾ ਦੇ ਵਿੱਚ ਹਾਜ਼ਰ ਰਹੇਗੀ। ਤਦ ਤੱਕ ਲਈ ਦਵੋ ਇਜਾਜ਼ਤ। ਜੈ ਹਿੰਦ।